0: ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ। ਆਪਾਂ ਸਰਵਣ ਕਰ ਰਹੇ ਸੀ ਸ਼ਬਦ, ਉਸ ਤੋਂ ਪਹਿਲਾਂ ਵੀ ਆਪਾਂ ਕੁਝ ਵਿਚਾਰਾਂ ਸਰਵਣ ਕਰ ਰਹੇ ਸੀ, ਤੇ ਹੁਣ ਆਪਾਂ ਇਸ ਟੌਪਿਕ ਨੂੰ ਵਿਚਾਰਦੇ ਹਾਂ। ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਵੇ। ਕਿਉਂਕਿ ਆਪਣੀ ਜਿਹੜਾ ਵੀ ਆਪਾਂ ਵਿਚਾਰ ਤੁਹਾਡੇ ਨਾਲ ਕਰਦੇ ਹੁੰਦੇ ਹਾਂ, ਦਿਨ ਭਰ 'ਚ ਕਿਸੇ ਵੀਰ ਦਾ ਫੋਨ ਆ ਜਾਏ, ਕੋਈ ਕਿਸੇ ਸੁਭਾਵਿਕ ਗੱਲ ਬਾਰੇ ਕੋਈ ਪੁੱਛੇ, ਤੇ ਸੁੱਚ ਪ੍ਰਿਸ਼ਟ ਦੇ ਕੰਸੈਪਟ 'ਤੇ ਅੱਜ ਗੱਲ ਹੋਈ, ਉਸ ਨੂੰ ਆਪਾਂ ਟਾਪਿਕ ਬਣਾ ਲੈਂਦੇ ਹਾਂ ਅਤੇ ਤੁਹਾਡੇ ਨਾਲ ਸ਼ਾਮ ਨੂੰ ਵਿਚਾਰ ਲੈਂਦੇ ਹਾਂ। ਮੋਸਟਲੀ ਇੱਕ ਕੁਸਚਨ ਸੀ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦਾ ਸਰੂਪ ਜਾਂ ਸਵਾਰੀ ਕਿਸੇ ਦੇ ਗ੍ਰਹਿ ਵਿਖੇ ਲੈ ਕੇ ਜਾਂਦੇ ਹਾਂ ਤਾਂ ਅੱਗੇ ਅੱਗੇ ਗੜਵੀ ਲੈ ਕੇ ਪਾਣੀ ਕਿਉਂ ਛਿੜਕਾਇਆ ਜਾਂਦਾ? ਇੱਥੋਂ ਤੱਕ ਕਿ ਜੇ ਕਈ ਵਾਰੀ ਪ੍ਰਸ਼ਾਦ ਤਿਆਰ ਕਰਕੇ ਰਸੋਈ ਦੇ ਵਿੱਚੋਂ ਜਾਂ ਜਿੱਥੋਂ ਵੀ ਲਿਆਇਆ ਜਾਂਦਾ ਹੈ ਅਤੇ ਪਾਣੀ ਛਿੜਕਾਇਆ ਜਾਂਦਾ, ਉੱਥੇ ਤੱਕ ਵੀ ਜਿੱਥੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋਇਆ ਹੁੰਦਾ ਉੱਥੇ ਵੀ ਛਿੜਕਾਇਆ ਜਾਂਦਾ। ਹਾਲਾਂਕਿ ਇਸ ਦਾ ਪਿਛੋਕੜ ਸੁੱਚ ਭ੍ਰਿਸ਼ਟ ਨਾਲ ਨਹੀਂ ਸੀ, ਸਿਰਫ ਇੱਕ ਅਹਿਤਿਆਤ ਸੀ ਉਸ ਜ਼ਮਾਨੇ ਵਿੱਚ ਜਦੋਂ ਸਾਰਾ ਕੁਝ ਕੱਚਾ ਹੁੰਦਾ ਸੀ, ਕਿਉਂਕਿ ਰਸਤੇ ਕੱਚੇ ਹੁੰਦੇ ਸਨ, ਗਲੀਆਂ ਕੱਚੀਆਂ ਹੁੰਦੀਆਂ ਸਨ, ਵਿਹੜੇ ਕੱਚੇ ਹੁੰਦੇ ਸਨ ਤੇ ਅੱਤ ਦੀ ਗਰਮੀ ਦੇ ਨਾਲ ਧੂੜ ਉੱਡਦੀ ਸੀ। ਉਹ ਫਿਰ ਅੱਜ ਵਾਲਾ ਜਿਹੜਾ ਫਾਰਮੈਲਿਟੀ ਵਾਲਾ ਅਸੀਂ ਥੋੜ੍ਹਾ ਥੋੜ੍ਹਾ ਛਿੜਕਾਓ ਕਰਦੇ, ਇਸ ਤਰ੍ਹਾਂ ਨਹੀਂ ਸੀ ਹੁੰਦਾ। ਜਦੋਂ ਕਿਤੇ ਵੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਸਵਾਰੀ ਸੰਗਤ ਦੇ ਰੂਪ ਦੇ ਵਿੱਚ ਜਾਂਦੀ ਸੀ, ਪਹਿਲਾਂ ਹੀ ਕਾਫੀ ਪਾਣੀ ਛਿੜਕਾ ਕੇ ਬੋਕਰ ਦੇ ਕੇ ਸਫਾਈ ਕਰਕੇ ਝਾੜੂ ਨਾਲ, ਤੇ ਉਹ ਜਿਹੜੀ ਗਰਦ ਹੁੰਦੀ ਸੀ ਉਸ ਨੂੰ ਪਾਣੀ ਦੇ ਛਿੜਕਾਅ ਦੇ ਨਾਲ ਬਹਾ ਦਿ ਮਤਲਬ ਬਿਠਾ ਦਿੱਤਾ ਜਾਂਦਾ ਸੀ ਗਿੱਲਾ ਕਰਕੇ, ਤਾਂ ਕਿ ਧੂੜ ਨਾ ਉੜੇ। ਤੇ ਹੌਲੀ ਹੌਲੀ ਸਾਡੇ ਵਾਸਤੇ ਉਹ ਇੱਕ ਰੀਤ ਹੀ ਬਣ ਗਈ, ਉਸਦਾ ਪਿਛੋਕੜ ਅਸੀਂ ਨਹੀਂ ਦੇਖਿਆ। ਤੇ ਹੁਣ ਇੱਥੋਂ ਤੱਕ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦਾ ਪ੍ਰਕਾਸ਼ ਹੁੰਦਾ ਹੈ, ਹੋਇਆ ਹੁੰਦਾ ਹੈ, ਉੱਥੇ ਸਭ ਕੁਝ ਵਿਛਾਇਆ ਹੁੰਦਾ, ਉਹ ਇੱਕ ਕਿਸਮ ਦਾ ਸਤਸੰਗ ਦੇ ਵਿੱਚ ਬੈਠੇ ਹੁੰਦੇ ਆ, ਤੇ ਜਦੋਂ ਪ੍ਰਸ਼ਾਦ ਲੈ ਕੇ ਆਈਦਾ ਤੇ ਉਹਦੇ ਸਾਹਮਣੇ ਵੀ ਉਹ ਉਹਨਾਂ ਦਰੀਆਂ ਤੇ ਉਸ ਵਿਛਾਏ ਹੋਏ ਮੈਟਸ ਦੇ ਉੱਪਰ ਵੀ ਛਿੜਕਾਅ ਕਰੀ ਜਾਂਦੇ ਆ। ਸਿੱਖ ਧਰਮ ਸਫਾਈ ਦੀ, ਗੁਰਮਤ ਸਫਾਈ ਤੇ ਬਹੁਤ ਜ਼ੋਰ ਦਿੰਦਾ ਹੈ, ਇਸੇ ਕਰਕੇ ਭਲਕੇ ਉੱਠ ਹਰ ਨਾਮ ਧਿਆਣਾ ਜਾਂ ਇਸ਼ਨਾਨ ਕਰੇ ਭਲਕੇ ਪ੍ਰਭਾਤੀ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾ, ਜਿਹੜਾ ਇਹ ਹਰ ਸਿੱਖ ਦੇ ਨਿਤਾ ਪ੍ਰਤੀ ਇਸ਼ਨਾਨ ਦੀ ਗੱਲ ਆ, ਇਹ ਸਫਾਈ ਨਾਲ ਜੁੜਿਆ ਹੋਇਆ ਹੈ। ਪਰ ਜੇ ਅਸੀਂ ਉਸਨੂੰ ਚੁਸਤ ਤੇ ਚੌਬਨ ਰੱਖਣ ਵਾਸਤੇ, ਤੰਦਰੁਸਤ ਰੱਖਣ ਵਾਸਤੇ ਇਹ ਜ਼ਰੂਰੀ ਆ ਸਿੱਖ ਦੇ ਜੀਵਨ ਦੇ ਵਿੱਚ। ਪਰ ਜੇ ਅਸੀਂ ਇਹ ਸੋਚੀਏ ਕਿ ਅਸੀਂ ਇਸ ਨੂੰ ਵੀ ਬਣਾ ਲਿਆ ਕਿ ਤੀਰਥਾਂ ਦੇ ਉੱਪਰ ਜਾ ਕੇ ਇਸ਼ਨਾਨ ਕਰਨ ਦੇ ਨਾਲ ਸ਼ਾਇਦ ਸਾਡੇ ਪਾਪ ਲੈ ਜਾਣ, ਉਹ ਮੁਮਕਿਨ ਨਹੀਂ ਆ। ਗੁਰਬਾਣੀ ਨੇ ਵੀ ਸਾਨੂੰ ਸੁਚੇਤ ਕੀਤਾ, ਗੁਰੂ ਸਾਹਿਬਾਨ ਨੇ ਵੀ ਸਾਨੂੰ ਸੁਚੇਤ ਕੀਤਾ, ਗੁਰਵਾਕ ਹੈ ਸੂਚੇ ਇਹ ਨਾ ਆਖਿਨ, ਬਹਿਨ ਜੇ ਪਿੰਡਾ ਧੋਏ ਸੂਚੇ ਸੇਈ ਨਾਨਕਾ ਜਿਨ ਮਨ ਵਸਿਆ ਸੋਏ। ਆਪਾਂ ਦੋ ਗੱਲਾਂ ਦਾ ਨਿਖੇੜਾ ਕਰਕੇ ਗੱਲ ਕਰਾਂਗੇ, ਇੱਕ ਹੁੰਦੀ ਹੈ ਸੁੱਚ ਤੇ ਭ੍ਰਿਸ਼ਟ, ਇੱਕ ਹੁੰਦੀ ਹੈ ਸਫਾਈ ਤੇ ਗੰਦਗੀ। ਗੰਦਗੀ ਦਾ ਸਿੱਖ ਦੇ ਜੀਵਨ ਦੇ ਵਿੱਚ ਕੋਈ ਸਥਾਨ ਨਹੀਂ ਹੈ, ਉਸਨੂੰ ਸਫਾਈ ਰੱਖਣੀ ਹੈ। ਪਰ ਸੁੱਚ ਤੇ ਭ੍ਰਿਸ਼ਟ ਦਾ ਜਿਹੜਾ ਕੰਸੈਪਟ ਹੈ ਇਹ ਸਿੱਖੀ ਦਾ ਨਹੀਂ ਹੈ, ਇਹ ਵਿਪੜਦਾ ਹੈ। ਜਿਸ ਤਰ੍ਹਾਂ ਹੁਣ ਹੀ ਆਪਾਂ ਇੱਕ ਮਿਸਾਲ ਦਿੱਤੀ ਹੈ ਤੇ ਇਹ ਜਿਹੜਾ ਵਿਪਰ ਦਾ ਕਾਨਸੈਪਟ ਹੈ ਹੌਲੀ ਹੌਲੀ ਇਹ ਫਜ਼ੂਲ ਦੀਆਂ ਰੀਤਾਂ ਬਣ ਜਾਂਦੀਆਂ ਜਿਨ੍ਹਾਂ ਦੇ ਪਿੱਛੇ ਆਪਾਂ ਕਦੀ ਘੋਖਣ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਖਾਸ ਤੌਰ ਤੇ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ 2 ਸਦੀਆਂ ਦੀ ਕਾਲਨਾ ਘਾਲਣ ਤੋਂ ਬਾਅਦ ਸਿੱਖੀ ਦੇ ਇਸ ਨਿਰੰਤਰ ਵਿਕਾਸ ਤੇ ਕਲਾਈਮੈਕਸ ਤੇ ਜਦੋਂ ਖੰਡੇ ਦੀ ਪੌਲ ਤਿਆਰ ਕਰਕੇ ਸਾਰਿਆਂ ਨੂੰ ਇੱਕੋ ਬਾਟੇ ਚੋਂ ਅੰਮ੍ਰਿਤ ਛਕਾ ਦਿੱਤਾ, ਇੱਥੇ ਸੁੱਚ ਤੇ ਪ੍ਰਿਸ਼ ਦੇ ਕਨਸੈਪਟ ਨੂੰ ਖਤਮ ਕਰ ਬਰਾਬਰੀ ਦੀ ਗੱਲ ਕੀਤੀ। ਸੁੱਚ ਤੇ ਪ੍ਰਿਸ਼ ਦੇ ਵਿੱਚੋਂ ਹੀ ਹਿਊਮਨ ਜਿਹੜੀ ਡਿਸਕ੍ਰਿਮੀਨੇਸ਼ਨ ਹੈ, ਜਿਹੜੀ ਊਚ ਨੀਚ ਦਾ ਕਨਸੈਪਟ ਆਇਆ ਜਿਸ ਨੂੰ ਗੁਰਮਤ ਰਿਜੈਕਟ ਕਰਦੀ ਹੈ, ਸਫਾਈ ਜਿਹੜੀ ਆ ਉਹ ਜ਼ਰੂਰੀ ਹੈ ਕਿਉਂਕਿ ਸਫਾਈ ਸਾਡੀ ਤੰਦਰੁਸਤੀ ਦੇ ਨਾਲ ਜੁੜੀ ਹੋਈ ਹੈ। ਹੁਣ ਆਪਾਂ ਇਸੇ ਕਰਕੇ ਜਿਹੜਾ ਅੱਜ ਦਾ ਟਾਪਿਕ ਹੈ, ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਹੱਚਾ ਨਾ ਹੋਏ, ਗੁਰੂ ਅਮਰਦਾਸ ਪਾਤਸ਼ਾਹ ਸਮਝਾ ਰਹੇ ਹੈ। ਮਨ ਦੀ ਸਫਾਈ ਆਪਣੀ ਥਾਂ ਤੇ ਆ, ਤਨ ਦੀ ਆਪਣੀ ਥਾਂ ਤੇ ਆ। ਗੁਰੂ ਨਾਨਕ ਪਾਤਸ਼ਾਹ ਜਪਜੀ ਸਾਹਿਬ ਦੇ ਵਿੱਚ ਹੀ ਸਾਨੂੰ ਉਦਾਹਰਣ ਦੇ ਕੇ 20ਵੀਂ ਪੌੜੀ ਦੇ ਵਿੱਚ ਸਪਸ਼ਟ ਕਰ ਦਿੰਦੇ, ਭਰੀਆ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰਸ ਕੇ, ਮਿੱਟੀ ਘਟਾ ਗੰਦਗੀ ਮੈਲ ਸਰੀਰ ਨੂੰ ਲੱਗਦੀ ਹੈ ਪਾਣੀ ਨਾਲ ਧੋ ਦਿੰਦੇ ਆ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈ ਹੋ ਤੁਸੀਂ, ਜੇ ਉਸ ਤੋਂ ਵੱਧ ਥੋੜੀ ਗੰਦਗੀ ਹੁੰਦੀ ਹੈ ਜਿਹੜੀ ਚਿਕਨਾਹਟ ਵਾਲੀ ਹੁੰਦੀ ਹੈ ਜਿਹੜੀ ਖਾਲੀ ਪਾਣੀ ਨਾਲ ਨਹੀਂ ਉਤਰੇਗੀ, ਉਸ ਨੂੰ ਵੀ ਸਾਬਣ ਲਗਾ ਕੇ ਪਾਓ, ਕੈਮੀਕਲ ਲਗਾ ਕੇ ਪਾਣੀ ਦੇ ਨਾਲ ਧੋਵਾਂਗੇ ਉਹ ਵੀ ਸਾਫ਼ ਹੋ ਜਾਏਗੀ, ਉਹ ਚਿਕਨਾਹਟ ਜਿਹੜੀ ਹੈ ਉਹ ਥਿੰਦਾਪਣ ਜਿਹੜਾ ਉਤਰ ਜਾਏਗਾ। ਪਰ ਜਿਹੜੀ ਮਤ ਹੈ, ਜਿਹੜੀ ਸੋਚ ਹੈ, ਇਹ ਵੱਖਰੀ ਚੀਜ਼ ਹੈ, ਇਹ 5 ਤੱਤਾਂ ਦੀ ਨਹੀਂ ਹੈ, ਇਹ ਮਟੀਰੀਅਲ ਨਹੀਂ ਹੈ। ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਭਰੀਆ ਮਤ ਪਾਪਾਂ ਕੈ ਸੰਗ, ਉਹ ਧੋਪਾ ਨਾ ਆ ਗਿਆ, ਉਸ ਨੂੰ ਗਿਆਨ ਦੇ ਨਾਲ ਹੀ ਧੋਤਾ ਜਾ ਸਕਦਾ ਹੈ ਜੇ ਮਨ ਮਲੀਨ ਹੋ ਗਿਆ। ਇਹੀ ਗੱਲ ਗੁਰੂ ਸਾਹਿਬ ਕਹਿੰਦੇ ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ। ਕਬੀਰ ਸਾਹਿਬ ਨੂੰ ਕਿਸੇ ਕਬੀਰ ਸਾਹਿਬ ਕੰਮ ਕਰ ਰਹੇ ਸੀ, ਜਿੱਥੇ ਉਹ ਕੱਪੜਾ ਬੁਣ ਰਹੇ ਸੀ ਉੱਥੇ ਹੀ ਉਹਨਾਂ ਦਾ ਭੋਜਨ ਆ ਗਿਆ ਤੇ ਮਾਤਾ ਲੋਈ ਭੋਜਨ ਲੈ ਕੇ ਉੱਥੇ ਆਏ। ਕਬੀਰ ਸਾਹਿਬ ਭੋਜਨ ਛੱਕ ਰਹੇ ਨੇ, ਕੋਲੋਂ ਹੀ ਇੱਕ ਬ੍ਰਾਹਮਣ ਲੰਘਾ, ਵੇਪਰ ਲੰਘਾ, ਪਾਸ ਹੋ ਰਿਹਾ ਸੀ, ਉਸਨੇ ਕਮੈਂਟ ਕੀਤਾ, ਲੈ ਆਪਣੇ ਆਪ ਨੂੰ ਭਗਤ ਕਹਿੰਦੇ, ਉਸ ਤਰ੍ਹਾਂ ਮੈਂ ਕਿਤੇ ਪੜ੍ਹੀ ਨਹੀਂ ਹਾਂ, ਸਿਰਫ ਇੱਕ ਸਾਖੀ ਜਿਹੜੀ ਹੈ, ਪੰਥ ਦੇ ਬਹੁਤ ਵਿਦਵਾਨ ਗਿਆਨੀ ਸੰਤ ਸਿੰਘ ਜੀ ਮਸਕੀਨ ਆਪਣੀ ਕਥਾ ਦੇ ਵਿੱਚ ਇਸ ਚੀਜ਼ ਦਾ ਜ਼ਿਕਰ ਕਰਦੇ ਕਿ ਉਹ ਜਦੋਂ ਉਹਨਾਂ ਨੂੰ ਕਹਿਣ ਲੱਗਾ ਕਿ ਭਾਈ ਇਹ ਤਰੀਕਾ ਨਹੀਂ ਹੈ, ਤਾਂ ਗੁਰੂ ਕਬੀਰ ਸਾਹਿਬ ਨੇ ਸਿੱਧਾ ਹੀ ਕਿਹਾ, ਕਹਿੰਦਾ ਮੈਨੂੰ ਤੇ ਨਹੀਂ ਪਤਾ, ਤੂੰ ਹੀ ਸਮਝਾ ਜਾ। ਤੇ ਉਸਨੇ ਕਿਹਾ ਭਾਈ ਇਸ ਤਰ੍ਹਾਂ ਜਿੱਥੇ ਖਾਣਾ ਖਾਣਾ ਹੈ ਇੱਥੇ ਪਹਿਲੇ ਪਾਣੀ ਦੇ ਛਿੱਟੇ ਦੇਣੇ ਆ, ਜਿਹਨਾਂ ਛਿੱਟਿਆਂ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਇਸ ਦੇ ਆਸ ਪਾਸ, ਫਿਰ ਭੋਜਨ ਲਿਆ ਕੇ ਜਦੋਂ ਰੱਖਣਾ ਫਿਰ ਇਸ ਦੇ ਆਸ ਪਾਸ ਛਿੱਟੇ ਦੇਣੇ ਆ, ਫਿਰ ਇਸ ਤਰ੍ਹਾਂ ਸਾਫ਼ ਹੋ ਜਾਏਗਾ। ਤਾਂ ਕਬੀਰ ਸਾਹਿਬ ਨੇ ਕਿਹਾ ਇਸ ਤਰ੍ਹਾਂ ਸੁੱਚਾ ਹੋ ਜਾਏਗਾ, ਕਹਿੰਦਾ ਹਾਂ ਜੀ ਇਸ ਤਰ੍ਹਾਂ ਥਾਂ ਪਵਿੱਤਰ ਹੋ ਗਿਆ। ਤੇ ਕਬੀਰ ਸਾਹਿਬ ਨੇ ਕਿਹਾ, ਸਮਝਾਇਆ ਕਿ ਬਈ ਏਦਾਂ ਨਹੀਂ ਹੁੰਦਾ। ਉਹਨਾਂ ਨੇ ਸ਼ਬਦ ਹੀ ਹੈ, ਕਹੋ ਪਾਂਡੇ ਕਹੋ ਪੰਡਿਤ, ਸੂਚਾ ਕੌਣ ਠਾਉ, ਜਹਾਂ ਬੈਸ ਹੋ ਭੋਜਨ। ਰਹਾਉ ਦੀ ਪੰਕਤੀ ਹੈ ਇਸੇ ਸ਼ਬਦ ਦੀ, ਕਿ ਸਵਾਲ ਕੀਤਾ ਕਿ ਐ ਪੰਡਿਤ ਜੀ ਮੈਨੂੰ ਇਹ ਦੱਸ ਦੇ ਕਿ ਸੰਸਾਰ ਦੇ ਵਿੱਚ ਇਸ ਧਰਤੀ ਦੇ ਉੱਪਰ ਕਿਹੜੀ ਪਵਿੱਤਰ ਥਾਂ ਹੈ ਜਿੱਥੇ ਮੈਂ ਬੈਠ ਕੇ ਭੋਜਨ ਖਾਂ। ਉਹਨੇ ਹੋਰ ਵੀ ਕਈ ਪ੍ਰਕਿਰਿਆਵਾਂ ਦੱਸੀਆਂ, ਸਾਡੇ ਤੇ ਇਸ ਤਰ੍ਹਾਂ ਕਰਦੇ ਆ। ਤੇ ਸ਼ਬਦ ਹੀ ਆ ਬਸੰਤ ਹੰਡੋਲ ਕਰ ਦੂਜਾ, ਕਬੀਰ ਸਾਹਿਬ ਦਾ ਸ਼ਬਦ ਹੈ ਇੱਕ ਓਂਕਾਰ ਸਤਿਗੁਰ ਪ੍ਰਸਾਦ। ਕਬੀਰ ਸਾਹਿਬ ਉਹਨੂੰ ਕਹਿੰਦੇ ਆ ਮਾਤਾ ਜੂਠੀ ਪਿਤਾ ਭੀ ਝੂਠਾ ਝੂਠੇ ਹੀ ਫਲ ਲਾਗੇ। ਆਵੇ ਝੂਠੇ ਜਾਏ ਭੀ ਝੂਠੇ ਝੂਠੇ ਮਰੇ ਪਾਗੇ। ਉਹ ਕਹਿੰਦੇ ਸੰਸਾਰ ਦੇ ਵਿੱਚ ਹਰ ਥਾਂ ਮਾਂ ਏ ਪਿਓ ਏ ਸੰਸਾਰ, ਕਿਉਂਕਿ ਇਹ ਸਾਰਾ ਕੁਛ ਜਿਹੜਾ ਹੈ ਮਾਸ ਦਾ, ਜਿਵੇਂ ਗੁਰੂ ਨਾਨਕ ਪਾਤਸ਼ਾਹ ਪਾਂਡੇ ਨੂੰ ਕਹਿੰਦੇ ਆ, ਮਾਸੋਂ ਜਮੀਏ ਮਾਸੋਂ ਨਿਮੀਏ ਮਾਸੇ ਅੰਦਰ ਵਾਸ, ਮੂੰਹ ਮਾਸੇ ਕਾ ਜੀ ਮਾਸੇ ਕੀ ਮਾਸੇ ਸਾਸ ਗਿਰਾਸ। ਪਾਂਡੇ ਤੂੰ ਜਾਣੇ ਨਾ ਹੀ ਕਿੱਥੋਂ ਮਾਸੇ ਬਣਾ। ਹੁਣ ਇਹੀ ਗੱਲ ਕਬੀਰ ਸਾਹਿਬ ਇਸ ਨੂੰ ਸਮਝਾ ਰਹੇ ਨੇ, ਦੱਸ ਇਹ ਸਾਰਾ ਕੁਛ ਜਿਹੜਾ ਸਰੀਰ ਜਿਹੜੇ ਨੇ, ਜਿਸ ਪਿਤਾ ਤੇ ਮਾਂ ਦੇ ਸੁਮੇਲ ਤੋਂ ਇਹ ਸਰੀਰ ਪੈਦਾ ਹੁੰਦਾ ਹੈ, ਉਹ ਸਰੀਰ ਵੀ ਤੇਰੀ ਭਾਸ਼ਾ ਦੇ ਵਿੱਚ ਜੁੱਠਾ ਹੈ। ਕਬੀਰ ਸਾਹਿਬ ਇਸਨੂੰ ਉਸ ਤਰ੍ਹਾਂ ਜੁੱਠਾ ਨਹੀਂ ਮੰਨਦੇ। ਤੇ ਇੱਥੇ ਸੰਸਾਰ ਤੇ ਆਉਣਾ, ਕਿਉਂਕਿ ਸੂਤਕ ਪਾਤਕ ਦੀਆਂ ਤੂੰ ਹੀ ਰਸਮਾਂ ਕਰਦਾ ਹੈ, ਇਹ ਸਭ ਕੁਛ ਸੁੱਚ ਤੇ ਪ੍ਰਿਸ਼ ਦੇ ਚੱਕਰ ਚ ਪਿਆ ਹੋਇਆ ਹੈ। ਤੇ ਇਸੇ ਤਰ੍ਹਾਂ ਜੁੱਠੇ ਹੀ ਪੈਦਾ ਹੁੰਦੇ ਆ, ਜੁੱਠੇ ਹੀ ਮਰ ਜਾਂਦੇ ਆ। ਭਾਗੇ ਬਿਨਾਂ ਕਿਸੇ ਰਹਿਮਤ ਬਦਕਿਸਮਤ। ਕਹੋ ਪੰਡਿਤ ਸੂਚਾ ਕੌਣ ਥਾਂ ਥਾਂ ਜਹਾਂ ਬੈਸੋਂ ਭੋਜਨ ਰਹਾਉ ਦੀ ਪੰਕਤੀ ਚ ਕਹਿੰਦੇ। ਫਿਰ ਉਹ ਇਹਨੂੰ ਕਹਿੰਦੇ ਆ, ਕਿਉਂਕਿ ਜਿਹੜੀਆਂ ਹੋਰ ਸੰਸਾਰਕ ਚੀਜ਼ਾਂ ਨੇ, ਜਿਵੇਂ ਸਾਡਾ ਅਮਲੀ ਤੌਰ ਤੇ ਕਈ ਪ੍ਰਕਾਰ ਦੀ ਹੋਰ ਜੁੱਠੇ, ਮੰਦਾ ਕਿਸੇ ਨੂੰ ਬੋਲਦੇ ਆ, ਜੀਭ ਗੰਦੀ ਕਰਦੇ ਆ, ਗਾਲ ਕੱਢਦੇ ਆ, ਜਿਹੜੇ ਜੇਬਾ ਝੂਠੀ ਬੋਲਤ ਝੂਠਾ, ਕਰਨ ਨੇਤਰ ਸਭ ਝੂਠੇ, ਜਿਹੜੀਆਂ ਪੰਜ ਇੰਦਰੀਆਂ ਨੇ, ਮਾੜਾ ਸੁਣਦੇ ਆ, ਮਾੜਾ ਬੋਲਦੇ ਆ, ਮਾੜਾ ਦੇਖਦੇ ਆ, ਇਹ ਵੀ ਤਾਂ ਇੱਕ ਪ੍ਰਕਾਰ ਦੀ ਸੰਸਾਰ ਦੀ ਝੂਠੀ ਹੈ। ਇੰਦਰੀ ਕੀ ਝੂਠ ਉਤਰਸ ਨਾਹੀ ਬ੍ਰਹਮ ਅਗਨ ਕੇ ਲੂਟੇ, ਕਿਉਂਕਿ ਬਿਨਾਂ ਕਿਸੇ ਸੰਬੰਧ ਦੇ ਸੰਤਾਨ ਦੀ ਉਤਪਤੀ ਵੀ ਨਹੀਂ ਹੋ ਸਕਦੀ, ਕਿਉਂਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ, ਸਾਰਾ ਕੁਛ ਅਨਿਵਾਰੀ ਵੀ ਹੈ। ਤੇ ਇਸ ਤੋਂ ਬਿਨਾਂ, ਯਾਨੀ ਕਿ ਜਿਹੜੀ ਸਾਡੇ ਉਹ ਕਰਮ ਇੰਦਰੀ ਨੇ, ਜਿਨ੍ਹਾਂ ਦੇ ਵਿੱਚ ਸਾਡੇ ਜਨਨ ਇੰਦਰੀਆਂ ਵੀ ਹੈਗੀਆਂ, ਉਹ ਸਾਰੇ ਹੀ ਜਿਹੜੇ ਨੇ, ਉਹਨਾਂ ਦੀ ਜਿਹੜੀ ਜਿਹੜੇ ਉਸ ਵਿਚਾਰ ਦੀ ਮੈਲ ਵੀ ਹੈਗੀ ਹੈ, ਉਹ ਤਾਂ ਲੈਂਦੇ ਹੀ ਨਹੀਂ। ਸੋ ਇਸੇ ਕਰਕੇ ਫਿਰ ਜਿਹੜੀ ਅਗਨੀ ਆ, ਕਿਉਂਕਿ ਅਗਨੀ ਜਲਾਉਣਾ ਵੀ ਜਿਹੜਾ ਹੈ, ਗੋਬਰ ਤੇ ਹੀ ਤੇ ਰੋਟੀ ਪੱਕਦੀ ਸੀ। ਅਗਨ ਵੀ ਝੂਠੀ ਪਾਨੀ ਝੂਠਾ, ਕਿਉਂਕਿ ਗੁਰਬਾਣੀ ਦੇ ਵਿੱਚ ਜ਼ਿਕਰ ਆਉਂਦਾ ਹੈ, ਭਗਤ ਸਾਹਿਬਾਨ ਕਹਿੰਦੇ ਆ ਕਿ ਵੀ ਕਿਹੜੀ ਚੀਜ਼ ਦੇ ਨਾਲ, ਦੂਧ ਤਾਂ ਬਛਰੇ ਥਨੋਂ ਬਿਟਾਰਿਆ, ਫੂਲ ਪਵਰ ਜਲ ਮੀਨ ਬਿਦਾਰਿਆ, ਮਾਈ ਗੋਬਿੰਦ ਪੂਜ ਕਹਾਂ ਲਚਰਾ। ਸੋ ਇਸ ਕਰਕੇ ਅਗਨ ਵੀ ਝੂਠੀ ਪਾਨੀ ਝੂਠਾ, ਝੂਠੀ ਬੈਸ ਪਕਾਇਆ, ਜਿਸਨੇ ਬੈਠ ਕੇ ਪਕਾਇਆ, ਉਹ ਵੀ ਤਾਂ ਸਰੀਰ ਹੈ, ਇਨਸਾਨੀ ਸਰੀਰ ਹੈ। ਝੂਠੀ ਕਰਛੀ ਪਰੋਸਣ ਲਾਗਾ, ਝੂਠੇ ਹੀ ਬੈਠ ਖਾਇਆ, ਜਿਸਨੇ ਖਾਧਾ ਜਿਸਨੇ ਪਰੋਇਆ, ਯਾਨੀ ਕਿ ਸਭ ਸੰਸਾਰ, ਕਿਉਂਕਿ ਉਹ ਸਾਰੇ ਹੀ ਮਾਸ ਦੇ ਪੁਤਲੇ ਨੇ, ਸਾਰੇ ਹੀ ਵਿਚਾਰਾਂ ਦਾ ਹੀ ਸਾਰਾ ਪਲੰਦਾ ਹੈ, ਚੰਗੇ ਮਾੜੇ ਸਾਰੇ ਵਿਚਾਰ ਇਕੱਠੇ ਨੇ। ਗੋਬਰ ਝੂਠਾ ਚੌਕਾ ਝੂਠਾ, ਜਿਸ ਗੋਬਰ ਤੇ ਚੌਕੇ ਦੀ ਗੱਲ ਤੂੰ ਕਰ ਰਿਹਾ ਹੈ, ਕਾਰ ਕੱਢ ਕੇ ਪਕਾ ਕੇ, ਗੋਬਰ ਝੂਠਾ ਚੌਕਾ ਝੂਠਾ, ਝੂਠੀ ਦੀਨੀ ਕਾਰਾ, ਜਿਹੜੀ ਉਸਨੂੰ ਕਾਰ ਕੱਢੀ ਉਹ ਵੀ ਝੂਠੀ ਹੈ। ਤੇ ਫਿਰ ਉਸ ਪੰਡਿਤ ਦਾ ਸਵਾਲ ਹੈ ਕਿ ਫਿਰ ਸੁੱਚਾ ਕੌਣ ਹੈ? ਕਬੀਰ ਸਾਹਿਬ ਸ਼ਬਦ ਦੇ ਅੰਤ ਦੀ ਪੰਕਤੀ ਚ ਕਹਿੰਦੇ ਨੇ, ਕਹ ਕਬੀਰ ਤੇਈ ਨਰ ਸੂਚੇ ਸਾਚੀ ਪਰੀ ਵਿਚਾਰਾ। ਕਬੀਰ ਸਾਹਿਬ ਕਹਿੰਦੇ ਆ ਕਿ ਉਹੀ ਵਿਅਕਤੀ ਉਹੀ ਪ੍ਰਾਣੀ ਪਵਿੱਤਰ ਕਹੇ ਜਾ ਸਕਦੇ ਨੇ ਜਿਨ੍ਹਾਂ ਨੇ ਜੋ ਸੱਚੀ ਉਸ ਵਿਚਾਰ ਦੇ ਨਾਲ ਜੁੜੇ ਹੋਏ ਨੇ, ਜਿਵੇਂ ਗੁਰੂ ਨਾਨਕ ਪਾਤਸ਼ਾਹ ਐਕਸਪਲੇਨ ਕਰਦੇ ਆ ਨਾ, ਉਹ ਕਹਿੰਦੇ ਆ ਤਨ ਤੋਤੇ ਮਨ ਅੱਛਾ ਨਾ ਹੋਏ, ਮਨ ਮੈਲੇ ਸਭ ਕੁਛ ਮੈਲਾ। ਇਹ ਗੁਰੂ ਤੀਸਰੇ ਗੁਰੂ ਪਾਤਸ਼ਾਹ ਕਹਿ ਰਹੇ ਆ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਕਿ ਇਹ ਮਨੁੱਖ ਜੇ ਤੂੰ ਕਹਿ ਕਿ ਮੈਂ ਸੁੱਚਾ ਹੋ ਗਿਆ ਨਾ ਧੋ ਕੇ, ਤਾਂ ਉਹ ਮੈਂ ਪਹਿਲਾਂ ਹੀ ਇਸ ਪੰਕਤੀ ਦਾ ਜ਼ਿਕਰ ਕੀਤਾ ਸੀ, ਇਸ ਵੇਲੇ ਮੇਰੇ ਜ਼ਿਹਨ 'ਚ ਫਿਰ ਨਹੀਂ ਆ ਰਹੀ ਕਿ ਉਹੀ ਵਿਅਕਤੀ ਸੁੱਚਾ ਹੈ ਜਿਸ ਨੇ ਉਸ ਮਾਲਕ ਜਿਸ ਦੇ ਅੰਦਰ ਉਸਦਾ ਨਿਵਾਸ ਹੋ ਗਿਆ, ਜਿਹੜਾ ਜਿਸ ਤਰ੍ਹਾਂ ਕਬੀਰ ਸਾਹਿਬ ਵੀ ਕਹਿੰਦੇ ਆ, ਜਲ ਕੇ ਮੰਜਨ ਜੇਕਤ ਹੋਵੇ ਨਿਤ ਨਿਤ ਮੈਂਡਕ ਨਾਵੇ, ਜੈਸਾ ਮੈਂਡਕ ਤੈਸਾ ਉਹ ਨਰ ਫਿਰ ਫਿਰ ਜੋੜਨੀ ਆਵੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਸੂਚੇ ਇਹ ਨਾ ਆਖੀਨ, ਆਸਾ ਦੀ ਵਾਰ ਰੋਜ਼ ਪੜ੍ਹਦੇ ਹਾਂ ਅਸੀਂ, ਰੋਜ਼ ਕੀਰਤਨ ਸੁਣਦੇ ਹਾਂ, ਕਦੀ ਧਿਆਨ ਨਹੀਂ ਦਿੰਦੇ। ਸੂਚੇ ਇਹ ਨਾ ਆਖੀਨ, ਜਿਸ ਤਰ੍ਹਾਂ ਸੂਚੇ ਸਹੀ ਨਾਨਕਾ ਜਿਨ ਮਨ ਵਸਿਆ, ਹਾਂ ਬਹਿਣ ਜੇ ਪਿੰਡਾਂ ਤੋਏ, ਜਿਹੜੇ ਇਸ਼ਨਾਨ ਕਰਕੇ ਪਿੰਡੇ ਨੂੰ ਸਾਫ ਕਰਕੇ ਬੈਠ ਗਏ ਉਹ ਪਵਿੱਤਰ ਨਹੀਂ ਹੁੰਦੇ, ਉਹਨਾਂ ਨੂੰ ਜ਼ਰੂਰੀ ਨਹੀਂ ਹੈ ਕਿ ਉਹ ਪਵਿੱਤਰ। ਸੂਚੇ ਸਹੀ ਨਾਨਕਾ, ਨਾਨਕ ਜੀ ਕਹਿੰਦੇ ਆ ਕਿ ਉਹੀ ਪਵਿੱਤਰ ਨੇ ਜਿਨ੍ਹਾਂ ਨੇ ਉਸ ਅਕਾਲ ਪੁਰਖ ਨੂੰ ਆਪਣੇ ਹਿਰਦੇ ਚ ਵਸਾ ਲਿਆ। ਤੇ ਹਿਰਦੇ ਚ ਅਕਾਲ ਪੁਰਖ ਕਿਸ ਨੂੰ ਵਸਾਉਂਦਾ ਹੈ? ਅਕਾਲ ਪੁਰਖ ਕਿਹੜੇ ਹਿਰਦੇ ਚ ਵਸਦਾ ਹੈ? ਜਿੱਥੇ ਵਿਕਾਰ ਨਹੀਂ ਹੁੰਦੇ, ਜਿੱਥੇ ਗੁਣ ਹੁੰਦੇ। ਗੁਰਸਾਹਿਬ ਗੁਰੂ ਨਾਨਕ ਪਾਤਸ਼ਾਹ ਕਹਿੰਦਾ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਪੌਲ ਲੱਥੀ ਨਾਤਿਆਂ ਦੋ ਪੌਲ ਚੜੀ ਸੁੱਟ, ਹਉਮੈ ਦੀ ਮੈਲ ਵੀ ਚੜ ਗਈ, ਮੈਂ ਤੀਰਥ ਤੇ ਇਸ਼ਨਾਨ ਕੀਤਾ ਕਿਉਂ? ਕਿਉਂਕਿ ਸਰੀਰ ਨੂੰ ਧੋਤਿਆ ਨਾ, ਬਾਹਰੋਂ ਧੋਤੀ ਤੁੰਬੜੀ, ਅੰਦਰ ਵਿਸ ਨਿਕੋਰ, ਅੰਦਰ ਸਾਫ ਨਹੀਂ ਆ, ਅੰਦਰ ਉਹੀ ਵਿਚਾਰਾਂ ਦੀ ਗੰਦਗੀ ਆ। ਕਿਹੜੀ ਗੰਦਗੀ? ਕਬੀਰ ਸਾਹਿਬ ਕਹਿੰਦੇ ਆ ਮੁਸਲਸਲ ਸਾਡਾ ਜਿਹੜੀ ਸਾਡੀ ਸੋਚਣੀ ਚੱਲਦੀ ਆ, ਪਰ ਤਨ ਪਰ ਤਨ ਪਰ ਪੀ ਨਿੰਦਾ ਪਰ ਅਪਵਾਦ ਨਾ ਛੂਟੇ, ਆਹ ਗੌਣ ਹੋਤ ਹੈ ਫੁਨ ਫੁਨ ਇਹ ਪ੍ਰਸੰਗ। ਸਟਰੀਮ ਆਫ ਕਾਨਸ਼ੀਅਸਨੈਸ ਜਿਹੜੀ ਆ ਸਾਡੀ ਚੱਲ ਰਹੀ ਹੈ, ਅਸੀਂ ਬੈਠੇ ਬਿਠਾਏ ਹੀ ਕਈ ਪ੍ਰਕਾਰ ਦੀਆਂ ਜੋਨੀਆਂ ਭੋਗ ਜਾਂਦੇ ਹਾਂ ਆਪਣੇ ਵਿਚਾਰਾਂ ਕਰਕੇ। ਇਸ ਆਵਾਗਮਨ ਹੋਤ ਹੈ ਫੋਨ ਫੋਨ ਉਹ ਕਿਸੇ ਉਸ ਸਿਲਸਿਲੇ ਨਾਲ ਨਹੀਂ ਜੁੜਿਆ ਹੋਇਆ 84 ਲੱਖ ਜੂਨਾਂ ਦੇ ਨਾਲ, ਜਿਹੜਾ ਆਪਾਂ ਕਹਿੰਦੇ ਹਾਂ ਵੀ ਪਿਛਲੇ ਜਨਮ ਦੀ, ਇਹ ਇੱਥੇ ਹੀ ਜਿਹੋ ਜਿਹੀ ਸੋਚਣੀ ਆ ਇਹੋ ਜਿਹੀ ਜੂਨ ਚ ਗੁਜ਼ਰ ਰਹੇ ਹੁੰਦੇ ਆ। ਆਵਾਗਮਨ ਹੋਤ ਹੈ ਫੋਨ ਫੋਨ ਵਾਰ ਵਾਰ ਹੋ ਰਹੀ ਹੈ ਜਦੋਂ ਵਿਚਾਰਾਂ ਦੇ ਤਲ ਤੇ, ਪਰ ਤਨ ਪਰ ਤਨ ਪਰ ਤੀ ਨਿੰਦਾ, ਇਹ ਜੋ ਕੁਛ ਚੱਲ ਰਿਹਾ ਸਾਡੇ ਅੰਦਰ, ਪਰ ਅਪਵਾਦ ਨਾ ਛੂਟੇ, ਆਵਾਗਮਨ ਹੋਤ ਹੈ ਫੁਨ ਫੁਨ ਇਹ ਪ੍ਰਸੰਗ ਨਾ ਟੁੱਟੇ, ਇਹ ਸਿਲਸਿਲਾ ਨਹੀਂ ਟੁੱਟਦਾ, ਇਹ ਚੱਲਦਾ ਰਹਿੰਦਾ ਖਿਆਲਾਤ ਹੀ ਲੈਵਲ ਤੇ। ਇਸੇ ਕਰਕੇ ਗੁਰੂ ਨਾਨਕ ਪਾਤਸ਼ਾਹ ਸਾਨੂੰ ਦੂਜੀ ਪੌੜੀ ਚ ਕਹਿ ਰਹੇ ਆ ਨਾ, ਜਿੱਥੇ ਪਹਿਲਾਂ ਕਹਿੰਦਾ ਸੂਚਾ ਸੋਚ ਨਾ ਹੋ, ਸੋਚਾ ਸੋਚ ਨਾ ਹੋਵੇ, ਸੋਚਾ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ, ਪਵਿੱਤਰ ਕਰ ਕਰਕੇ ਸਰੀਰ ਨੂੰ ਪਵਿੱਤਰ ਨਹੀਂ ਕੋਈ ਹੋ ਸਕਦਾ ਤੀਰਥਾਂ ਤੇ ਇਸ਼ਨਾਨ ਕਰਕੇ, ਜੇ ਲੱਖਾਂ ਵਾਰ ਕਰੀਏ, ਚੁੱਪ ਹੈ ਚੁੱਪ ਨਾ ਹੋਵੇ ਜੇ ਲਾਹ ਰਹਾ ਲਿਖਤਾ, ਤੇ ਜੇ ਕੋਈ ਸ਼ਾਂਤ ਚਿੱਤ ਬੈਠ ਜਾਏ ਸਮਾਧੀ ਲਾ ਕੇ ਲਗਾਤਾਰ ਆਪਣੇ ਵੱਲੋਂ ਲਿਵ ਲਾ ਕੇ ਬੈਠ ਗਿਆ, ਲਗਾਤਾਰ ਲਿਵ ਲਾ ਕੇ ਬੈਠ ਗਿਆ, ਧਿਆਨ ਕੇਂਦਰਿਤ ਕਰ ਲਿਆ, ਪਰ ਚੁੱਪ ਅੰਦਰ ਨਹੀਂ ਹੋਣਾ, ਕਿਉਂਕਿ ਅੰਦਰ ਉਹੀ ਜਿਹੜਾ ਸਿਲਸਿਲਾ ਸਟ੍ਰੀਮ ਆਫ ਕਾਨਸ਼ੀਅਸਨੈਸ ਉਹ ਆਪਣੇ ਆਪ ਜਿਹੜੀ ਆ ਉਹ ਚੱਲ ਰਹੀ ਹੈ। वो अंदर वो सिलसिला चलता है, वो सिलसिला रोकण का नाम नहीं लैंदा, क्योंकि साडे अंदर साडी जिहड़ी सोचनी है, साडे जिहो जिहे ख्यालात ने, इहो जिहा असीं उस वेले जीवन जी रहे होंगे हां, इहो जिहे स्टेट ऑफ कॉन्शियसनैस दे विच, इहो जिही स्टेज दे विचों असीं शरीरक तौर ते गुजर रहे होंगे। सो इसे तरह क्योंकि भोजन नाल ही स्वच्छता का जरा जुड़िया होया है, गुरु नानक पातशाह कहते हैं पहला सुचा आप होए सोचे बैठा आए। ये उन्होंने लोगों के पखंड की गल कर रहे हैं जिहड़े इस तरह का करते हैं बेपर, सुचे अगे रखियन कोई ना पेट्यो जाए, सुचा होए के जेविया लगा पढ़न सलोक। लगा पढ़न श्लोक को हथी जाई सटिया किस ए लगा तो, अन्न देवता पानी देवता बेसंतर देवता लून, पंजमा पाया किरता हुआ पाक पवित्र। हुण ये जिहड़ियां चीजां ने इन्हां नूं असीं पवित्र समझ के, क्योंकि पवित्र ने, अन्न पवित्र ही है जिहड़ा के इस इतने गुरु साहब देवते की संज्ञा दे रहे ने, अन्न देवता पानी देवता, अन्न देवता पानी देवता बेसंतर देवता लूण, चार प्रण लूण जो पाते हैं स्वाद वास्ते, अग्नि जिसते पकाया जाता है टैंपरेचर के ते, अन्न ते पानी ते फिर ये घ्यो पाया जाता है तड़के वास्ते या स्वाद वास्ते, पंज पाया पंजवा पाया किरता हुआ पा, ते बंदा यह समझ लिया कि बड़ा पवित्र हो गया। पर जदों ये पवित्र तक कर लिया पंजां चीजां दे नाल, जिस मनुख ने भावें वह कितना भी अपने आप नूं महान कहिंदा है, खास तौर पर जदों क्योंकि ये उस चीज नाल जुड़िया होया है जी, पंडित नूं जिहड़ा भोजन खवाना है, जिसां नौरातिआं ते खवांदे आ, या पवित्रां जिस नूं अपने बजुर्गों वास्ते, ते वो कहंदा भाई जिस यानी कि मनुख पापी से तन कढ़िया थुकां पईआं ते, जदों मूंह च ही पाया ना, ये तो उसते क्योंकि ये नाल ही उस मनुख का सलाइवा जुड़ गया, ते उस तो बाद पेट दे विच चला गया जिथे ऑलरेडी किन्ना गंध पिया होया, ते पवित्र किवें रहा। जित मुख नाम नोचरे बिन नावे रस खाए, नानक इवें जानिए तित मुख तुका पाए। अगे वो कंपेरिजन कर रहे हैं कि इस तरह ही वो व्यक्ति जिहड़े ज्ञान तो नाम तो अकाल पुरख की सिफत सलाह तो दूर ने, जिहड़े किसी दे लई भला नहीं कर सकते, ये उन्हां वास्ते भी उही चीज है कि बई उस तरह उन्होंने मूंह ते थुकां की गल पै रही है। पर असल गल जिहड़ी इत्थे गुरु साहिब समझा रहे हैं वो यही समझा रहे हैं कि भाई कितना भी तुसी उसनू पवित्रता करो, पर आखिर दे विच सुटां ते शरीर दे विच ही है ना, शरीर विच जाके कहड़ी चीज सुची रहिंदी है, उसने पाचन प्रक्रिया चो होके निकलना है। सो इसे करके पाओ या कि जितने भी जिहड़े एक कर्म कांड ने, क्योंकि गुरु साहिब ने इस गल नू होर भी दृढ़ कर दिता, कबीर साहब ने इहो जिहे कर्मकांडां नूं इहो जिही सोच नूं तिलांजलि दित्ती, गुरु नानक साहब ने इस सोच नूं रिजैक्ट कर दिता, ते बाद च दो सदियां दी कहानी विच ते होर जिहड़ा सी इस नूं होर परपक्क कीता, होर वड्डी मोर दसवें पातशाह गुरु गोबिंद सिंह जी पातशाह ने लगा दित्ती, जदों खालसा पंथ नूं परम पेख ते नहे न्यारा सो खालस सतगुरु हमारा बना दिता। कवि सैनापत लिख दिया, खालसा खास कहावै सोई जां के हिरदे भरम न होई, परम पेख ते रहे न्यारा सो खल सतगुरु। पर अज मैं जिस हूं दस्या ਕਿ ਇੱਕ ਤਬਕਾ ਸਾਡੇ ਚੋਂ ਜਿਹੜਾ ਆਪਣੇ ਆਪ ਨੂੰ ਬਹੁਤ ਹੀ ਗੁਰੂ ਦੇ ਨੇੜੇ ਕਹਿੰਦਾ ਹੈ, ਆਪਣੇ ਨਾਂ ਨਾਲ ਵਿਵੇਕ ਵੀ ਲਗਾਉਂਦੇ ਆ, ਉਹ ਮਰਿਆਦਾ ਦੇ ਤਹਿਤ ਬਣਿਆ ਹੋਇਆ ਪ੍ਰਸ਼ਾਦ ਵੀ ਗੁਰਦੁਆਰਾ ਸਾਹਿਬਾਨ ਚੋਂ ਜਿਹੜਾ ਆਮ ਸੰਗਤ ਵਾਸਤੇ ਨਹੀਂ ਭੋਜਨ ਕਰਦੇ, ਕਿਉਂਕਿ ਜੀ ਇਹ ਵੀ ਅਸੀਂ ਇਸ ਨਾਲ ਵੀ ਭਿੜ ਜਾਵਾਂਗੇ ਤੇ ਗੁਰੂ ਦੀ ਦੱਸੀ ਕਿਹੜੀ ਗੱਲ ਤੇ ਅਸੀਂ ਤੁਰ ਰਹੇ ਹਾਂ, ਬਾਣੀ ਦੇ ਅਨੁਸਾਰ ਅਸੀਂ ਕਿਹੜੀ ਗੱਲ ਤੇ ਤੁਰ ਰਹੇ ਹਾਂ, ਯਾਨੀ ਕਿ ਅਸੀਂ ਆਪਣੇ ਭਰਮਾਂ ਦੇ ਵਿੱਚ ਹੀ। ਹੋਰ ਇਸੇ ਕਰਕੇ ਜਦੋਂ ਅਸੀਂ ਅੱਜ ਕਹਿੰਦੇ ਹਾਂ ਨਾ ਸਾਡੇ ਚੋਂ ਨਿਆਰਾਪਨ ਰਿਹਾ ਨਹੀਂ, ਗੁਰੂ ਸਾਹਿਬ ਦਾ ਵਾਅਦਾ ਸੀ ਨਾ ਕਿ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਈ ਦਉ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ। ਹੁਣ ਅੱਜ ਸਾਡੇ ਚ ਕਿਹੜੀ ਵਿਪਰ ਦੀ ਰੀਤ ਜਿਹੜੀ ਪ੍ਰਚਲਿਤ ਨਹੀਂ ਆ, ਅਸੀਂ ਦੂਜਿਆਂ ਦਾ ਮੁਕਾਬਲਾ ਕਰਨ ਦੇ ਲਈ, ਦੂਜਿਆਂ ਦਾ ਆਪਣੇ ਆਪ ਨੂੰ ਜਸਟੀਫਾਈ ਕਰਨ ਦੇ ਲਈ ਹਰ ਤਿਉਹਾਰ ਨੂੰ ਵੀ ਜਿਹੜਾ ਹੈ ਸਾਡੇ ਤਿਉਹਾਰ ਨੂੰ ਉਹਨਾਂ ਦੇ ਨਾਲ ਮਿਲਾ ਕੇ ਉਸਨੂੰ ਵੱਖਰੇ ਪੰਨ ਤੇ, ਯਾਨੀ ਕਿ ਸੋਸ਼ਲ ਜਾਂ ਧਾਰਮਿਕ ਹਰ ਉਸ ਰੀਤੀ ਰਿਵਾਜ ਨੂੰ ਆਪਣੇ ਢੰਗ ਨਾਲ ਉਸੇ ਤਰ੍ਹਾਂ ਹੀ ਵਿਪਰਵਾਦੀ ਢੰਗ ਦੇ ਨਾਲ ਮਨਾਉਣਾ ਜਿਹੜਾ ਹੈ ਉਹ ਸ਼ੁਰੂ ਕਰ ਦਿੱਤਾ ਹੋਇਆ ਹੈ। ਤੇ ਜਦੋਂ ਸਾਡੇ ਵਿੱਚ ਉਹ ਨਿਆਰਾਪਨ ਹੈ ਹੀ ਨਹੀਂ ਰਿਹਾ ਤੇ ਅਸੀਂ ਸ਼ਿਕਵਾ ਵੀ ਕੀ ਕਰ ਸਕਦੇ ਹਾਂ ਕਿ ਗੁਰੂ ਸਾਹਿਬ ਸਾਨੂੰ ਸਾਡੀ ਸਹਾਇਤਾ।
1: ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

0: प्रोग्राम दा ए हिस्सा तुहाडे तक मालवा टायर्स एंड सर्विसेज दे सहयोग नाल पहुंचाया जा रहा है। ए 24 घंटे सत्तो दिन मोबाइल सर्विसेज प्रदान करदे ने। इना तो किसी भी तरह दे नवे ते पुराने ट्रक एंड ट्रेलर टायर्स, व्हील बैलेंस एंड अलाइनमेंट्स, टायर रोटेशन एंड रिपेयर्स दीयां सेवावां लैण लई तुसी मालवा टायर्स नू 403-899-1985 जां फिर 403-899-1984 ते संपर्क कर सकते हो। मालवा टायर्स एंड सर्विसेज दा पता है, बिल्डिंग नंबर 8616, 44th स्ट्रीट, साउथ ईस्ट, कैलगरी। प्रोग्राम दा ए हिस्सा तुहाडे तक फर्स्ट चॉइस लाइटिंग, प्लंबिंग ते इलेक्ट्रिकल दे सहयोग नाल पहुंचाया जा रहा है। फर्स्ट चॉइस लाइटिंग एंड प्लंबिंग दा फोन नंबर 403-457-1457 यानी 403-457-1457। इना दे शोरूम दा पता है, यूनिट नंबर 2121-3961 52 एवेन्यू नॉर्थ ईस्ट कैलगरी, कॉमनवेल्थ हाल दे बिल्कुल नेड़े।
1: प्रोग्राम दा ए हिस्सा तुहाडे तक पाठ पूजा वालियां दे सहयोग नाल पहुंचाया जा रहा है। इना कोल धार्मिक ऑडियो अते वीडियो, रेडियो, धार्मिक वॉल हैंगिंग्स, शस्त्र, ककार, म्यूजिक इंस्ट्रूमेंट्स जिवें ढोल, हारमोनियम, तबला, तुम्बी अते हर तरह दे पूजा दे समान दी जानकारी लई कॉल करो 403-768-1681 403-768-1681। इना दा पता नोट करो, यूनिट नंबर 1120 4150 109th एवेन्यू नॉर्थ ईस्ट कैलगरी।
0: प्रोग्राम दा ए हिस्सा तुहाडे तक HMP कस्टम कैबिनेट्स दे सहयोग नाल पहुंचाया जा रहा है। इना तो किसी भी तरह दे कस्टम किचन, बार्स, वॉशरूम, वैनिटी, क्लाजेट अते कमर्शियल मिल वर्क बारे कोई भी जानकारी लैण लई तुसी पॉल सेखो जी नू 403-829-5000 या फिर 403-701-4947 ते संपर्क कर सकदे हो। HMP कस्टम कैबिनेट्स लिमिटेड दा पता है, यूनिट नंबर 11-2316 27 एवेन्यू नॉर्थ ईस्ट कैलगरी। पंजाबी रेडियो 102.7 FM ते प्रसारित होने वाले प्रोग्रामा ते जो भी विचार पेश कीते जांदे ने ओ उना विद्वाना दे अपने विचार ने। रेडियो अदारा 102.7 FM इना दे नाल सहमत होवे ए लाजमी नहीं।
2: एक बार फिर तुहाडी सेवा दे विच हाजिर हाँ। आपां शब्द सरवण कर रहे सां, इस तो पहले हिस्से दे विच धर्म दे बारे ही गल कर रहे सां ते एक होर किसे दा क्वेश्चन, एक सवाल आया, कार्ल मार्क्स ने धर्म नूं लोकां दी अफीम क्या है। आपां किसी की कंट्राडिक्शन भी नहीं करते, पर खोज कोशिश कीती सी इह जानण दी कि किस सिलसिले दे विच किया गया है ते धर्म दा किहड़ा रूप जिहड़ा है वह निभाया गया या निभाया नहीं गया, या धर्म नूं किस तरह अंडरस्टैंड किया गया कार्ल मार्क्स के जरिए या फिर दुनिया के होर लोगों के जिहड़े धर्म नूं नहीं मानते। आपां इत्थे आस्तक ते नास्तक की गल नहीं कर रहे, आपां धर्म की गल करें, क्योंकि गुरमत दे विच भी जिहड़ी धर्म की डैफिनेशन है, जिहड़ी कर्म की डैफिनेशन है, उसनों किसी होर अंदाज दे विच गुरु साहब, जब गुरु साहब यह गल कहिंदे ना हम हिंदू ना मुसलमान, अल्लाह राम के पिंड भरा, तो इत्थे इस गल नूं स्पष्ट कर दिता जाता है कि जिसनों धर्म बना लिया, जिहड़ी कर्मकांड दे विच एक अवस्था दे विच एक जंजीरां दे विच मनुख नूं टाल लिया, फसा लिया, वह धर्म नहीं है। पर मैं सब तो पहला जिहड़ी इहदी टिप्पणी है कार्ल मार्क्स की, इस दे बारे उस ते आपां विचार कर दांगे। ओरिजिनल जिहड़ी टिप्पणी है उहदी, रिलीजन इज द साई ऑफ द ओप्रेस्ड क्रीचर्स। the sentiment of a heartless world and the soul of selfless conditions. It is the opium of the people. Pao Taram Dabbe Kuchle Praniya Da Hokka Hai. Ik Ah Ik Behram Dunya Di Pavana Hai. Ate Atam Heen Halat Di Atma Hai. ए लोकां दी अफीम है। हुण ए जिहड़ी चीज़ उहनूं कहणी पई क्योंकि आम हालात दे विच वी जदों असीं देखदे हां कि लोकां नूं आम लोकां नूं खास तौर ते गरीब लोकां नूं धर्म दे नां ते किस तरह उहनां दा शोषण हुंदा है। मन्नू सिमरती दे नां ते ही या पछम दे विच भी धर्म दे नां ते जदों गुलामां दी गल चल रही सी, इह नहीं है कि अज जिहड़ी पछमी सभ्यता है जिहड़े यूरोपियन मुल्क ने या अमरीका जिहड़ा मतलब नॉर्थ अमरीकन जिहड़ी धरती है इह सारे ही बड़े एडवांस हन। इत्थे तां औरत नूं वोट देण दी आजादी भी जिहड़ी सी पहला हक जिहड़ा मिलिया उह भी किसी लिमिटेड वर्ग नूं मिलिया 1917 दे विच। अजे इक सदी तों भी थोड़ा जिहा वध समा नहीं होया ते इसे तरह की हालात जिहड़े सन उह वैसे ही जिहड़ी धार्मिक वर्ल्ड कहण वाली जिहड़ी दुनिया सी जिहदे विच गुलाम मनुखां नूं खरीदिया ते फरोखत कीता जांदा सी एज ए गुलाम। ते भारती जिहड़ी आपां कहिंदे आ उपमहादीप जिस नूं असीं बड़े सगीर भी कहिंदे आ इहदे विच की सी, ਇਹਦੇ ਵਿੱਚ ਗਰੀਬ ਲੋਕਾਂ ਨੂੰ ਧਰਮ ਦੇ ਨਾਂ ਤੇ ਬੱਚੀਆਂ ਦਾ ਦਾਨ ਮੰਗ ਕੇ ਉਹਨਾਂ ਨੂੰ ਮੰਦਰਾਂ ਦੇ ਵਿੱਚ ਰੱਖਿਆ ਜਾਂਦਾ ਸੀ ਤੇ ਫਿਰ ਦਿਨੇ ਤਾਂ ਉਹਨਾਂ ਨੂੰ ਦੇਵਤੇ ਦੀ ਪਤਨੀ ਬਣਾ ਕੇ ਰੱਖਿਆ ਜਾਂਦਾ ਸੀ, ਰਾਤ ਦੇ ਸਮੇਂ ਉਹਨਾਂ ਦੇ ਨਾਲ ਹੀ ਜਿਹੜੀ ਸੀ ਉਹ ਐਸ਼ ਕਰਦੇ ਸੀ। ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਜਦੋਂ ਮਨੁੱਖਤਾ ਦੀ ਐਕਸਪਲਾਈਟੇਸ਼ਨ ਹੁੰਦੀ ਰਹੀ ਤਾਂ ਇਹ ਕੰਮ ਜਿਹੜਾ ਸੀ ਕੁਦਰਤੀ ਗੱਲ ਹੈ ਕਿ ਜਿਹੜੇ ਸੈਂਸ ਵਾਲੇ ਲੋਕ ਹੁੰਦੇ ਆ ਇੱਥੋਂ ਤੱਕ ਕਿ ਧਰਮ ਦੇ ਨਾਂ ਤੇ ਜਦੋਂ ਯਾਨੀ ਕਿ ਇਹੋ ਜਿਹੇ ਪਖੰਡ ਵੀ ਰਚੇ ਜਾਂਦੇ ਨੇ ਉਹਨਾਂ ਦੇ ਬਾਰੇ ਇਹ ਨਹੀਂ ਹੈ ਕਿ ਆਵਾਜ਼ ਉੱਠਦੀ ਰਹੀ ਹੈ। ਬਹੁਤ ਧਰਮ ਦੀ ਆਮਦ ਜਿਹੜੀ ਸੀ ਇਸੇ ਹੀ ਐਕਸਪਲਾਈਟੇਸ਼ਨ ਦੀ ਵਿਰੋਧਤਾ ਸੀ, ਜੈਨ ਧਰਮ ਦੀ ਆਮਦ ਇਸੇ ਦੀ ਵਿਰੋਧਤਾ ਸੀ। ਭਾਰਤੀ ਖੱਟ ਦਰਸ਼ਨ ਦੇ ਨਾਲ ਨਾਲ ਚਾਰਵਾਕ ਭਾਰਤ ਦੇ ਵਿੱਚ ਇੱਕ ਅਜਿਹੀ ਲਹਿਰ ਸੀ ਜਿਸ ਨੂੰ ਬੜਾ ਬਦਨਾਮ ਕੀਤਾ ਗਿਆ, ਉਹ ਵੀ ਇੱਕ ਇਹੋ ਜਿਹਾ ਹੀ ਵਿਦਰੋਹ ਸੀ ਜਿਹੜਾ ਇਨਸਾਨੀਅਤ ਦੀ ਬਰਾਬਰੀ ਦੀ ਗੱਲ ਕਰਦਾ ਸੀ। ਤੇ ਇਹੀ ਕਾਰਨ ਸੀ ਕਿ ਜਿਸ ਵੇਲੇ ਪੱਛਮ ਦੇ ਵਿੱਚ ਇਹ ਸਦੀਆਂ ਤੋਂ ਹੋ ਰਿਹਾ ਸੀ ਯਾਨੀ ਕਿ ਫਿਰਕਾ ਵਾਰਾਨਾ, ਕਿਉਂਕਿ ਜੇ ਆਪਾਂ ਡਿਕਸ਼ਨਰੀ ਦੇ ਤੌਰ ਤੇ ਦੇਖੀਏ ਜਿਸ ਨੂੰ ਆਪਾਂ ਰਿਲੀਜਨ ਕਹਿੰਦੇ ਹਾਂ, ਰਿਲੀਜਨ ਤੇ ਧਰਮ ਦੇ ਵਿੱਚ ਵੀ ਬੜਾ ਫਰਕ ਹੈ। ਧਰਮ ਨਾ ਹੀ ਅਸੂਲਾਂ ਦਾ ਹੈ। ਮੈਂ ਕਈ ਪ੍ਰੋਗਰਾਮਾਂ ਦੇ ਵਿੱਚ ਜ਼ਿਕਰ ਕੀਤਾ ਕਿ ਪੁਰਾਣੇ ਲੋਕ ਜਦੋਂ ਆਪਣੇ ਅਸੂਲਾਂ ਦੀ ਸਹੁੰ ਖਾਂਦੇ ਸਨ ਧਰਮ ਦੀ ਸਹੁੰ ਖਾਂਦੇ ਸਨ। ਉੱਥੇ ਧਰਮ ਇਹ ਨਹੀਂ ਸੀ ਮੰਨਿਆ ਜਾਂਦਾ ਕਿ ਕੋਈ ਵਿਸ਼ੇਸ਼ ਇੰਸਟੀਟਿਊਸ਼ਨਲਾਈਜ਼ਡ ਸੰਸਥਾਗਤ ਕਿਸੇ ਵਿਵਸਥਾ ਨੂੰ ਧਰਮ ਕਿਹਾ ਜਾਂਦਾ ਸੀ, ਬਲਕਿ ਉਹ ਇਹ ਸੀ ਕਿ ਲੋਕ ਜਿਹੜੇ ਕਿ ਅਸੂਲ ਪ੍ਰਸਤ ਸਨ, ਜਿਹੜੇ ਕੋਈ ਨਿਯਮਾਵਲੀ ਸੀ, ਜਿਹੜੀ ਕੋਈ ਸੋਸ਼ਲ ਸਟਰਕਚਰ ਬਣਤਰ ਸੀ ਜਿਹੜੀ ਮਨੁੱਖਤਾ ਦੀ ਭਲਾਈ ਦੇ ਲਈ ਕੰਮ ਕਰ ਰਹੀ ਸੀ ਉਸਨੂੰ ਧਰਮ ਕਿਹਾ ਜਾਂਦਾ ਸੀ। ਜੇ ਉਸ ਤਰ੍ਹਾਂ ਦਾ ਜਿਹੜਾ ਜਿਸ ਨੂੰ ਆਪਾਂ ਫਿਰਕਾ ਵਾਰਾਨਾ ਤਰੀਕਾ ਮੰਨ ਕੇ ਇੱਕ ਯਾਨੀ ਕਿ ਜਿਸ ਨੂੰ ਰਿਲੀਜਨ ਨੂੰ ਆਪਾਂ ਬਣਾ ਕੇ ਜਿਹੜਾ ਵਾਕਈ ਉਸਦੇ ਨਾਂ ਤੇ ਬਹੁਤ ਜ਼ਿਆਦਾ ਜ਼ਿਆਦਤੀਆਂ ਹੋਈਆਂ, ਤੇ ਇਹੀ ਆਵਾਜ਼ ਜਿਹੜੀ ਸੀ ਗੁਰੂ ਨਾਨਕ ਪਾਤਸ਼ਾਹ ਨੇ ਇਸ ਐਕਸਪਲਾਈਟੇਸ਼ਨ ਦੇ ਵਿਰੁੱਧ ਆਵਾਜ਼ ਚੁੱਕੀ। ਤੇ ਇਸੇ ਹੀ ਐਕਸਪਲਾਈਟੇਸ਼ਨ ਦਾ ਹੱਲ ਕਰਨ ਲਈ, ਇਸਦਾ ਸਮਾਧਾਨ ਲੱਭਣ ਦੇ ਲਈ ਉਹਨਾਂ ਨੇ ਪੂਰੇ ਸੰਸਾਰ ਦੇ ਵਿੱਚ ਜਿਹੜਾ ਕਿ ਉਸ ਵਕਤ ਦਾ, ਕਿਉਂਕਿ ਜਦੋਂ ਉਸ ਵਕਤ ਤੱਕ ਉਸ ਤੋਂ ਥੋੜੀ ਦੇਰ ਬਾਅਦ ਹੀ ਜਿਹੜਾ ਸੀ ਉਹ ਜਿਹੜਾ ਅਫਰੀਕਨ ਕੰਟੀਨੈਂਟਸ ਜਿਹੜੇ ਸਨ, ਅਮਰੀਕਨ ਕੰਟੀਨੈਂਟਸ ਜਿਹੜੇ ਸਨ, ਜਿਸ ਤਰ੍ਹਾਂ ਆਪਾਂ ਕੈਨੇਡਾ ਅਮਰੀਕਾ ਜਾਂ ਸਾਊਥ ਜਿਹੜਾ ਅਮਰੀਕਾ ਹੈ, ਲਾਤਿਨ ਅਮਰੀਕਾ ਵੀ ਜਿਸ ਨੂੰ ਅਸੀਂ ਕਹਿੰਦੇ ਹਾਂ, ਇਹ ਧਰਤੀ ਅਜੇ ਤੱਕ ਇਜਾਦ ਨਹੀਂ ਸੀ ਹੋਈ ਦੀ, ਅਜੇ ਤੱਕ ਇਸ ਨੂੰ ਖੋਜਿਆ ਨਹੀਂ ਸੀ ਗਿਆ। ਤੇ ਇਸ ਜਿਹੜੇ ਬਾਕੀ ਜੁੜਿਆ ਹੋਇਆ ਜ਼ਮੀਨ ਦੇ ਜਿਹੜੇ ਚਾਰ ਜਿਹੜੇ ਮੋਸਟਲੀ ਜਿਹੜੇ ਤਿੰਨ ਕੰਟੀਨੈਂਟ ਸਨ, ਉਹਨਾਂ ਨੂੰ ਹੀ ਨੌ ਖੰਡ ਕਿਹਾ ਜਾਂਦਾ ਸੀ। ਨੌ ਖੰਡ, ਪ੍ਰਿਥਵੀ, ਸੱਚਾ ਢੋਆ, ਜਿਹਦੇ ਚ ਭਾਰਤ ਖੰਡ ਵੀ ਇੱਕ ਖੰਡ ਸੀ, ਉਪਮਹਾਂਦੀਪ ਜਿਸ ਨੂੰ ਅਸੀਂ ਕਹਿੰਦੇ। ਇਸ ਨੌ ਖੰਡ ਪ੍ਰਿਥਵੀ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਆਗਮਨ, ਇੱਥੇ ਜਾਣਾ, ਇਹਨੂੰ ਵਿਜ਼ਿਟ ਕਰਨਾ, ਕੋਈ ਐਵੇਂ ਕੋਈ ਇੱਕ ਖਿਆਲ ਨਹੀਂ ਸੀ ਕਿ ਜਿਹੜਾ ਆ ਗਿਆ ਤੇ ਦੁਨੀਆਂ ਦਾ। ਉਹਨਾਂ ਦਾ ਇੱਕ ਮਿਸ਼ਨ ਸੀ, ਉਹ ਮਿਸ਼ਨ ਇਹ ਸੀ ਕਿ ਜੇ ਦੇਖਿਆ ਜਾਏ ਜਦੋਂ ਅਰਬ ਕੰਟਰੀਆਂ ਤੱਕ ਉਹ ਪਹੁੰਚਦੇ ਨੇ ਯਾਤਰਾ ਕਰਨ ਵਾਸਤੇ, ਉੱਥੇ ਦੇ ਜਿਹੜਾ ਸ਼ੇਖੁਲ ਇਸਲਾਮ ਸੀ ਉਸ ਵੇਲੇ, ਉਸ ਦੇ ਨਾਲ ਵੀ ਉਹਨਾਂ ਦੀ ਵਾਰਤਾਲਾਪ ਹੋਈ, ਸਿਰਫ ਇਸੇ ਕਰਕੇ ਹੀ ਕਿ ਇਸਲਾਮ ਦੇ ਵਿੱਚ ਉਹਨਾਂ ਨੇ ਸਭ ਤੋਂ ਜ਼ਿਆਦਾ ਜ਼ੋਰ ਦਿੱਤਾ ਕਿ ਗੁਲਾਮਾਂ ਦੀ ਖਰੀਦੋ ਫਰੋਖਤ ਤੇ ਇਨਸਾਨੀਅਤ ਦੇ ਨਾਲ ਜਿਹੜਾ ਇਹ ਚੀਜ਼ ਆ, ਇਸ ਨੂੰ ਬੰਦ ਕਰੋ। ਇੱਕ ਵੱਖਰੀ ਇੱਕ ਰਿਸਰਚ ਦਾ ਇੱਕ ਟਾਪਿਕ ਹੈ ਔਰ ਇਹ ਕੀਤਾ ਗਿਆ। ਇਸੇ ਕਰਕੇ ਸੰਭਾਵਨਾ ਇਹ ਵੀ ਹੈਗੀ ਕਿ ਹੋ ਸਕਦਾ ਹੈ ਪਾਪਾ ਰੂਮ ਦੇ ਨਾਲ ਵੀ ਗੁਰੂ ਨਾਨਕ ਪਾਤਸ਼ਾਹ ਦਾ ਮਿਲਣ ਹੋਇਆ ਹੋਵੇ। ਇਸ ਤੇ ਅਜੇ ਤੱਕ ਸਾਨੂੰ ਸਰੋਤ ਨਹੀਂ ਮਿਲੇ, ਪਰ ਅਰਬ ਕੰਟਰੀਆਂ ਦੇ ਤੇ ਹੈਗੇ ਆ, ਉੱਥੇ ਦਾ ਲਿਟਰੇਚਰ ਵੀ ਹੈਗਾ, ਉੱਥੇ ਦੀਆਂ ਥਾਵਾਂ ਵੀ ਹੈਗੀਆਂ, ਇੱਥੋਂ ਤੱਕ ਕਿ ਬਾਬਾ ਫਰੀਦ ਦੇ ਨਾਂ ਤੇ ਜਿਹੜੀ ਯਾਨੀ ਕਿ ਉੱਥੇ ਇੱਕ ਸੁਰਾਂ ਵੀ ਹੈਗੀ ਆ ਜਿੱਥੇ ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਦੇ ਹਵਾਲੇ ਵੀ ਮਿਲਦੇ ਆ। ਸੋ ਉਹ ਇੱਕ ਮਿਸ਼ਨ ਇਹੀ ਸੀ ਇਨਸਾਨੀਅਤ ਦਾ, ਨਹੀਂ ਤਾਂ ਜਿਹੜਾ ਧਰਮ ਦਾ ਜਿਹੜਾ ਕਾਨਸੈਪਟ, ਜਿਹੜਾ ਵਰਣ ਆਸ਼ਰਮ ਦਾ ਜਿਹੜਾ ਕਾਨਸੈਪਟ ਸੀ, ਇਸੇ ਤਰ੍ਹਾਂ ਹੀ ਪੱਛਮ ਦੇ ਵਿੱਚ ਵੀ ਧਰਮ ਤੇ ਨਾਮ ਤੇ ਵੰਡ ਜਿਹੜੀ ਸੀ ਭਾਰਤ ਦੇ ਵਿੱਚ ਤਾਂ ਚਾਰ ਵਰਣਾਂ ਦੇ ਵਿੱਚ ਵੰਡਿਆ ਸੀ, ਇਸੇ ਤਰ੍ਹਾਂ ਹੀ ਪੱਛਮ ਦੇ ਵਿੱਚ ਆਰਥਿਕ ਵੰਡ ਸੀ, ਐਕਸਪਲਾਈਟੇਸ਼ਨ ਸੀ, ਹੈਵਸ ਦੀ ਤੇ ਹੈਵ ਨਾਟਸ ਦੀ। ਸੋ ਉਸ ਚੀਜ਼ ਨੂੰ ਦੇਖ ਕੇ, ਕਿਉਂਕਿ ਲੋਕਾਂ ਨੂੰ ਧਰਮ ਦੇ ਨਾਂ ਤੇ ਹੀ ਪਰਮਾ ਕੇ ਉਹਨਾਂ ਨੂੰ ਆਪਣੀ ਜ਼ਿੰਦਗੀ ਚ ਸੰਘਰਸ਼ ਕਰਨ ਤੋਂ ਰੋਕਿਆ ਜਾਂਦਾ ਸੀ, ਤਾਂ ਉਹਨਾਂ ਦੀ ਐਕਸਪਲਾਈਟੇਸ਼ਨ ਕੀਤੀ ਜਾਂਦੀ ਸੀ, ਨਹੀਂ ਤੁਹਾਡਾ ਜਿਹੜਾ ਰੱਬ ਨੂੰ ਇਹ ਮਨਜ਼ੂਰ ਸੀ ਤੁਹਾਡੀ ਇਸ ਹਾਲਤ ਵਿੱਚ, ਤਾਂ ਉਹਨੇ ਤੁਹਾਨੂੰ ਪੈਸਾ ਪੈਦਾ ਕੀਤਾ, ਕੋਈ ਪਿਛਲੇ ਜਨਮ ਦੀ ਕੋਈ ਆਵਾਗਾਉਣ ਦਾ ਹਵਾਲਾ ਦੇ ਕੇ ਸਾਜ਼ਿਸ਼ਾਂ ਰਚ ਕੇ ਮਨੁੱਖ ਨੂੰ ਇਹ ਕਿਹਾ ਜਾਂਦਾ ਸੀ ਭਾਰਤ ਦੇ ਵਿੱਚ ਖਾਸ ਤੌਰ ਤੇ ਕਿ ਭਾਈ ਤੁਹਾਡੇ ਪਿਛਲੇ ਕਰਮ ਜਿਹੜੇ ਸੀ ਮਾਰੇ ਸੀ ਪਿਛਲੇ ਜਨਮ ਦੇ ਵਿੱਚ, ਤੇ ਇਸ ਜਨਮ ਦੇ ਵਿੱਚ ਤੁਹਾਨੂੰ ਤਾਂ ਇਹ ਜਨਮ ਮਿਲਿਆ, ਤੁਸੀਂ ਇੱਥੇ ਚੰਗੇ ਕਰਮ ਕਰੋਗੇ, ਤੁਸੀਂ ਪੁੰਨ ਦਾਨ ਕਰੋਗੇ, ਤੁਸੀਂ ਬਿਪਰ ਦਾ ਢਿੱਡ ਭਰੋਗੇ। ਆਪਾਂ ਜਦੋਂ ਬਿਪਰ ਦੀ ਗੱਲ ਕਰਦੇ ਹਾਂ, ਬਿਪਰ ਇਹ ਨਹੀਂ ਹੈ ਕਿ ਸਾਰਾ ਹੀ ਜਿਹੜੀ ਬ੍ਰਾਹਮਣ ਕੁੱਲ ਹੈ, ਬਿਪਰ ਇੱਕ ਵਿਵਸਥਾ ਹੈ, ਇਸ ਤੇ ਅਗਲਾ ਪ੍ਰੋਗਰਾਮ ਕਰਾਂਗੇ ਕਿ ਉਹ ਕੌਣ ਹੈ। ਸੋ ਤੁਸੀਂ ਉਹਨਾਂ ਐਕਸਪਲਾਈਟਰਸ ਦਾ ਢਿੱਡ ਭਰੋਗੇ, ਇਹੀ ਤੁਹਾਡੀ ਜਿਹੜੀ ਨੀਤੀ ਹੈ, ਇਹੀ ਤੁਹਾਡੀ ਜਿਹੜੀ ਡੈਸਟਨੀ ਆ, ਇਹੀ ਤੁਹਾਡਾ ਮੁਕੱਦਰ ਹੈ। ਤੇ ਇਸੇ ਕਰਕੇ ਲੋਕ ਸੰਘਰਸ਼ ਤੋਂ ਗੁਰੂ ਨਾਨਕ ਪਾਤਸ਼ਾਹ ਨੇ ਜਿਸ ਮਿਸ਼ਨ ਦਾ, ਜਿਸ ਨੂੰ ਉਹਨਾਂ ਨੇ ਧਰਮ ਕਿਹਾ, ਕਿਉਂਕਿ ਉਹਨਾਂ ਦੀ ਨਿਗਾਹ ਦੇ ਵਿੱਚ ਕਾਇਨਾਤ ਦਾ ਵੀ ਇੱਕ ਧਰਮ ਹੈ, ਜਿਹੜੇ ਪ੍ਰਿੰਸੀਪਲਸ ਦੇ ਤਹਿਤ ਕਾਇਨਾਤ ਚੱਲ ਰਹੀ ਆ, ਜਿਹੜੇ ਪ੍ਰਿੰਸੀਪਲਸ ਦੇ ਤਹਿਤ ਬ੍ਰਹਿਮੰਡ ਚੱਲ ਰਹੇ ਆ, ਬ੍ਰਹਿਮੰਡ ਦਾ ਨਿਜ਼ਾਮ ਚੱਲ ਰਿਹਾ, ਜਿਸ ਨੂੰ ਗੁਰੂ ਸਾਹਿਬ ਇਹ ਕਹਿੰਦੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ, ਜਿਸ ਨੂੰ ਉਹਨਾਂ ਨੇ ਹੁਕਮ ਕਿਹਾ ਤੇ ਇਹ ਦੱਸਿਆ ਕਿ ਹੁਕਮੀ ਹੋਣ ਜਾਂ ਆਕਾਰ ਹੁਕਮ ਨਾ ਕਿਹਾ ਜਾਈ, ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ, ਸਾਰਾ ਕੁਛ। ਫਿਰ ਉਸ ਡਿਸਿਪਲਿਨ ਦੇ ਵਿੱਚ ਉਹ ਕਹਿ ਰਿਹਾ, ਪੈ ਵਿੱਚ ਸੂਰਜ, ਪੈ ਵਿੱਚ ਚੰਦ, ਕੌ ਕਰੋੜੀ ਚਲਤਨਾਥ, ਪੈ ਵਿੱਚ ਸਿੱਧ ਬੁੱਧ ਸੁਰਨਾਥ, ਪੈ ਵਿੱਚ ਆਡਾਣੇ ਆਕਾਸ਼, ਪੈ ਵਿੱਚ ਜੋਰਮਾ, ਯਾਨੀ ਕਿ ਸਾਰਾ ਕੁਛ ਜਿਹੜਾ ਹੈ, ਪੂਰੀ ਕਾਇਨਾਤ ਜਿਹੜੀ ਆ ਇੱਕ ਡਿਸਿਪਲਿਨ ਦੇ ਵਿੱਚ, ਇੱਕ ਪ੍ਰਿੰਸੀਪਲ ਦੇ ਵਿੱਚ ਚੱਲ ਰਹੀ ਆ। ਤੇ ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਸੀ ਕਿ ਜਿਹੜੀ ਧਰਤੀ ਵੀ ਜਿਸ ਬਲਦ ਦਾ ਜ਼ਿਕਰ ਕਰ ਰਹੇ ਹੋ ਕਿ ਧਰਤੀ, ਉਸ ਤੇ ਉਹ ਅਸਲ ਦੇ ਵਿੱਚ ਪ੍ਰਿੰਸੀਪਲਸ ਨੇ, ਤੌਲ ਧਰਮ ਦਾ ਕਪ। ਇੱਥੇ ਉਸ ਨੂੰ ਵੀ ਧਰਮ ਕਿਹਾ, ਪ੍ਰਿੰਸੀਪਲਸ ਆਫ ਲਾਜ਼ ਆਫ ਗ੍ਰੈਵਿਟੀ ਜਿਹੜੇ ਆ, ਲਾਜ਼ ਆਫ ਕਾਸਮੋਸ ਜਿਹੜੇ ਆ, ਇਹ ਵੀ ਇੱਕ ਧਰਮ ਹੈ। ਤੇ ਇਸੇ ਕਰਕੇ ਜਿਹੜਾ ਉਹਨਾਂ ਦਾ ਧਰਮ ਦੀ ਡੈਫੀਨੇਸ਼ਨ ਹੈ ਜਾਂ ਜਿਹੜਾ ਇਨਸਾਨ ਪ੍ਰਿੰਸੀਪਲਸ ਤੇ ਚੱਲ ਰਿਹਾ, ਸੁਖਮਣੀ ਸਾਹਿਬ ਦੇ ਵਿੱਚ ਵੀ ਜ਼ਿਕਰ ਕਰਦੇ ਨੇ ਗੁਰੂ ਅਰਜਨ ਪਾਤਸ਼ਾਹ, ਕਹਿੰਦੇ ਆ ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਸਾਰੇ ਅਸੂਲਾਂ ਦੇ ਵਿੱਚੋਂ, ਸਾਰੀ ਜੀਵਨ ਜਾਂਚ ਦੇ ਵਿੱਚੋਂ, ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕਾ ਨਾਮ ਜਪ ਨਿਰਮਲ ਕਰ। ਇੱਕ ਉਸ ਅਕਾਲ ਪੁਰਖ ਨੂੰ ਚੇਤੇ ਰੱਖ ਤੇ ਦੂਜੇ ਤੇਰੇ ਜਿਹੜੇ ਕਰਮ ਨੇ ਉਹ ਨਿਰਮਲ ਹੋਣ। ਇਹ ਨਾ ਹੋਵੇ, ਗੁਰਮਤ ਦੇ ਵਿੱਚ ਸਿੱਧਾ ਕਿਹਾ ਗਿਆ ਕਰਮ ਧਰਮ ਪਾਖੰਡ ਜੋ ਦੀਸਾ ਤੇ ਜਮ ਜਾਗਾਤੀ ਲੁੱਟ ਹੈ। ਉੱਥੇ ਜਿਹੜਾ ਕਰਮ ਕਾਂਡ ਹੈ ਜਿਸ ਦੇ ਨਾਂ ਤੇ ਵੰਡੀਆਂ ਕਰਕੇ ਲੋਕਾਂ ਨੂੰ ਲੁੱਟਿਆ ਜਾਂਦਾ ਹੈ, ਇਸ ਨੂੰ ਗੁਰੂ ਸਾਹਿਬ ਨੇ ਪਖੰਡ ਕਿਹਾ। ਔਰ ਇਸ ਪਖੰਡ ਨੂੰ ਚਲਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਜੰਮ ਕੇ ਇਸ ਪਖੰਡ ਦੇ ਆਧਾਰ ਤੇ ਜਿਨ੍ਹਾਂ ਦਾ ਫਾਇਦਾ ਹੋ ਰਿਹਾ ਉਹਨਾਂ ਨੂੰ ਜੰਮ ਕੇ ਜਮਾ ਨਾਲ ਉਹਨਾਂ ਦੀ ਤੁਲਨਾ ਦਿੱਤੀ ਗਈ ਹੈ। ਸੋ ਇਸੇ ਕਰਕੇ ਗੁਰਮਤ ਦੇ ਵਿੱਚ, ਕਿਉਂਕਿ ਇਹ ਮੰਨਿਆ ਜਾਂਦਾ ਜਿਸ ਤਰ੍ਹਾਂ ਆਪਾਂ ਕਾਰਲ ਮਾਰਕਸ ਦੀ ਗੱਲ ਕੀਤੀ ਹੈ, ਕਿਉਂਕਿ ਉਸਦੀ ਖਾਲੀ ਇੱਕ ਪੰਗਤੀ ਧਰਮ ਅਫੀਮ ਹੈ ਜਿਹੜੀ ਪਹਿਲੀਆਂ ਗੱਲਾਂ ਉਹ ਕਹਿ ਰਿਹਾ ਕਿ ਬਈ ਲੋਕਾਂ ਚ ਨੂੰ ਕਿਸ ਭਾਵਨਾ ਦੇ ਨਾਲ ਉਹਨਾਂ ਨੂੰ ਇਸ ਵਿੱਚ ਇਸ ਚੱਕੀ ਦੇ ਵਿੱਚ ਕਿਵੇਂ ਪੀਸਿਆ ਜਾ ਰਿਹਾ, ਉਹਦੀ ਐਕਸਪਲਾਈਟੇਸ਼ਨ ਕਿਵੇਂ ਹੋ ਰਹੀ ਹੈ, ਉਹਨਾਂ ਦਾ ਉਹਨਾਂ ਦੀ ਲੁੱਟ ਕਿਵੇਂ ਹੋ ਰਹੀ ਹੈ, ਉਹਨਾਂ ਉਹਨਾਂ ਦੇ ਨਾਲ ਜ਼ੁਲਮ ਕਿਵੇਂ ਹੋ ਰਹੇ ਨੇ, ਉਹ ਇਸੇ ਨਾਂ ਤੇ ਹੋ ਰਹੇ ਨੇ ਨਾ, ਉਸ ਨੂੰ ਭੁੱਲ ਜਾਂਦੇ ਆ। ਅਸੀਂ ਅਗਲੀ ਇੱਕੋ ਅੱਧੀ ਯਾਨੀ ਕਿ ਇਸੇ ਤਰ੍ਹਾਂ ਹੀ ਹੋਰ ਫਿਲਾਸਫਰਸ ਨੇ, ਜੌਨ ਰੂਸੋ ਉਹ ਲਿਖਦਾ ਹੈ ਮੈਨ ਇਜ਼ ਬੋਰਨ ਫਰੀ ਬਟ ਐਵਰੀਵੇਅਰ ਹੀ ਇਜ਼ ਇਨ ਚੇਨਸ, ਕਿ ਮਨੁੱਖ ਤਾਂ ਆਜ਼ਾਦ ਪੈਦਾ ਹੋਇਆ ਪਰ ਸਮਾਜ ਦੇ ਆਧਾਰ ਤੇ ਹਰ ਥਾਂ ਤੇ ਉਹਨੂੰ ਜ਼ੰਜੀਰਾਂ ਦੇ ਵਿੱਚ ਜਕੜ ਕੇ ਰੱਖਿਆ। ਜਦੋਂ ਕਬੀਰ ਸਾਹਿਬ ਜ਼ਿਕਰ ਕਰਦੇ ਨੇ, ਆਪਾਂ ਜਦੋਂ ਗੁਰਮਤ ਦੀ ਗੱਲ ਕਰਦੇ ਹਾਂ, ਕਬੀਰ ਸਾਹਿਬ ਵੀ ਇਹ ਕਹਿ ਰਹੇ ਨੇ ਗੰਗਾ ਕੀ ਲਹਿਰ ਮੇਰੀ ਟੁੱਟੀ ਜ਼ੰਜੀਰ। ਉਹ ਇਹ ਕਹਿੰਦੇ ਆ ਕਿ ਜਿਹੜੀ ਉਹ ਗੰਗਾ ਦੇ ਨਾਂ ਤੇ ਜਿਹੜੀ ਧਰਮ ਦੇ ਨਾਂ ਤੇ ਜਿਹੜੀਆਂ ਬੰਦਿਸ਼ਾਂ ਬਣਾਈਆਂ ਸਨ ਉਹ ਜ਼ੰਜੀਰਾਂ ਨੇ, ਤੇ ਮੇਰੀ ਉਹ ਜਿਹੜੀ ਉਹ ਗੰਗਾ ਵਾਲੀ ਜਿਹੜੀ ਉਹ ਜਿਹੜੀ ਜ਼ੰਜੀਰ ਹੈ ਉਹ ਟੁੱਟ ਗਈ, ਕਿਉਂਕਿ ਮੇਰੇ ਖਿਆਲਾਤ ਜਿਹੜੇ ਨੇ, ਬਾਣੀ ਚ ਆਉਂਦਾ ਨਾ ਗਿਆਨ ਕੀ ਆਲੀ ਆਂਧੀ, ਜਦੋਂ ਗਿਆਨ ਦੀ ਆਂਧੀ ਆਈ ਤੇ ਸਾਰਾ ਕੁਛ ਬਿਖਰ ਗਿਆ, ਟੁੱਟ ਗਿਆ, ਜਿਹੜੀਆਂ ਉਹ ਜਿਹੜੇ ਜਿਹਨਾਂ ਪਿਲਰਾਂ ਦੇ ਆਧਾਰ ਤੇ ਉਹ ਸਾਰਾ ਕੁਝ ਜਿਹੜੇ ਖੋਖੇ ਪਿਲਰ ਉਹ ਕਹਿ ਰਿਹਾ ਸਮਾਜਿਕ ਜਿਹੜੇ ਢਾਂਚੇ ਬਣੇ ਹੋਏ ਸੀ, ਖੋਖਲੇ ਅਸੂਲ ਬਣੇ ਹੋਏ ਸੀ, ਉਹਨਾਂ ਦੇ ਉੱਪਰ ਜਿਹੜੀ ਉਹ ਝੁੱਗੀ ਸੀ ਉੜ ਗਈ, ਅੰਧਕਾਰ ਨਹੀਂ ਗਿਆਨ ਦੀ ਆਈ ਆਉਂਦੀ। ਦੇਖੋ ਭਾਈ ਗਿਆਨ ਕੀ ਆਈ ਆਉਂਦੀ। ਸੋ ਜਦੋਂ ਗਿਆਨ, ਗੁਰੂ ਨਾਨਕ ਪਾਤਸ਼ਾਹ ਵੀ ਇਸੇ ਕਰਕੇ ਗਿਆਨ ਨੂੰ ਹੀ, ਕਿਉਂ ਕਿ ਜਿਹਨਾਂ ਧਾਰਮਿਕ ਉਹ ਜਿਹੜੀਆਂ ਕ੍ਰੀਏਟ ਕੀਤੀਆਂ ਹੋਈਆਂ ਸਨ ਜਦੋਂ ਲੋਕਾਂ ਦੀ ਵੰਡ ਕੀਤੀ ਸੀ, ਇਸੇ ਕਰਕੇ ਗੁਰੂ ਨਾਨਕ ਸਾਹਿਬ ਪਾਂਡੇ ਨੂੰ ਜਦੋਂ ਇਹ ਉਪਦੇਸ਼ ਦਿੰਦੇ ਆ ਨਾ ਕਬੁੱਧ ਡੂਮਣੀ ਕੁਦਇਆ ਕਸਾਇਣ ਪਰ ਨਿੰਦਾ ਘੱਟ ਚੂੜੀ ਮੁੱਠੀ ਕਰੋਧ ਚੰਡਾ ਕਾਰੀ ਕੱਢੇ ਚਾਤੀਏ ਜੇ ਚਾਰੇ ਬੈਠੀਆਂ ਨਾ। ਹੁਣ ਇੱਥੇ ਉਹਨਾਂ ਦੀ ਉਸ ਜਿਹੜੀ ਸੋਚ, ਉਸ ਸੋਚ ਨੂੰ ਗੁਰੂ ਸਾਹਿਬ ਨੇ ਨੀਚਤਾ ਨਾਲ ਦਿੱਤਾ, ਇਹ ਇਨਸਾਨਾਂ ਦੇ ਵਿੱਚ ਤਾਂ ਵੰਡੀਆਂ ਨਾ ਕਰੋ, ਤੁਹਾਡੇ ਅੰਦਰ ਜਿਹੜੇ ਅਵਗੁਣ ਨੇ, ਜਿਹੜੀ ਤੁਹਾਡੇ ਅੰਦਰ ਪ੍ਰਜੂਡੀਅਸ ਪੱਖਪਾਤੀ ਐਕਸਪਲਾਈਟੇਸ਼ਨ ਦੀ ਸੋਚ ਹੈ ਉਸ ਨੂੰ ਹੀ ਉਹਨਾਂ ਨੇ ਨੀਚਤਾ ਕਿਹਾ। ਬਾਕੀ ਜਿਹਨਾਂ ਲੋਕਾਂ ਨੂੰ ਤੁਸੀਂ ਨੀਚ ਕਹਿ ਰਹੇ ਹੋ ਤੇ ਗੁਰੂ ਸਾਹਿਬ ਕਹਿੰਦੇ ਆ ਨੀਚਾ ਅੰਦਰ ਨੀਚ ਜਾਤ ਨੀਚੀ ਹੋ ਅਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆ ਸਿਉਂ ਕਿਆਰੀ। ਜਦੋਂ ਇੱਥੇ ਇਹ ਗੱਲ ਆਉਂਦੀ ਹੈ ਜਿਹੜੇ ਗੁਰੂ ਨਾਨਕ ਪਾਤਸ਼ਾਹ ਦਾ ਧਰਮ ਦਾ ਜਿਹੜਾ ਕਨਸੈਪਟ ਹੈ ਉਹ ਆਪਣੇ ਆਪ ਵਿੱਚ ਵੀ ਪਵਿੱਤਰ ਹੈ, ਉਸ ਤਰ੍ਹਾਂ ਦਾ ਨਹੀਂ ਆ ਜਿਸ ਤਰ੍ਹਾਂ ਦੀ ਐਕਸਪਲਾਈਟ, ਉਹ ਇੱਕ ਆਪਣੇ ਆਪ ਵਿੱਚ ਇੱਕ ਰੈਵੋਲੂਸ਼ਨ ਹੈ। ਗੁਰੂ ਨਾਨਕ ਪਾਤਸ਼ਾਹ ਨੇ ਅਸਲ ਵਿੱਚ ਕਿਸੇ ਧਰਮ ਨੂੰ ਨਹੀਂ ਚਲਾਇਆ, ਗੁਰੂ ਨਾਨਕ ਪਾਤਸ਼ਾਹ ਨੇ ਇੱਕ ਅਜਿਹੇ ਸਭਿਅਕ ਸਮਾਜ ਨੂੰ ਸਿਰਜਣ

ਰਾਜ ਦੀ ਬਰਾਬਰੀ ਦੀ ਗੱਲ ਦਾ ਕਾਰਜ ਜਿਹੜਾ ਪ੍ਰੈਕਟੀਕਲੀ ਗੁਰੂ ਨਾਨਕ ਪਾਤਸ਼ਾਹ ਨੇ ਆਰੰਭਿਆ ਤੇ ਜਿੰਨੇ ਵੀ ਸ਼ਹਿਰ ਸਿੱਖ ਗੁਰੂ ਸਾਹਿਬਾਨ ਨੇ ਆਪਣੀ ਹਯਾਤੀ ਦੇ ਵਿੱਚ ਆਪਣੇ ਜੀਵਨ ਕਾਲ ਦੇ ਵਿੱਚ ਵਸਾਏ, ਉਹਨਾਂ ਸਾਰਿਆਂ ਹੀ ਸ਼ਹਿਰਾਂ ਦੇ ਵਿੱਚ, ਉਹਨਾਂ ਸਾਰੇ ਹੀ ਨਗਰਾਂ ਦੇ ਵਿੱਚ ਜਿਹੜੀ ਵਿਵਸਥਾ ਲਾਗੂ ਕੀਤੀ ਉਹ ਬਰਾਬਰੀ ਦੀ ਹੀ ਸੀ। ਕਰਤਾਰਪੁਰ ਤੋਂ ਲੈ ਕੇ ਆਨੰਦਪੁਰ ਸਾਹਿਬ ਤੱਕ ਜਿੰਨੇ ਵੀ ਸ਼ਹਿਰ ਵਸਾਏ ਗਏ, ਜਿਹਨਾਂ ਦਾ ਅਨੁਸ਼ਾਸਨ ਗੁਰੂ ਸਾਹਿਬਾਨ ਦੇ ਗੁਰਸਿੱਖਾਂ ਦੇ ਅਨੁਕੂਲ ਸੀ, ਹੱਥ ਸੀ, ਉੱਥੇ ਬਰਾਬਰੀ ਸੀ। ਉੱਥੇ ਕਿਸੇ ਦੇ ਨਾਲ ਕੋਈ ਪੱਖਪਾਤ ਨਹੀਂ ਸੀ ਉੱਥੇ। ਤੇ ਇਹੀ ਕਨਸੈਪਟ ਜਿਹੜਾ ਬਾਬਾ ਰਵਿਦਾਸ ਜੀ ਦਾ ਕਨਸੈਪਟ ਸੀ, ਇਸ ਨੂੰ ਲਾਗੂ ਕੀਤਾ। ਉਹੀ ਸੋਚ ਜਿਹੜੀ ਕਬੀਰ ਸਾਹਿਬ ਨੇ ਪ੍ਰਗਟਾਈ ਉਸ ਨੂੰ ਲਾਗੂ ਕੀਤਾ ਗੁਰੂ ਸਾਹਿਬਾਨ ਨੇ ਖੁਦ, ਤੇ ਨਾਲ ਦੀ ਨਾਲ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਇਸ ਸਾਰੇ ਕਿਸੇ ਦਾ ਜ਼ਿੰਮੇਵਾਰ ਜਿਹੜਾ ਸੀ ਕਿ ਮਨੁੱਖ ਗੁਲਾਮੀ ਸਹਿਣ ਨੂੰ ਕਿਉਂ ਮਜਬੂਰ ਹੈ, ਉਸਨੂੰ ਅਗਿਆਨਤਾ ਉਸਦਾ ਕਾਰਨ ਦੱਸਿਆ। ਇਸੇ ਜਿਸ ਆਪਾਂ ਕਹਿੰਦੇ ਕਬੁੱਧ ਡੂਮਣੀ, ਯਾਨੀ ਕਿ ਅਗਿਆਨਤਾ, ਇਹੀ ਨੀਚਤਾ ਹੈ, ਇਹੀ ਮਨੁੱਖ ਨੂੰ ਬੇਸਮਝੀ ਦੇ ਕਰਕੇ ਇਸ ਲੈਵਲ ਤੇ ਲੈ ਜਾਂਦੀ ਹੈ। ਜਿਹੜਾ ਗਿਆਨੀ ਹੈ ਉਹਦੇ ਅੰਦਰ ਹਿੰਮਤ ਹੈ, ਪ੍ਰੋਟੈਸਟ, ਉਹ ਆਪਣੇ ਹੱਕ ਲਈ ਲੜਦਾ ਹੈ, ਜੂਝਦਾ ਹੈ। ਤਾਂ ਹੀ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਇਹ ਗੱਲ ਕਹੀ ਸੀ ਕਿ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਚੇਤਾ ਕਿਚ ਖਾਏ। ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨਾ ਜੀਵੇ ਕੋਈ। ਇਸ ਬਰਾਬਰੀ ਦੇ ਕਾਨਸੈਪਟ ਦੇਖੋ, ਹਰ ਥਾਂ ਤੇ ਤੂੰ ਸਾਂਝਾ ਸਾਹਿਬ ਬਾਪ ਹਮਾਰਾ। ਜਦੋਂ ਇਹ ਗੱਲ ਕਰਤੇ ਨੂੰ, ਯਾਨੀ ਕਿ ਗੁਰੂ ਸਾਹਿਬ ਨੇ ਮਨੁੱਖ ਨੂੰ ਉਦਮੀ ਬਣਾਇਆ, ਆਲਸ ਨਹੀਂ ਬਣਾਇਆ, ਕੰਪੇਅਰ ਕੀਤਾ ਉਹਨਾਂ ਬਾਬਿਆਂ ਦਾ, ਕਿਉਂਕਿ ਅਸਲ ਦੇ ਵਿੱਚ ਜਿਸ ਧਰਮ ਦੀ ਗੱਲ ਜਿਹੜੀ ਆ ਇਸ ਇਹਨਾਂ ਤੁਕਾਂ ਦੇ ਵਿੱਚ ਆ ਰਿਹਾ, ਅਫੀਮ ਦੀ ਗੱਲ ਆਪਾਂ ਜਿਹੜੀ ਕਰ ਰਹੇ ਸੀ, ਅਫੀਮ ਜਿਹੜੀ ਆ ਉਸਦੀ ਜਿਹੜੀ ਗੱਲ ਕਰ ਰਿਹਾ ਕਾਰਲ ਮਾਰਕਸ। ਦੇਖੋ ਜਦੋਂ ਧਰਮ ਦੀ ਐਕਸਪਲਾਈਟੇਸ਼ਨ ਹੋ ਰਹੀ ਹੈ, ਵਾਕਈ ਜਦੋਂ ਦੇਖਦੇ ਹਾਂ ਤੇ ਕਿਤਨੀ ਹਾਲ ਦੇ ਦਿਨਾਂ ਦੇ ਵਿੱਚ ਹੀ ਅਸੀਂ ਜਦੋਂ ਦੇਖਦੇ ਹਾਂ ਮਹਾਰਾਸ਼ਟਰ ਦੇ ਵਿੱਚ ਐਜੂਕੇਟਿਡ 58 ਔਰਤਾਂ ਨੂੰ ਧਰਮ ਦੇ ਨਾਂ ਤੇ ਜਾਂ ਜੋਤਿਸ਼ ਦੇ ਨਾਂ ਤੇ ਕਾਇਲ ਕਰਕੇ ਉਹਨਾਂ ਦਾ ਸਰੀਰਕ ਸ਼ੋਸ਼ਣ ਕਰਦਾ ਹੈ ਅਸ਼ੋਕ ਖੈਰਾਤ ਵਾ। ਉਹ ਕੋਈ ਗਰੀਬ ਘਰਾਂ ਦੀਆਂ ਔਰਤਾਂ ਨਹੀਂ ਸਨ। ਇਸ ਦਾ ਮਤਲਬ ਹੈ ਜੇ ਧਰਮ ਨੂੰ ਪੁੱਠੇ ਪਾਸੇ ਲੈ ਜਾਂਦੇ ਆ, ਜੇ ਉਸ ਫਿਰਕਾਵਾਰਾਨਾਂ ਨੂੰ, ਜੇ ਉਸ ਵਾਣੀ ਨੂੰ ਪੁੱਠੇ ਪਾਸੇ ਲੈ ਜਾਂਦੇ ਆ ਤੇ ਕਿੰਨਾ ਇਹ ਹੁੰਦਾ ਹੈ। ਹਾਲ ਹੀ ਦੇ ਵਿੱਚ, ਮਤਲਬ ਇਸ ਵਕਤ ਲਗਭਗ 10 ਸਾਲ ਹੋਣ ਲੱਗੇ ਆ ਬਾਬਾ ਰਾਮ ਰਹੀਮ ਨੂੰ, ਉਹ ਕੀ ਕਰਦਾ ਸੀ? ਧਰਮ ਦੇ ਨਾਂ ਤੇ ਹੀ ਐਕਸਪਲਾਈਟੇਸ਼ਨ ਕਰਦਾ ਸੀ। ਜਾਂ ਆਸਾਰਾਮ ਬਾਪੂ, ਇਸ ਤਰ੍ਹਾਂ ਦੇ ਬਹੁਤ ਨੇ, ਧਰਮ ਦੇ ਨਾਂ ਤੇ ਹੀ ਐਕਸਪਲਾਈਟੇਸ਼ਨ ਕਰ ਰਹੇ ਸੀ। ਔਰ ਲੋਕ ਇੰਨੀ ਸੀ, ਕਿਉਂਕਿ ਮੈਂ ਇੱਕ ਵਾਰ ਡਾਕਟਰ ਹਰਸ਼ਰਨ ਕੌਰ ਨੂੰ ਸੁਣ ਰਿਹਾ ਸੀ, ਉਹਨਾਂ ਦਾ ਉਸ ਵਕਤ ਪਟਿਆਲਾ ਹੋਸਪਿਟਲ ਦੇ ਵਿੱਚ ਉਹ ਚਾਇਲਡ ਸਪੈਸ਼ਲਿਸਟ ਦੇ ਤੌਰ ਤੇ, ਹੈਡ ਆਫ ਦੀ ਡਿਪਾਰਟਮੈਂਟ ਦੇ ਤੌਰ ਤੇ, ਮਤਲਬ ਉਹ ਕੰਮ ਕਰ ਰਹੇ ਸੀ ਰਾਜਿੰਦਰਾ ਹਸਪਤਾਲ ਦੇ ਵਿੱਚ। ਉਹ ਕਹਿੰਦੇ ਆ ਮੇਰਾ ਇੱਕ ਜਿਹੜਾ ਇੱਕ 4th class ਇੰਪਲਾਈ ਸੀ, ਉਹ ਕਹਿੰਦਾ ਕਿ ਮੈਂ ਬੜਾ ਕਿਸਮਤ ਵਾਲਾ ਹੁੰਦਾ ਜੇ ਇਸ ਤਰ੍ਹਾਂ ਦਾ ਕਦੀ ਹੱਥ ਬਾਬਾ ਰਾਮ ਰਹੀਮ ਮੇਰੀ ਘਰਵਾਲੀ ਤੇ ਰੱਖ। ਯਾਨੀ ਕਿ ਕਿਤਨਾ ਉਸ ਸ਼ਰਧਾ ਦੇ ਨਾਂ ਤੇ, ਇਸੇ ਕਰਕੇ ਸਿੱਖ ਧਰਮ ਦੇ ਵਿੱਚ ਅਜਿਹੀ ਅੰਨੀ ਸ਼ਰਧਾ ਨੂੰ ਕੋਈ ਇੰਪੋਰਟੈਂਸ ਨਹੀਂ ਦਿੱਤੀ ਗਈ। ਗੁਰੂ ਸਾਹਿਬਾਨ ਨੇ ਇੱਥੇ ਤੱਕ ਕਿਹਾ ਸੀ ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈਏ ਮਾਨ, ਅਕਲੀ ਪੜ੍ਹ ਕੇ ਬੁਝੀਏ, ਅਕਲੀ ਕੀਤੇ ਦਾਨ। ਜੇ ਦਾਨ ਵੀ ਦੇਣਾ ਨਾ, ਜੇ ਅਕਾਲ ਪੁਰਖ ਦੀ ਪੂਜਾ ਵੀ ਕਰਨੀ ਹੈ, ਸੇਵਾ ਵੀ ਕਰਨੀ ਹੈ ਅਕਾਲ ਪੁਰਖ ਦੀ, ਸਾਹਿਬ ਦੀ, ਅਕਲ ਨੂੰ ਇਸਤੇਮਾਲ ਕਰਕੇ ਪਾਓ

0: ਸਿੱਖ ਵਿਚਾਰਧਾਰਾ ਦੇ ਵਿੱਚ ਇਸੇ ਹੀ ਜਿਹੜਾ ਇਹ ਕਨਸੈਪਟ ਸੀ ਜਿਹੜਾ ਓਪੀਅਮ ਵਾਲਾ, ਇਸ ਨੂੰ ਕੱਢ ਕੇ ਮਨੁੱਖ ਨੂੰ ਸੁਤੰਤਰ ਕਰਨ ਦੀ, ਕਿਉਂਕਿ ਪਹਿਲੀ ਵਾਰ ਜਦੋਂ ਸਿੱਖਇਜ਼ਮ ਦੀ ਡੈਫੀਨੇਸ਼ਨ ਸਿੱਖ ਫਿਲਾਸਫੀ ਦਾ ਫਿਲਾਸਫੀ ਆਫ ਸਿੱਖਇਜ਼ਮ ਦੇ ਵਿੱਚ ਡਾਕਟਰ ਸ਼ੇਰ ਸਿੰਘ ਲਿਖਦੇ ਆ, ਉਹ ਕਹਿੰਦੇ ਆ ਸਿੱਖ ਧਰਮ ਤੋਂ ਪਹਿਲਾਂ ਇਹ ਕਨਸੈਪਟ ਹੀ ਨਹੀਂ ਸੀ ਕਿ ਮਨੁੱਖ ਦੇ ਜਿਹੜੇ ਕਰਮ ਨੇ ਉਹ ਬਦਲੇ ਜਾ ਸਕਦੇ ਨੇ ਅਮਲ ਦੇ ਨਾਲ। ਇਹ ਕਨਸੈਪਟ ਹੀ ਨਹੀਂ ਸੀ ਕਿ ਕੋਈ ਮਤਲਬ ਮਨੁੱਖ ਜਿਹੜਾ ਆਪਸ ਵਿੱਚ ਬਰਾਬਰ ਹੋਏਗਾ। ਇਹ ਪਹਿਲੀ ਵਾਰ ਇਸ ਮੇਰੇ ਹਿਸਾਬ ਦੇ ਨਾਲ ਪੂਰੇ ਦੇ ਤੌਰ ਤੇ ਵਰਲਡ ਦੇ ਵਿੱਚ ਵੀ ਆਪਾਂ ਕਹੀਏ, ਉਸ ਤਰ੍ਹਾਂ ਉਹ ਜ਼ਿਕਰ ਕਰਦੇ ਨੇ ਕਿ ਇਸ ਖਿੱਤੇ ਦੇ ਵਿੱਚ ਭਾਰਤੀ ਉਪ ਮਹਾਂਦੀਪ ਦੇ ਵਿੱਚ ਪਹਿਲੀ ਵਾਰ ਗੁਰੂ ਨਾਨਕ ਪਾਤਸ਼ਾਹ ਨੇ ਉਦਮ ਕੀਤਾ। ਮੈਂ ਸਮਝਦਾ ਹਾਂ ਕਿ ਪੂਰੀ ਵਰਲਡ ਦੇ ਵਿੱਚ ਜੇ ਗੁਰੂ ਨਾਨਕ ਪਾਤਸ਼ਾਹ ਨੂੰ ਅਰਬ ਜਾ ਕੇ ਮੱਕੇ ਜਾ ਕੇ ਉੱਥੇ ਦੇ ਸ਼ੇਖੁਲ ਇਸਲਾਮ ਨੂੰ ਇਸ ਗੱਲ ਤੋਂ ਕਾਇਲ ਕਰਨਾ ਪਿਆ ਕਿ ਭਾਈ ਇਹ ਜਿਹੜੀ ਮਨੁੱਖਾਂ ਦੀ ਤਸਕਰੀ ਆ ਇਹ ਜਾਇਜ਼ ਨਹੀਂ ਆ, ਮਨੁੱਖਾਂ ਨੂੰ ਗੁਲਾਮ ਬਣਾ ਕੇ ਵੇਚਿਆ ਜਾਣਾ ਇਹ ਜਾਇਜ਼ ਨਹੀਂ ਆ, ਇਹ ਐਂਟੀ ਹਿਊਮਨ ਆ। ਇਹ ਪਹਿਲੀ ਵਾਰ ਕਿਸੇ ਨੇ ਕੀਤਾ। ਉਸ ਤੋਂ ਬਾਅਦ ਜ਼ਿਕਰ ਆਉਂਦਾ ਹੈ ਜਿਸ ਤਰ੍ਹਾਂ ਮਾਰਟਿਨ ਲੂਥਰ ਦਾ ਜਾਂ ਬਾਕੀ ਕਿੰਗਾਂ ਦਾ, ਉਹ ਇੰਗਲੈਂਡ ਦੇ ਵਿੱਚ ਜੋ ਹੋਇਆ, ਲੇਕਿਨ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਜਾਂ ਜਿਹੜਾ ਆਪਾਂ ਇਸੇ ਹੀ ਵਿਚਾਰਧਾਰਾ ਦਾ ਜਿਹੜੀ ਕਲਮੀਨੇਸ਼ਨ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਜੋਤੀ ਜੋਤ ਸਮਾਨ ਤੋਂ ਬਾਅਦ, ਜਿਸਲੇ ਬੰਦਾ ਸਿੰਘ ਬਹਾਦਰ ਪੰਜਾਬ ਨੂੰ ਫਤਿਹ ਕਰਕੇ ਸਿੱਖ ਰਾਜ ਦੀ ਸਥਾਪਨਾ ਕਰਦਾ ਹੈ, ਤਾਂ ਪਹਿਲਾ ਜਿਹੜਾ ਲੈਨ ਟੂ ਟਿਲਰ ਦਾ ਜਿਹੜਾ ਕਨਸੈਪਟ ਸੀ ਉਹ ਇਸੇ ਹੀ ਰੈਵੋਲੂਸ਼ਨ ਦਾ ਸੀ। ਇਸ ਤੋਂ 90 ਸਾਲ ਬਾਅਦ ਫ੍ਰੈਂਚ ਰੈਵੋਲੂਸ਼ਨ ਹੋਇਆ, ਜਿਸ ਨੂੰ ਇਤਿਹਾਸ ਦੇ ਵਿੱਚ ਬੜਾ ਇਤਨਾ ਮਾਣ ਦਿੰਦੇ ਆ। ਪਰ ਇਤਿਹਾਸ ਦੇ ਵਿੱਚ ਜੇ ਕੋਈ ਰੈਵੋਲੂਸ਼ਨ ਹੋਇਆ, ਜੇ ਸਹੀ ਮਾਇਨਿਆਂ ਦੇ ਵਿੱਚ ਸ਼ੁਰੂਆਤ ਪਹਿਲਾਂ ਹੋਈ ਆ, ਤੇ ਉਹ ਪੰਜਾਬ ਦੀ ਇਸ ਧਰਤੀ ਤੇ ਹੀ ਹੋਈ ਹੈ, ਇਸ ਬਰਸਗੀਰ ਦੀ ਧਰਤੀ ਤੇ ਹੋਈ ਆ, ਬਾਬਾ ਬੰਦਾ ਸਿੰਘ ਬਹਾਦਰ ਦੀ ਕਿਆਦਤ ਦੇ ਵਿੱਚ। ਅੱਜ ਦਾ ਜਿਹੜਾ ਪੰਜਾਬ ਇਸ ਏਰੀਏ ਦਾ, ਪੰਜਾਬ ਹਰਿਆਣਾ ਉੱਤਰੀ ਯੂਰਪ, ਜਿਹੜਾ ਇੱਥੋਂ ਦੀ ਜੱਟ ਸੰਪਰਦਾਇ, ਜਿਹੜਾ ਜੱਟ ਬਰਾਦਰੀ ਹੈ, ਉਹ ਅਗਰ ਜ਼ਮੀਨਾਂ ਦੇ ਮਾਲਕ ਬਣੇ ਤਾਂ ਪਹਿਲੀ ਵਾਰ ਇਹ ਕੰਮ ਜਿਹੜਾ ਸੀ ਇਹ ਬੰਦਾ ਸਿੰਘ ਬਹਾਦਰ ਦੇ ਟਾਈਮ ਤੇ ਹੋਇਆ। ਮੁੜ ਕੇ ਇੱਥੇ ਜਗੀਰਦਾਰੀ ਸਿਸਟਮ ਐਸਟੈਬਲਿਸ਼ ਨਹੀਂ ਹੋ ਸਕਿਆ ਤੇ ਉਹਨਾਂ ਦੀ ਮਾਲਕੀ ਦੀ ਜਿਹੜੀ ਆ ਕੋਈ ਖੋ ਨਹੀਂ ਸਕਿਆ। ਸੋ ਗੁਰੂ
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਫਾਈਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਉਂਡ ਜਿਵੇਂ ਗਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਫਾਈਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700 ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰ ਐਂਡ ਡੈਕੋਰ ਦਾ ਪਤਾ ਹੈ, ਯੂਨਿਟ ਨੰਬਰ 2110, 76 ਵੈਸਟ ਵਿੰਡਸ ਕ੍ਰਿਸੈਂਟ, ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੋਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007। 403-710-0007।
3: प्रोग्राम का यह हिस्सा खालसा कलेक्शन के सहयोग नाल पहुंचाया जा रहा है। इना कोल सभ्याचारक अते धार्मिक जिवें कि गुटका साहब, गतका अते दुमाला, शस्त्र, ककार, हर प्रकार दे म्यूजिक इंस्ट्रूमेंट्स, दस्तारां, छोटी बच्चियां दे सूट, सरब लो दे पांडे, फुलकारियां ते लोईयां वर्गियां वस्तां उपलब्ध हन। होर जानकारी लई 587-917-0807 ते कॉल करो। खालसा कलेक्शन दा पता नोट करो। सेकंड फ्लोर, यूनिट नंबर 3210, 4310, 104 एवेन्यू, नॉर्थ ईस्ट, कैलगरी।
1: प्रोग्राम दा ए हिस्सा तुहाडे तक सुंदर लंबर इंडस्ट्रीज दे सहयोग नाल पहुंचाया जा रहा है। इना तो तुसी फुल हाउस लंबर पैकेज, बेसमेंट ते गराज मटेरियल दे नाल नाल सीडर ते फेंस ते सामान बारे कोई भी जानकारी लैण लई 403-433-5555 जां फिर 403-717-3899 ते संपर्क कर सकदे हो। सुंदर लंबर इंडस्ट्रीज दा पता है 3501 23rd स्ट्रीट, नॉर्थ ईस्ट, कैलगरी। पंजाबी रेडियो 102.7 FM ते प्रसारित होने वाले प्रोग्रामा ते जो भी विचार पेश कीते जांदे ने ओ उना विद्वाना दे अपने विचार ने। रेडियो अदारा 102.7 FM इना दे नाल सहमत होवे ए लाजमी नहीं।

एक बार फिर तुहाडा स्वागत है गुरबाणी विचार प्रोग्राम दे इस हिस्से दे विच। आपां इस तो पहला कल जिहड़ी विचार आपां कीती सी उह सरवण कर रहे सी, जब तक धर्मां विच पाप पुन दी विधि है लोग पाप करदे ही रहणगे। इसे सिलसिले दा जिहड़ा अगला विचार आपां कर रहे हां इहदे नाल संबंधित कि दान पुन ते पूजा पाठ नाल रब माफ कर दिंदा है, क्योंकि जे असीं इह कहीए कि पाप करके ते फिर जिस तरह कल ही आपां इह कहे सी कि एक कॉन्सैप्ट है बनिया होया जिस नूं कि गुरबाणी ने रद्द कर दिता कि तुहाडे जिन्ने भी पाप ने तुसीं तीर्थां ते इशनान करो, तुहाडे पाप जिहड़े आ उह सब धोते जांदे आ। ते गुरमत ने इस नूं किस तरह रद्द कीता आपां कल विचार कीती है, भावें पूरी क्योंकि अद्धे घंटे दे समें जां 25 मिनट दे समें दे विच कई बारी पूरा जिहड़ा विचार है वह जस्टिफाइड नहीं हुंदा, फिर भी किते ना किते कोशिश कर रहे अपनी समझ दे मुताबक कि आपां इस ते विचार करिए। जे बाद दे विच भी किसी वीर ने इस ते विचार करनी होवे तां उह संपर्क कर सकदे आ फेसबुक राही भी, फोन करके भी, ते आपां उस विचार नूं भी जिहड़ा है इत्थे ब्रॉडकास्ट करांगे। जे तां आपां इह मन के तुरदे हां कि अकाल पुरख रब बहुते दान दित्या, उहदी पूजा करिया, माफ कर दिंदे ने होर पाप होर अपराधी दुनिया नूं सताया होया होवे, तां फिर इसका मतलब आ कि अमीर लोग जिन्ने मर्जी पाप करन, जिन्ना मर्जी गरीबां ते तशद्दद करन, रब तां लालची है ते उसने उहनां दे दान पुन नूं देख के, उहनां दी पूजा अर्चना नूं देख के, उहनां दे पाठां नूं देख के उस नूं माफ कर देना। फिर तां इही बिरती जिहड़ी कि इशनान दे नाल जुड़ी हुई है उही बिरती इहदे नाल जुड़ी हुई, जिस आपां जपजी साहिब दी दूजी पंक्ति दा जिक्र करदे सी, चुपा चुप ना होवई जे लाहे राह लिवतार, क्योंकि मन दी शांति आ ही नहीं सकती जे समाधि ला के भी बंदा बैठ जाए। असल दे विच इहो जिहड़े कॉन्सैप्ट ने इन्हां नूं गुरमत ने मूलों ही रद्द कर दिता। गुरबाणी दे विच गुरु नानक पातशाह फरमाउंदे ने, ना भीजै रागी नादी बेद, ना भीजै रागी नादी बेद, ना पीजै सुरती ज्ञानी योग, ना पीजै जोगी कीते रंज रो, ना पीजै जोगी सोगी कीते रोग, ना पीजै रूपी माली रंग, ना पीजै तीर्थ पविए नंग, ना पीजै दाती कीते पुन, ना पीजै बाहर बैठिया सुन, ना पीजै पेड़ मरे पेड़ सूर, ना पीजे केते होवै तूड़, लेखा लिखिए मन के पाए, नानक पीजे साचे नाही। सच्चे ज्ञान नूं जदों प्राप्त कर लैंदे हां तां ओह मेहरवान हो जांदा है, और जिन्ने भी कर्म ने इन्हां दे नाल उहदा, क्योंकि जिहड़ी प्रकृति दे नियम नहीं बदलते, प्रकृति दे नियमां दे विच जदों असीं देख रहे हां जिस तरह बाणी दे विच जिक्र आंदा, जिस तरह आबी दे जानवर ने उह की करदे आ, वड्डी मछली जिहड़ी आ उहदा आहार ही जिहड़ा छोटी मछली है। जीवन दे जिहड़े
स्रोत ने खानिया ने जीवन की उत्पत्ति के जिन्हें भी साधन ने चार खानिया का जिक्र अगर असं करते हैं अंडज जेरज उत्पुच सित उन्होंने जोड़े शाकाहारी ने वह भी जीवन से निर्भर ने वह भी जीवन ही खाते भावें बनस्पति से जीवत ने जोड़े मासाहारी ने वह भी उस यानी कि उस उन्होंने जानवरों खाते ने जोड़े बनस्पति खाते ने जो हम बनस्पति खाने वाला ना हो बनस्पति ही इतनी हो जाएगी कि एक इकोलॉजिकल सिस्टम एक बैलेंस जड़ा है धरती के उपर जिंदगी का वो कुदरत ने इस तरह ही पसारिया होया है। तो इस करके जदों ये जिक्र किया जाता है कि भाई पाप पुन की है जिस तरह आपां पहला शब्द ही जेड़ा विचार किया वो ये सी कि इत्थे धरती दे उपर इसे कर्मकांड दे नाते इसे दान पुन दे नाते लोकां नूं ठगिया गया। हालांकि दान करना होर गल है गुरमत दे विच ये नहीं है कि गुरमत दे विच वंड छकण दा कॉन्सेप्ट है कि हर व्यक्ति जेड़ा सिख है गुरु नूं मनण वाला है कि हर जेड़ा इंसान है असल दे विच जिंदगी दी पहचान ही उस नूं है जेड़ा बाणी दे हिसाब दे ते काल खाए कि छत्थों दे नानक राह पछाणे सी जेड़े सिखी दे तीन सिद्धांत ने धर्म की किरत करो धर्म की किरत करनी नाम जपना ते वंड छक। पर जे ये सोच के कि नहीं मैं दानी हाँ असी किते किसे नूं दान नहीं देते असी आप उस अकाल पुरख तो लैंदे हाँ उस दियां दित्तियां दातां चो जे किसे नूं ये दान समझ के देईए तो क्यों खुश किवें खुश होएगा दिता तो उहने उस दिते हुए नूं वंड के छकना है और दिता भी जिहड़ा है उदम दे नाल दिता है उदम करेंदिया जीव तू कमाउंदिया सुख पुंज। सो वह जिंदगी जिहड़ी आ उसनू भी वह कहिंदा भी हसदिया खेड़िया गुजार सतगुरु दी दे मिलाप तो बाद यह सोझी हो जाती है। सो इस करके जदों असी जेड़े गुरु अंगद पातशाह कहंदे आ वह सानू समझांदे आ श्लोक महला दूजा कथा कहानी बेदी आनी पाप पुन विचार दे दे लैना लै लै देना नरक सुरग अवतार उत्तम मध्यम जाति जिनसी परम पवै संसार अमृत बाणी तत् ए वेदा दा दी फिलासफी की गल कर रहे हैं। हुण अगे कर रहे ने अमृत बाणी गुरु नानक साहब की बाणी का जिक्र कर रहे ने अमृत बाणी तत् वखाणी ज्ञान ध्यान विच आई गुरमुख आखी गुरमुख जाति सुरती करम त्याई हुक्म साज हुक्मां विच रखै हुक्मां अंदर वेखा नानक अगों होमै टूटे तां को लिखिए लिखे। इत्थे निम्रता दिखाई गई इत्थे कर्मकांड नहीं दिखाया गया इत्थे पाप पुन दे चक्कर दे विच इत्थे दान पुन दे चक्कर दे विच पूरा पाठ दे चक्कर दे विच गुरु साहब ने नहीं पाया उन्होंने जीवन नूं एक वखरे मार्ग ते लै के यही समझाया कि भाई बिरती जिहड़ी आ कम जिहड़े आ उह इत्थे जीवन वास्ते ही तुसीं जीवना है पर जीवना किस तरह है अणख दे नाल जीवना है समाज दे भले लई जीवना है अपना कर्तव्य जिहड़ा पूरा कर एक मनुख जिहड़ा है
ਜੇ 84 ਲੱਖ ਜੂਨ ਸਵਾਈ ਮਾਨਸ ਕੋ ਪ੍ਰਭਦੀ ਵਡਿਆਈ ਇਸ ਪੌੜੀ ਤੇ ਜੋ ਨਰ ਚੁਕੇ ਆਏ ਜਾਏ ਦੁੱਖ ਪਾਇੰਦਾ ਦਾ ਮਤਲਬ ਹੀ ਇਹ ਆ ਕਿ ਇਸ ਸਟੇਜ ਤੇ ਆ ਕੇ ਮਨੁੱਖ ਨੇ ਆਪਣੀ ਜ਼ਿੰਮੇਵਾਰੀ ਜਿਹੜੀ ਆ ਪਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਇਹ ਅਵਸਥਾ ਹੀ ਤੈਨੂੰ ਸੱਚ ਨੂੰ ਸਮਝਣ ਦੀ ਆ ਆਪਣੇ ਫਰਜ਼ ਨਿਭਾਉਣ ਦੀ ਆ ਉਸ ਅਕਾਲ ਪੁਰਖ ਦੇ ਗੁਣਾਂ ਦਾ ਧਾਰਨੀ ਹੋਣ ਦੀ ਆ ਤੇ ਇਸੇ ਵਾਸਤੇ ਤੂੰ ਕੇਵਲ ਆਪਣਾ ਹੀ ਨਹੀਂ ਆਪਣੇ ਆਲੇ ਦੁਆਲੇ ਦਾ ਆਪਣੇ ਸਮਾਜ ਦਾ ਆਪਣੀ ਇਸ ਧਰਤੀ ਦਾ ਤੇ ਧਰਤੀ ਤੇ ਵਿਚਰ ਰਹੇ ਹੋਰ ਵੀ ਜਿਤਨਾ ਜੀਵਨ ਹੈ ਇਸ ਨੂੰ ਵਾਤਾਵਰਨ ਨੂੰ ਸੰਭਾਲਣ ਦਾ ਸੁਰੱਖਿਅਤ ਰੱਖਣ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਤੇਰੀ ਆ ਇਹ ਨਹੀਂ ਕਿ ਅੱਜ ਦੇ ਵਾਂਗੂ ਤੂੰ ਸਿਰਫ ਜਿਹੜੇ ਧਰਤੀ ਦੇ ਉੱਪਰ ਜਿੰਨੇ ਵੀ ਸਰੋਤ ਨੇ ਉਹਨਾਂ ਨੂੰ ਵਿਨਾਸ਼ ਕਰਕੇ ਧਰਤੀ ਦੇ ਉੱਪਰ ਜਿਹੜਾ ਜੀਵਨ ਹੈ ਇਸ ਵਕਤ ਪੋਲੂਸ਼ਨ ਵਗੈਰਾ ਇਹ ਚੀਜ਼ਾਂ ਪੈਦਾ ਕਰਕੇ ਜੇ ਇੱਦਾਂ ਕਰਦਾ ਰਹੇਗਾ ਤੇ ਇੱਕ ਵਕਤ ਉਹ ਨਾ ਤੇਰੇ ਰਹਿਣ ਜੋਗੀ ਰਹੇਗੀ ਨਾ ਹੋਰ ਜਿੰਨੇ ਵੀ ਦੁਨੀਆਂ ਦੇ ਵਿੱਚ ਹੋਰ ਜਿੰਨੇ ਵੀ ਧਰਤੀ ਦੇ ਉੱਪਰ ਜੀਵਨ ਹੈ ਉਹ ਸਾਰੇ ਦੇ ਵਾਸਤੇ ਜਿਹੜਾ ਮੁਸ਼ਕਲ ਪੈਦਾ ਕਰ ਭਾਵੇਂ ਉਹ ਜਲ ਥਲ ਮਈਅਰ ਤਿੰਨੋਂ ਪ੍ਰਕਾਰ ਦਾ ਜਿਹੜਾ ਜੀਵਨ ਹੈ ਪਾਣੀ ਦਾ ਹਵਾ ਦਾ ਤੇ ਧਰਤੀ ਤੇ ਸਾਰਿਆਂ ਦੇ ਵਾਸਤੇ ਜਦੋਂ ਈਕੋ ਸਿਸਟਮ ਨੂੰ ਖਰਾਬ ਕਰਾਂਗੇ ਤੇ ਰਹਿਣ ਦੀ ਜਗ੍ਹਾ ਨਹੀਂ ਰਹਿਣੀ ਅੱਜ ਅਸੀਂ ਕਿਤਨੀ ਗੰਦਗੀ ਕਿਤਨਾ ਪਲਾਸਟਿਕ ਜਿਹੜਾ ਹੈ ਜੇ ਦੇਖਿਆ ਜਾਏ ਤਾਂ ਸਮੁੰਦਰਾਂ ਦੇ ਵਿੱਚ ਵੱਡੇ ਵੱਡੇ ਮਹਾਂਦੀਪਾਂ ਦੇ ਬਰਾਬਰ ਜਿਹੜਾ ਹੈ ਉਹ ਸਮੁੰਦਰ ਦੇ ਵਿੱਚ ਜਿਹੜੇ ਪਲਾਸਟਿਕ ਤੇ ਹੋਰ ਕਈ ਚੀਜ਼ਾਂ ਨੇ ਜਿਹੜੀਆਂ ਜਾ ਕੇ ਇਕੱਠੀਆਂ ਹੋਈਆਂ ਨੇ ਜਿਹਨਾਂ ਨੇ ਉੱਥੇ ਦੇ ਆਬੀ ਜੀਵਨ ਨੂੰ ਵੀ ਉਹਨਾਂ ਦੇ ਵਾਸਤੇ ਵੀ ਇੱਕ ਕਿਸਮ ਦੀ ਕਜ਼ਾ ਪੈਦਾ ਕਰ ਛੱਡੀ ਹੋਈ ਹੈ ਕਈ ਇਹੋ ਜਿਹੀਆਂ ਮੱਛੀਆਂ ਕਈ ਇਹੋ ਜਿਹਾ ਜੀਵਨ ਜਿਹੜਾ ਹੈ ਉਹਨਾਂ ਨੈੱਟਾਂ ਦੇ ਵਿੱਚ ਉਹਨਾਂ ਜਾਲਾਂ ਦੇ ਵਿੱਚ ਉਸ ਜਾਂ ਉਹ ਖਾ ਕੇ ਉਹੋ ਜਿਹਾ ਜਿਹੜਾ ਜਿਹੜਾ ਪਲਾਸਟਿਕ ਜਿਹੜਾ ਪੋਲੀਥੀਨ ਵਗੈਰਾ ਜਿਹੜਾ ਵੀ ਇਹ ਜਿਹੜਾ ਮਟੀਰੀਅਲ ਗਲ ਨਹੀਂ ਸਕਦਾ ਉੱਥੇ ਪਿਆ ਉਹਨਾਂ ਦੇ ਜੀਵਨ ਦੇ ਵਾਸਤੇ ਹਾਨੀਕਾਰਕ ਹੋਇਆ ਹੈ ਪਰ ਹੋਇਆ ਕਾਹਦੇ ਲਈ ਆ ਕਿਉਂਕਿ ਇਹ ਸਾਰਾ ਕੁਝ ਇਨਸਾਨ ਨੇ ਕੀਤਾ ਹੈ ਸੋ ਇਨਸਾਨ ਦੇ ਵਾਸਤੇ ਇਹ ਗੁਰੂ ਸਾਹਿਬ ਇਹ ਗੱਲ ਕਹਿ ਰਹੇ ਨੇ ਕਿ ਇਹ ਮਨੁੱਖ ਰੱਬ ਤੇਰੇ ਦਾਨ ਪੁੰਨ ਤੇ ਪੂਜਾ ਪਾਠ ਤੇ ਦਾ ਭੁੱਖਾ ਨਹੀਂ ਹੁਣ ਅਸੀਂ ਇਸ ਤੋਂ ਇਹ ਮਤਲਬ ਵੀ ਨਹੀਂ ਲੈਣਾ ਕਿ ਅਸੀਂ ਜਿਹੜਾ ਨਿਤਨੇਮ ਕਰਦੇ ਹਾਂ ਉਹ ਅਸੀਂ ਅਕਾਲ ਪੁਰਖ ਦੇ ਵਾਸਤੇ ਨਹੀਂ ਉਹਦੇ ਗੁਣਾਂ ਦਾ ਗਾਇਨ ਕਰਕੇ ਆਪਣੇ ਵਾਸਤੇ ਆਪਣੀ ਸੰਤੁਸ਼ਟੀ ਵਾਸਤੇ ਆਪਣੇ ਮਾਰਗ ਦਰਸ਼ਨ ਵਾਸਤੇ ਕਰਦੇ ਹਾਂ ਜੇ ਉਸਨੂੰ ਅਸੀਂ ਪੜ੍ਹ ਕੇ ਸੋਚ ਕੇ ਵਿਚਾਰ ਜੇ ਅਸੀਂ ਗਿਣਤੀ ਦੇ ਵਿੱਚ ਨਹੀਂ ਜੀ ਮੈਂ 5 ਸੁਖਮਨੀ ਸਾਹਿਬ ਦੇ ਪਾਠ ਰੋਜ਼ ਕਰਦਾ ਉਸ ਕਰਨ ਦਾ ਕੀ ਫਾਇਦਾ ਹੈ ਜੇ ਉਹਦੀ ਇੱਕ ਪੌੜੀ ਨੂੰ ਵੀ ਇੱਕ ਅੱਖਰ ਨੂੰ ਵੀ ਇੱਕ ਲਾਈਨ ਨੂੰ ਵੀ ਹਿਰਦੇ ਚ ਨਾ ਵਸਾਇਆ ਸਮਝਿਆ ਨਾ ਉਹ ਜਿਹੜਾ ਪਾਠ ਕਰਨਾ ਹੈ ਹੁਣ ਕੋਈ ਪੁਰਾਣੀ ਚੜ੍ਹਾਈ ਕਰ ਜਾਂਦਾ ਉਸ ਤੇ ਪਿੱਛੇ ਅਸੀਂ ਘਰ ਚ ਪਾਠ ਰੱਖਦੇ ਹਾਂ ਉਸਦਾ ਮਤਲਬ ਨਹੀਂ ਹੁੰਦਾ ਕਿ ਉਸ ਪਾਠ ਦਾ ਮਹੱਤਵ ਜਿਹੜੀ ਅਰਦਾਸ ਵੀ ਕਰਦੇ ਜੀ ਬਾਣੀ ਦਾ ਮਹੱਤਵ ਉਸ ਵਿੱਚ ਜਿਹੜੀ ਆਤਮਾ ਨੂੰ ਪਹੁੰਚਾਇਆ ਭਈ ਆਤਮਾ ਕਿੱਥੇ ਗਈ ਕੀ ਹੋਇਆ ਉਹ ਤਾਂ ਲੀਨ ਹੋ ਗਈ ਉਹਨੂੰ ਕਿਤੇ ਪਹੁੰਚਣਾ ਬਾਣੀ ਹੀ ਕਹਿੰਦੇ ਨਾ ਪਾਉਣੇ ਮੈਂ ਪਾਉਣ ਸਮਾਇਆ ਜਾਂ ਚੌਥੀ ਮੈਂ ਜੋਤ ਰਲ ਜਾਇਆ ਤੇ ਉਹ ਹੈ ਕਿੱਥੇ ਕਿ ਜਿਸ ਨੂੰ ਉਹ ਮਹੱਤਵ ਪਹੁੰਚੇਗਾ ਹਾਂ ਉਹ ਮਹੱਤਵ ਜਿਹੜਾ ਹੈ ਉਸ ਪਰਿਵਾਰ ਵਾਸਤੇ ਸੁਣ ਵਾਲਿਆਂ ਵਾਸਤੇ ਉਹਨਾਂ ਦੇ ਵਾਸਤੇ ਧਰਵਾਸ ਇਸ ਵਾਸਤੇ ਜੋ ਵੀ ਜਿਹੜੇ ਮਾੜੇ ਕਰਮ ਕਰਕੇ ਅਸੀਂ ਇਹ ਕਹੀਏ ਕਿ ਨਹੀਂ ਅਸੀਂ ਬਾਣੀ ਦਾ ਉਚਾਰਨ ਕਰਤਾ ਅਸੀਂ ਸਮਝਿਆ ਨਹੀਂ ਅਸੀਂ ਗਿਆਨ ਪ੍ਰਾਪਤ ਹੀ ਨਹੀਂ ਕੀਤਾ ਅਸੀਂ ਉਸ ਨੂੰ ਪੇਸੀਫਾਈ ਅਗਰ ਕੋਈ ਗਲਤੀ ਕਿਸੇ ਕੋਲੋਂ ਹੋ ਵੀ ਗਈ ਉਸ ਨੂੰ ਪੇਸੀਫਾਈ ਕਰਨ ਵਾਸਤੇ ਸਮਝ ਕੇ ਆਪਣੇ ਹਿਰਦੇ ਦੇ ਅੰਦਰ ਪਸ਼ਚਾਤਾਪ ਕਰਨਾ ਹੈ ਤੇ ਉਹ ਪਸ਼ਚਾਤਾਪ ਜਿਹੜਾ ਸਾਰੀ ਉਮਰ ਜਾਰੀ ਰਹਿੰਦਾ ਹੈ ਨਾ ਕਿ ਪਾਪ ਕੀਤੇ ਤੇ ਫਿਰ ਜਾ ਕੇ ਕਿਹਾ ਜੀ ਇੰਨੀਆਂ ਬਾਣੀਆਂ ਪਾਠ ਕਰੋ ਤੇ ਉਹ ਸਾਰਾ ਜਿਹੜਾ ਮਾਫ਼ ਹੋ ਜਾਏਗਾ ਜਾਂ ਇੰਨਾ ਦਾਨ ਕਰੋ ਤੇ ਉਹ ਮਾਫ਼ ਹੋ ਜਾਏਗਾ ਉਸੇ ਤਰ੍ਹਾਂ ਜਿਸ ਤਰ੍ਹਾਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਜ਼ਿਕਰ ਕਰ ਰਹੇ ਸੀ ਕਿ ਅਸੀਂ ਤੀਰਥਾਂ ਤੇ ਇਸ਼ਨਾਨ ਕੀਤਾ ਕਿ ਉਹ ਸਾਰਾ ਕੁਝ ਜਿਹੜਾ ਉਹ ਸਾਫ਼ ਹੋ ਜਾਏਗਾ ਮਾਫ਼ ਹੋ ਜਾਏਗਾ ਇੱਦਾਂ ਨਹੀਂ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਹੋਣ ਵਾਲੀ ਕੋਈ ਗੱਲ ਜਿਹੜੀ ਆ ਗੁਰਬਾਣੀ ਨੇ ਮੰਨੀ ਹੀ ਨਹੀਂ ਗੁਰਬਾਣੀ ਨੇ
ਇਸ ਚੀਜ਼ ਨੂੰ ਪੂਰੀ ਤਰ੍ਹਾਂ ਰੱਦ ਕੀਤਾ। ਕਿਉਂਕਿ ਗੁਰਬਾਣੀ ਕਹਿੰਦੀ ਆ, ਜਿਸ ਤਰ੍ਹਾਂ ਮੈਂ ਕੱਲ ਵੀ ਜ਼ਿਕਰ ਕੀਤਾ ਸੀ, ਜਲ ਕੇ ਮੰਜਨ ਜੇਗਤ ਹੋਵੇ, ਨਿਤ ਨਿਤ ਮੈਂਢਕ ਨਾਵੇ, ਜੈਸਾ ਮੈਂਢਕ ਤੈਸਾ ਉਹ ਨਰ ਫਿਰ ਜੋਨੀ ਆਵੇ, ਜਾਂ ਕੋਈ ਜਿਹੜੇ ਹੋਰ ਕਾਂਡ ਨੇ ਇਸੇ ਸ਼ਬਦ ਦੇ ਵਿੱਚ। ਕਬੀਰ ਸਾਹਿਬ ਕਹਿੰਦੇ ਆ, ਮਨੋ ਕਠੋਰ ਮਰੇ ਬਾਨਾਰਸ, ਨਰਕ ਨਾ ਬਾਛਿਆ ਜਾਈ, ਹਰ ਕਾ ਸੰਤ ਮਰੇ ਹਾਲ ਅੰਬੇ, ਤਾਂ ਸਗਲੀ ਸਹਿਮਤ ਰਾਈ। ਭਾਈ ਕਿਸੇ ਜਗ੍ਹਾ ਨਾਲ ਕਿਸੇ ਕਰਮ ਨਾਲ ਗੱਲ ਨਹੀਂ ਜੁੜੀ ਹੋਈ, ਗੱਲ ਜੁੜੀ ਹੋਈ ਆ ਤੁਹਾਡਾ ਵਿਵਹਾਰ ਕਿਹੋ ਜਿਹਾ। ਜੇ ਕੋਈ ਸੰਤ ਸਭਾਈ ਮਨੁੱਖ ਕਿਸੇ ਅਜਿਹੀ ਥਾਂ ਤੇ ਵੀ ਆ, ਜਿਸ ਨੂੰ ਸੋ ਕਾਰ ਕਲਪਿਤ ਤੌਰ ਤੇ ਅਸੀਂ ਸਰਾਪੀ ਹੋਈ ਜਗ੍ਹਾ ਕਹਿੰਦੇ ਹਾਂ, ਜੇ ਉੱਥੇ ਵੀ ਚਲਾਣਾ ਕਰ ਦਿੰਦਾ ਹੈ, ਤਾਂ ਉਸ ਦਾ ਮਤਲਬ ਇਹ ਨਹੀਂ ਆ ਕਿ ਬਈ ਉਹ ਕਿਸੇ ਮਾੜੇ, ਇਸ ਵਿੱਚ ਉਹਦਾ ਕੋਈ ਫਿਊਚਰ ਜਿਹੜਾ ਮਾੜਾ ਹੈ, ਬਲਕਿ ਉਹ ਉੱਥੇ ਰਹਿ ਕੇ ਆਪਣੇ ਵਿਵਹਾਰ ਦੇ ਨਾਲ, ਆਪਣੇ ਵਿਚਾਰ ਦੇ ਨਾਲ, ਆਪਣੇ ਗਿਆਨ ਦੇ ਨਾਲ ਹੋਰਨਾਂ ਅਨੇਕਾਂ ਨੂੰ ਵੀ ਗਿਆਨਵਾਨ ਬਣਾ ਕੇ ਸੱਚੇ ਮਾਰਗ ਤੇ ਤੋਰਨ ਵਾਲਾ ਹੈ, ਤੇ ਆਪ ਵੀ ਸੱਚੇ ਮਾਰਗ ਤੇ ਤੁਰਦਾ ਹੈ। ਲੇਕਿਨ ਜਿਹੜਾ ਕਠੋਰ ਵਿਅਕਤੀ ਆ, ਸਾਕਤ ਵਿਅਕਤੀ ਆ, ਉਸਦਾ ਤੀਰਥ ਤੇ ਵੀ ਦਿਹਾਂਤ ਹੋ ਜਾਏ, ਉੱਥੇ ਜਾ ਕੇ ਵੀ ਉਹਦਾ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਸੋ ਕਾਲ ਜਿਹੜਾ ਆਖਿਆ ਹੋਇਆ ਨਰਕ ਜਾਂ ਮੁਕਤੀ ਆ ਉਹਨੂੰ ਪ੍ਰਾਪਤ ਹੋ ਜਾਏਗੀ, ਮੁਮਕਿਨ ਹੀ ਨਹੀਂ ਹੈ। ਕਿਉਂਕਿ ਲੋਕਪਤੀ ਨੇ ਕਛੂ ਨਾ ਹੋਵੇ ਨਾ ਹੀ ਰਾਮਿਆਣਾ, ਅਕਾਲ ਪੁਰਖ ਜਿਹੜਾ ਹੈ ਉਸ ਨੂੰ ਤਾਂ ਪਤਾ ਹੈ ਉਹ ਘੱਟ ਘੱਟ ਕੇ ਅੰਤਰ ਕੀ ਜਾਣਤ ਵਾਲੀ ਅਵਸਥਾ ਹੈ। ਬਿਨ ਬੋਲਿਆ ਸਭ ਕਿਸੇ ਜਾਣਦਾ, ਕਿਸੇ ਆਗੇ ਕੀ ਚੈ ਅਰਦਾਸ। ਤਾਂ ਫਿਰ ਇਹ ਕਨਸੈਪਟ ਕਿ ਬਈ ਦੁਨੀਆਂ ਨੂੰ ਦਿਖਾਵਾ ਕਰਨ ਦੇ ਨਾਲ ਕੁਛ ਪ੍ਰਾਪਤ ਨਹੀਂ ਹੁੰਦਾ ਤੇ ਨਾ ਹੋ ਸਕਦਾ ਹੈ, ਇਸੇ ਕਰਕੇ ਗੁਰੂ ਅਰਜਨ ਪਾਤਸ਼ਾਹ ਸਾਨੂੰ ਸਮਝਾਉਂਦੇ ਆ ਕਿ ਸਗੋਂ ਇਹੋ ਜਿਹੇ ਫੋਕਟ ਕਰਮ ਕਾਂਡ ਕਰਨ ਦੇ ਨਾਲ ਸਾਡੇ ਜਿਹੜੇ ਪਾਪਾਂ ਦੀ, ਸਾਡੇ ਜਿਹੜੇ ਅਗਿਆਨਤਾ ਦੀ, ਸਾਡੇ ਮਨ ਤੇ ਜਿਹੜਾ ਬੋਝ ਹੈ, ਸਾਡੀ ਸੋਚ ਜਿਹੜੀ ਆ ਹੋਰ ਮਲੀਨ ਹੋ ਜਾਂਦੀ ਹੈ। ਕਿਵੇਂ? ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭਿਅੰਗਮ ਸਾਧੇ, ਪੰਜ ਜਨਾ ਸਿਉ ਸੰਗ ਨਾ ਛੁੱਟ ਗਿਆ। ਅਦੇ ਉਹ ਬੁਧਵਾ ਦੇ ਜਿੰਨਾ ਵੀ ਪਾਠ, ਭਾਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਹੀ ਪਾਠ ਕਰਦੇ ਹਾਂ, ਨਿਤਨੇਮ ਹੀ ਕਰਦੇ ਹਾਂ, ਜੇ ਉਸਨੂੰ ਸਮਝ ਕੇ ਨਹੀਂ ਕਰ ਰਹੇ, ਜੇ ਵੱਡੀਆਂ ਵੱਡੀਆਂ ਵਿਚਾਰਵਾਨਾਂ ਨਾਲ ਬੈਠ ਕੇ ਵਿਚਾਰ ਵੀ ਕੀਤਾ, ਤੇ ਫਿਰ ਜਿਹੜੇ ਅਣਗਿਣਤ ਆਸਣ ਲਗਾ ਲਏ, ਜਿਸ ਤਰ੍ਹਾਂ ਕਿ ਯੋਗੀ ਲੋਕ ਲਗਾਉਂਦੇ ਨੇ, ਇਹਨਾਂ ਦੇ ਨਾਲ ਕੋਈ ਪ੍ਰਾਪਤੀ ਨਹੀਂ ਹੋਣੀ। ਕਿਉਂ? ਕਿ ਪ੍ਰਾਪਤੀ ਤਾਂ ਇਸ ਤਰ੍ਹਾਂ ਹੋਣੀ ਸੀ ਕਿ ਜੇ ਵਿਕਾਰਾਂ ਤੋਂ ਛੁਟਕਾਰਾ ਹੁੰਦਾ, ਪੰਜ ਜਨਾ ਸਿਉ ਸੰਗ ਨਾ ਛੁੱਟ ਗਿਆ। ਸਗੋਂ ਇਹਦੇ ਨਾਲ ਹੋਰ ਹੋਮੈ ਪਾਲ ਕੇ, ਅਗਿਆਨਤਾ ਪਾਲ ਕੇ, ਤੇ ਹੋਰ ਵੀ ਜਿਹੜੇ ਵਿਕਾਰ ਨੇ ਉਸ ਨੂੰ ਧਾਰਨ ਕਰਦੇ ਜਾ ਰਹੇ, ਵਿਕਾਰਾਂ ਨਾਲ ਹੋਰ ਲੱਦੇ ਜਾ ਰਹੇ। ਇਹ ਤਾਂ ਉਦਾਂ ਹੋ ਗਿਆ ਨਾ ਕਿ ਜਿੱਦਾਂ ਉਹ ਕਹਿੰਦੇ ਆ, ਵੇਦ ਪੜੇ ਕਾ ਕਿਆ ਗੁਣ, ਖਰ ਚੰਦਨ ਜਸ ਭਾਰਾ, ਬੂਡੋ ਗਏ ਸੰਸਾਰ ਸਗਲ ਸਿਉ। ਗੁਰਬਾਣੀ ਤਾਂ ਪੰਡਿਤ ਨੂੰ ਕਹਿ ਰਹੀ ਸੀ ਨਾ ਕਿ ਬਈ ਜੇ ਤੂੰ ਖਾਲੀ ਪੜ੍ਹਦਾ ਹੈ ਤੇ ਪੜ੍ਹਨ ਨਾਲ ਤੂੰ ਉਸਦਾ ਕੋਈ ਅਸਰ ਨਹੀਂ ਹੁੰਦਾ, ਤੂੰ ਤਾਂ ਸਿਰਫ ਖੋਤੇ ਵਾਂਗੂ, ਗੱਦੇ ਵਾਂਗੂ ਆਪਣੇ ਸਿਰ ਤੇ ਭਾਰ ਹੀ, ਸਰੀਰ ਤੇ ਭਾਰ ਹੀ ਲੱਦ ਰਿਹਾ ਹੈ। ਜਿਸ ਤਰ੍ਹਾਂ ਪੜ ਪੜ ਗੱਡੀ ਲੱਦੀਏ, ਪੜ ਪੜ ਭਰੀਏ ਸਾਥ, ਪੜ ਪੜ ਬੇੜੀ ਪਾਈਏ, ਪੜ ਪੜ ਗੱਡੀਏ ਖਾਤ, ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ, ਪੜੀਏ ਜੇਤੇ ਆਰਜਾ, ਪੜੀਏ ਜੇਤੇ ਸਾਸ, ਨਾਨਕ ਲਿਖੇ ਇੱਕ ਗੱਲ ਹਰਹੋਮੇ ਚੱਕਰਾ ਚੱਕ। ਗੁਰੂ ਨਾਨਕ ਪਾਤਸ਼ਾਹ ਪੰਡਿਤ ਬ੍ਰਹਮ ਦੱਤ ਨੂੰ ਉਪਦੇਸ਼ ਦੇ ਰਹੇ ਨੇ ਕਿ ਜਿੰਨਾ ਤੂੰ ਕਿਤਾਬਾਂ ਦੇ ਢੇਰ ਲਾਏ ਨੇ ਪੜ੍ਹ ਪੜ੍ਹ ਕੇ, ਇਹਨਾਂ ਦੇ ਨਾਲ ਤੂੰ ਸਾਰੀ ਉਮਰ ਪੜ੍ਹਦਾ ਰਹਿ, ਇਹਦੇ ਨਾਲ ਪ੍ਰਾਪਤੀ ਨਹੀਂ ਹੁੰਦੀ। ਇੱਕੋ ਗੱਲ ਜਿਹੜੀ ਆ, ਨਾਨਕ ਲੇਖੇ ਇੱਕ ਗੱਲ, ਅਸਲ ਦੇ ਵਿੱਚ ਇੱਕੋ ਹੀ ਗੱਲ ਜਿਹੜੀ ਤੇਰੇ ਕੰਮ ਆਏਗੀ, ਉਹ ਇਹ ਗਿਆਨ, ਉਹ ਅਕਾਲ ਪੁਰਖ ਦਾ ਉਹ ਤੇਰਾ ਆਚਰਣ ਹੈ। ਬਾਕੀ ਸਾਰਾ ਜਿਹੜਾ ਤੂੰ ਜਿਹੜਾ ਉਹ ਤੇਰੇ ਕਿਸੇ ਕੰਮ ਨਹੀਂ ਆ, ਉਹ ਫਜ਼ੂਲ ਹੈ। ਤਾਂ ਆਪਾਂ
ਇਹ ਗੱਲ ਵਿਚਾਰਦੇ ਹਾਂ ਕਿ ਗੁਰੂ ਸਾਹਿਬਾਨ ਨੇ ਸਾਨੂੰ ਇਹ ਦੱਸਿਆ ਕਿ ਬਈ ਅਸੀਂ ਆਪਣੇ ਜੀਵਨ ਨੂੰ ਸਵਾਰਨਾ ਹੈ, ਇਹ ਨਹੀਂ ਕਿ ਕਿਸੇ ਪ੍ਰਕਾਰ ਦਾ ਵੀ ਕਰਮ ਕਾਂਡ, ਭਾਵੇਂ ਉਹ ਤੀਰਥਾਂ ਤੇ ਇਸ਼ਨਾਨ ਕਰਨੇ ਹੋਣ, ਭਾਵੇਂ ਤੀਰਥਾਂ ਤੇ ਜਾ ਕੇ ਹਰ ਪ੍ਰਕਾਰ ਦੇ, ਕਿਉਂਕਿ ਬੇਸਿਕਲੀ ਇਨਸਾਨ ਨੇ ਜਦੋਂ ਸੁੱਤ ਸੰਭਾਲੀ, ਭਾਵੇਂ ਉਹ ਪੱਛਮ ਸੀ ਭਾਵੇਂ ਪੂਰਬ ਸੀ, ਉਸਨੇ ਸਭ ਤੋਂ ਪਹਿਲਾਂ, ਕਿਉਂਕਿ ਅਕਾਲ ਪੁਰਖ ਦਾ ਕਨਸੈਪਟ ਜਿਹੜਾ, ਇਹ ਤਾਂ ਬਾਅਦ ਦੇ ਵਿੱਚ ਫਿਲੋਸਫੀ ਦਰਸ਼ਨ ਦੇ ਰੂਪ ਚ ਆਇਆ। ਪਹਿਲਾਂ ਪਹਿਲਾਂ ਜਦੋਂ ਇਨਸਾਨ ਅਜੇ ਕੁਛ ਵੀ ਨਹੀਂ ਸੀ, ਅਜੇ ਉਹਦੀਆਂ ਲੋੜਾਂ ਵੀ ਘੱਟ ਸਨ, ਅਜੇ ਉਹਦੀਆਂ ਲੋੜਾਂ ਵੀ ਸੀਮਿਤ ਸਨ, ਪਰ ਹੈ ਉਹਦੇ ਵਾਸਤੇ ਉਹ ਲੋੜਾਂ ਹਾਸਲ ਕਰਨੀਆਂ ਬੜੀਆਂ ਔਖੀਆਂ ਸਨ। ਤੇ ਉਸ ਵਕਤ ਤਾਂ ਦੇਖ ਲਓ, ਕਿਉਂਕਿ ਸਭ ਤੋਂ ਪਹਿਲਾਂ ਅਨੇਕ ਕਿਸ਼ੋਰਵਾਦ ਦਾ ਕਨਸੈਪਟ ਆਇਆ, ਦੇਵੀ ਦੇਵਤਿਆਂ ਦਾ ਕਨਸੈਪਟ ਆਇਆ, ਹਰ ਹਰ ਸ਼ਹਿਰ ਦਾ ਦੇਵਤਾ, ਕਿਉਂਕਿ ਮਨੁੱਖ ਇਸਤੇ ਵੀ ਆਪਾਂ ਕਦੀ ਵਿਚਾਰ ਕਰਾਂਗੇ ਕਿ ਰੱਬ ਦੀ ਹੋਂਦ ਦਾ ਵਿਚਾਰ ਜਿਹੜਾ ਹੈ ਧਰਮਾਂ ਦੇ ਵਿੱਚ ਕਿਵੇਂ ਆਇਆ, ਜਾਂ ਧਰਮ ਦੁਨੀਆਂ ਚ ਕਿਵੇਂ ਆਏ। ਹਰ ਕਬੀਲੇ ਦੇ ਵਿੱਚ ਹਰ ਲੋਕ ਜਦੋਂ ਸਮਝਦਾਰ ਹੋਏ ਤਾਂ ਉਹ ਚਿੰਤਿਤ ਸਨ, ਜੇ ਕੋਈ ਮਰ ਜਾਂਦਾ ਸੀ ਉਹਨਾਂ ਦੇ ਵਾਸਤੇ ਉਹ ਦੇਖਦੇ ਸਨ ਕਿੱਧਰ ਗਿਆ, ਕਿਸ ਤਰ੍ਹਾਂ ਗਿਆ, ਤੇ ਕਈ ਸਵਾਲ ਉੱਠਦੇ ਸਨ। ਇਸੇ ਤਰ੍ਹਾਂ ਜੇ ਫਸਲ ਤਿਆਰ ਹੋਈ, ਗੜੇ ਪੈ ਗਏ, ਫਸਲ ਤਬਾਹ ਹੋ ਗਈ, ਜਾਂ ਫਸਲ ਹੋਈ ਜ਼ਿਆਦਾ ਨਾ ਹੋਈ, ਉਹ ਉਹਨਾਂ ਦੇ ਕੁਛ ਜਿਹੜੇ ਮਨੁੱਖ ਦੇ ਟ੍ਰੈਡੀਸ਼ਨਲੀ ਕੀ ਹੁੰਦਾ, ਅੱਜ ਦੇ ਵਿੱਚ ਵੀ ਅਸੀਂ ਦੇਖਦੇ ਹਾਂ, ਦੋ ਘਟਨਾਵਾਂ ਦਾ ਜਦੋਂ ਸੁਮੇਲ ਹੋ ਜਾਂਦਾ ਹੈ, ਅਸੀਂ ਉਸ ਦੇ ਪ੍ਰਤੀ ਜਿਹੜਾ ਹੈ ਉਹ ਸਾਡਾ ਇੱਕ ਭਰਮ ਪੈਦਾ ਹੋ ਜਾਂਦਾ ਹੈ ਕਿ ਬਈ ਇਹ ਇੱਦਾਂ ਕਰਨ ਨਾਲ ਹੋਣਾ ਸੀ, ਇੱਦਾਂ ਕਰਨ ਨਾਲ ਨਹੀਂ ਸੀ ਹੋਣਾ, ਕਿਉਂਕਿ ਕਈ ਵਾਰੀ ਉਹਦੀ ਪਿੱਠ ਭੂਮੀ ਚ ਨਹੀਂ ਜਾਂਦੇ, ਤੇ ਉਹ ਉਸ ਤਰ੍ਹਾਂ ਦੇ ਭਰਮ ਜਿਹੜੇ ਉਹ ਬਣੇ। ਇਸੇ ਤਰ੍ਹਾਂ ਹੀ ਹੌਲੀ ਹੌਲੀ ਜੇ ਕਿਸੇ ਨੂੰ ਕਿਸੇ ਫਰਜ਼ ਕਰੋ ਫਸਲ ਜ਼ਿਆਦਾ ਹੋ ਗਈ, ਫਸਲ ਦੇ ਦੇਵਤੇ ਦੀ ਆਰਾਧਨਾ ਕੀਤੀ ਤੇ ਫਸਲ ਹੋ ਗਈ ਤਾਂ ਠੀਕ ਹੈ, ਦੂਜੇ ਸਾਲ ਨਹੀਂ ਹੋਈ ਤਾਂ ਉਸਨੇ ਸੋਚਿਆ ਕਿ ਸ਼ਾਇਦ ਉਹ ਨਾਰਾਜ਼ ਹੋ ਗਿਆ, ਫਿਰ ਉਹਨੂੰ ਪੂਜਾ ਕੀਤੀ, ਅਗਲੇ ਸਾਲ ਫਸਲ ਹੋ ਗਈ। ਤਾਂ ਇਸ ਤਰ੍ਹਾਂ ਦੇ ਜਿਹੜੇ ਵਿਸ਼ਵਾਸ ਬਣਦੇ ਗਏ, ਹਰ ਗਰੁੱਪ ਦਾ ਆਪਣਾ ਆਪਣਾ ਆਈਡਲ ਬਣਦਾ ਗਿਆ, ਆਪਣਾ ਆਪਣਾ ਅਵਤਾਰ ਬਣਦਾ ਗਿਆ, ਆਪਣਾ ਆਪਣਾ ਜਿਹੜਾ ਹੈ ਜਿਸ ਨੂੰ ਆਪਾਂ ਕਹਿ ਸਕਦੇ ਹਾਂ ਕਿ ਵੀ ਉਹਨਾਂ ਦਾ ਦੇਵਤਾ ਬਣਦਾ ਗਿਆ ਜਾਂ ਫਰਿਸ਼ਤਾ ਬਣਦਾ ਗਿਆ, ਤੇ ਉਹ ਜਿਹੜੇ ਉਹ ਉਹਨਾਂ ਨੂੰ ਹੀ ਪੂਜਣ ਦਾ। ਇਸੇ ਤਰ੍ਹਾਂ ਜਦੋਂ ਆਪਾਂ ਦੇਖਦੇ ਹਾਂ ਨਾ ਵੇਦ ਜਿਹੜਾ ਯਜੁਰਵੇਦ ਹੈ, ਉਹਦੇ ਵਿੱਚ ਜਿਹੜਾ ਪਹਿਲਾ ਵੇਦ ਹੈ ਉਹਦੇ ਵਿੱਚ ਸਾਰਾ ਕੁਛ ਇਹੀ ਹੈ, ਮੰਤਰਾਂ ਜੰਤਰਾਂ ਦੀ ਪ੍ਰਾਪਤੀ ਦਾ ਹੀ ਸਾਰਾ ਕੁਛ ਹੈ, ਕਿਉਂਕਿ ਉਸ ਵਕਤ ਦੇ ਇਨਸਾਨ ਦੀਆਂ ਲੋੜਾਂ ਹੀ ਇੱਥੋਂ ਤੱਕ ਕਿ ਇਸਤਰੀ ਪ੍ਰਾਪਤ ਕਰਨ ਦਾ ਵੀ ਮੰਤਰ ਜਿਹੜਾ ਸੀ ਉਹਦੇ ਲਿਖਿਆ ਹੋਇਆ ਸੀ, ਉਹਦਾ ਲਿਖਿਆ ਸੀ ਵੀ ਇੱਦਾਂ ਪ੍ਰਾਪਤ, ਕਿਉਂਕਿ ਲੋੜਾਂ ਹੀ ਜਿਹੜੀਆਂ ਸਨ ਉਹ ਸੀਮਿਤ ਸਨ, ਡਿਫਰੈਂਟ ਸਨ। ਤੇ ਹੌਲੀ ਹੌਲੀ ਜਿਹੜਾ ਉੱਥੇ ਹਰ ਦੇਵਤਾ, ਸੂਰਜ ਦੀ ਗੱਲ ਹੈ ਤੇ ਸੂਰਜ ਨੂੰ ਵੀ ਬੜਾ ਯਾਨੀ ਕਿ ਸਰਵ ਸ਼ਕਤੀਮਾਨ, ਉਸ ਤੇ ਬਰਾਬਰ ਕੁਛ ਨਹੀਂ ਆ। ਇਸੇ ਤਰ੍ਹਾਂ ਹਵਾ ਹੈ, ਪਵਨ ਹੈ, ਮੇਘ ਹੈ, ਇਹ ਸਾਰੇ ਕੁਛ ਜਿਹੜੀ ਕਲਪਿਤ ਜੋ ਵੀ ਦੇਵਤੇ ਸਨ ਉਹਨਾਂ ਨੂੰ ਉਹਨਾਂ ਨੇ ਸਰਵ ਸ਼ਕਤੀਮਾਨ ਕਰਕੇ ਬਿਆਨ ਕੀਤਾ। ਤੇ ਹੌਲੀ ਹੌਲੀ ਇੱਕ ਈਸ਼ਰਵਾਦ ਦਾ ਕਨਸੈਪਟ ਜਿਹੜਾ ਉਹ ਮਨੁੱਖ ਦੇ ਵਿੱਚ ਆਇਆ, ਹੌਲੀ ਹੌਲੀ ਮਨੁੱਖ ਦਾ ਜਿਵੇਂ ਜਿਵੇਂ ਸਮਝਦਾਰ ਹੁੰਦਾ ਗਿਆ। ਆਪਾਂ ਜ਼ਿਕਰ ਕਰ ਰਹੇ ਸੀ ਕਿ ਬਈ ਮਨੁੱਖ ਦੇ ਵਿੱਚ ਗੱਲ ਜਿਹੜੀ ਸੀ ਧਰਮ ਦੇ ਵਿੱਚ ਜਾਂ ਇਤਿਹਾਸ ਦੇ ਵਿੱਚ ਜਾਂ ਪੋਲੀਟਿਕਸ ਦੇ ਵਿੱਚ ਮੋਰਲਿਟੀ ਜਿਹੜੀ ਆ, ਚੰਗੇ ਕਰਮ, ਉਹ ਵੀ ਜਿਹੜਾ ਸੀ ਉਹ ਇਸੇ ਚੀਜ਼ ਦੇ ਨਾਲ ਇੱਕ ਸਮਾਜ ਨੂੰ ਸੰਤੁਲਿਤ ਰੱਖਣ ਦੇ ਵਾਸਤੇ ਚੰਗੀਆਂ ਗੱਲਾਂ ਦਾ ਵੀ ਜਿਹੜਾ ਸੀ ਨਾਲ ਨਾਲ ਚੰਗੇ ਲੋਕਾਂ ਨੇ ਲੋਕਾਂ ਨੂੰ ਦੱਸਿਆ ਭਾਈ ਚੋਰੀ ਨਹੀਂ ਕਰਨੀ, ਫਰੇਬ ਨਹੀਂ ਕਰਨਾ। ਅੱਜ ਦੇ ਕਰਮ ਕਾਂਡ ਦੇ ਵਿੱਚ ਵੀ ਅਸੀਂ ਭਾਵੇਂ ਗੁਰਦੁਆਰੇ ਹੋਣ, ਭਾਵੇਂ ਮੰਦਰ ਹੋਣ, ਭਾਵੇਂ ਮਸਜਿਦਾਂ ਹੋਣ, ਬਹੁਤਾ ਦੇ ਜ਼ੋਰ ਇਸ ਗੱਲ ਤੇ ਨਹੀਂ ਲਾਇਆ ਜਾਂਦਾ ਕਿ ਮਨੁੱਖ ਦਾ ਕਿਰਦਾਰ ਅੱਛਾ ਹੋਵੇ, ਬਹੁਤਾ ਜ਼ੋਰ ਇਸ ਗੱਲ ਤੇ ਲਾਇਆ ਜਾਂਦਾ ਹੈ ਕਿ ਤੁਸੀਂ ਕੀ ਕਰਨਾ, ਕਿੰਨੇ ਪਾਠ ਪੜ੍ਹਨੇ ਆ, ਕੀ ਖਾਣਾ ਹੈ, ਕਿਹੜੀ ਚੀਜ਼ ਨਹੀਂ ਖਾਣੀ, ਯਾਨੀ ਕਿ ਮਨੁੱਖ ਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਆਜ਼ਾਦੀ ਤੋਂ ਗੁਲਾਮੀ ਦੇ ਵਿੱਚ ਜਿਹੜਾ ਸੀ ਪ੍ਰਵੇਸ਼। ਇਸੇ ਕਰਕੇ ਕਬੀਰ ਸਾਹਿਬ ਕਹਿੰਦੇ ਆ ਵੀ ਇਹ ਜਿਹੜੀਆਂ ਗੰਗਾਵਾਦੀ ਜਿਹੜੀਆਂ, ਗੰਗਾ ਕੀ ਲਹਿਰ ਮੇਰੀ ਟੁੱਟੀ ਜ਼ੰਜੀਰ, ਮੇਰੇ ਖਿਆਲ ਆਪੇ ਬੈਠੇ ਕਬੀਰ, ਉਹ ਉਸੇ ਹੀ ਉਹ ਜਿਹੜੇ ਬੰਧਨ ਸਨ, ਉਹ ਜਿਹੜੀਆਂ ਜ਼ੰਜੀਰਾਂ ਨੇ ਜਿਹਨਾਂ ਨੇ ਅਣਦਿਸਤੀਆਂ ਜ਼ੰਜੀਰਾਂ ਨੇ ਸਮਾਜ ਨੂੰ ਯਾਨੀ ਕਿ ਵੰਡ ਕੇ ਰੱਖਿਆ ਹੋਇਆ, ਮਨੁੱਖ ਨੂੰ ਜਨਮ ਤੋਂ ਲੈ ਕੇ ਮਰਨ ਤੋਂ ਬਾਅਦ ਤੱਕ ਵੀ ਉਹਨਾਂ ਜ਼ੰਜੀਰਾਂ ਦੇ ਵਿੱਚ ਜਕੜਿਆ ਹੋਇਆ ਰੱਖਿਆ, ਰੀਤੀ ਰਿਵਾਜ਼ਾਂ
ਤੇ ਹੋਰ ਕਈ ਚੀਜ਼ਾਂ ਦੇ ਨਾਂ ਤੇ ਸਮਾਜਿਕ ਜਿਹੜੇ ਯੂਜ਼ਲੈਸ ਕਈ ਚੀਜ਼ਾਂ ਨੇ, ਇਹ ਸਾਰੇ ਹੀ ਬੰਧਨ ਗੁਰਮਤ ਨੇ ਇਹਨਾਂ ਤੋਂ ਆਜ਼ਾਦ ਹੋਣ ਵਾਸਤੇ ਮਨੁੱਖ ਨੂੰ ਇਖਲਾਕ ਨਾਲ ਜੁੜਨ ਦੀ ਗੱਲ ਕੀਤੀ। ਇਸੇ ਕਰਕੇ ਗੁਰੂ ਉਹਨੂੰ ਮਾਰਗ ਦੱਸਦਾ ਹੈ ਤੇ ਉਹ ਫ੍ਰੀ ਸੋਚ ਇੰਡੀਪੈਂਡੈਂਟ ਥਿੰਕਿੰਗ ਵੱਲ, ਵਰਕਿੰਗ ਵੱਲ, ਪਰ ਚੰਗੇ ਮਾਰਗ ਮਾਰਲ ਇਖਲਾਕ ਦੀ ਗੱਲ ਵੱਲ ਤੁਰਦਾ ਹੈ। ਕਬੀਰ ਸਾਹਿਬ ਕਹਿੰਦੇ, ਬਾਬਾ ਫਰੀਦ ਜੀ ਕਹਿੰਦੇ, ਆਪ ਸਵਾਰੋ ਮੈਂ ਮਿਲੋ, ਮੈਂ ਮਿਲਿਆ ਸੋ ਕੋਈ, ਜੇ ਤੂੰ ਮੇਰਾ ਹੋਇਆ ਰਹੇ ਸਭ ਜਗ ਤੇਰਾ ਹੋਏ। ਆਪਾਂ ਕਿਵੇਂ ਸਵਾਰਨਾ ਹੈ? ਚੰਗੇ ਕਿਰਦਾਰ ਨਾਲ, ਸੱਚਾ ਹੋ ਰਹੇ ਸਭ ਕੁ ਉੱਪਰ ਸੱਚ ਅਚਾਰ। ਗੁਰਮਤ ਨੇ ਬਹੁਤਾ ਬਲ ਜਿਹੜਾ ਦਿੱਤਾ ਹੈ ਮਨੁੱਖ ਨੂੰ ਸੱਚੇ ਆਚਾਰ ਤੇ ਦਿੱਤਾ, ਸੱਚੇ ਕਿਰਦਾਰ ਤੇ ਦਿੱਤਾ ਹੈ। ਤੇ ਜੇ ਕਿਰਦਾਰ ਵੱਲ ਜਾਵਾਂਗੇ, ਇਹਨਾਂ ਛੋਟੀਆਂ ਛੋਟੀਆਂ ਜਿਹੜੀਆਂ ਆਪਾਂ ਕਰਮਕਾਂਡੀ ਜਿਹੜੀਆਂ ਗੱਲਾਂ ਨੇ ਇਹਨਾਂ ਵੱਲ ਤੋਂ ਆਪਣੇ ਆਪ ਨੂੰ ਪਰਹੇਜ਼ ਕਰਾਂਗੇ ਤਾਂ ਹੀ ਚੰਗੇ ਇਨਸਾਨ ਬਣ ਸਕਦੇ ਹਾਂ। ਆਓ ਚੰਗੇ ਇਨਸਾਨ ਬਣੀਏ ਤੇ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਖੰਡਾਂ ਬ੍ਰਹਿਮੰਡਾਂ ਦੇ ਮਾਲਕ ਵਾਹਿਗੁਰੂ ਅਕਾਲ ਪੁਰਖ ਜੀ ਦੇ ਸ਼ਬਦ ਸਵਰੂਪ, ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਪ੍ਰਤੱਖ ਤੇ ਸਮਰੱਥ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਕੱਦਸ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਤਥਾ ਵੱਖ ਵੱਖ TV ਚੈਨਲਾਂ ਦੇ ਮਾਧਿਅਮ ਰਾਹੀਂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਿਆਰ ਦੇ ਪਾਤਰ ਬਣ ਰਹੇ ਸਮੂਹ ਸਤਸੰਗੀ ਜਨੋ, ਵਾਹਿਗੁਰੂ ਜੀ ਦੀ ਅਪਾਰ ਕਿਰਪਾ ਦੇ ਸਦਕਾ ਗੁਰੂਵਰ ਸੋਈ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੋ ਅੱਜ ਅੰਮ੍ਰਿਤ ਵੇਲੇ ਦੀਨ ਦੁਨੀ ਦੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪਾਵਨ ਫਰਮਾਨ ਰੂਪੀ ਦਾਤ ਆਪਾਂ ਸਾਰਿਆਂ ਦੀ ਝੋਲੀ ਵਿੱਚ ਪਾ ਕੇ ਨਵਾਜਿਆ ਹੈ, ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਸਾਂਝ ਕਰਨ ਦਾ ਆਪਾਂ ਸਾਰਿਆਂ ਨੂੰ ਸੁਭਾਗ ਨਸੀਬ ਹੋਇਆ ਹੈ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨਾਂ ਨੂੰ ਸਮਝਣ ਵਿਚਾਰਨ ਤੋਂ ਪਹਿਲਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਓਟ ਆਸਰਾ ਤੇ ਅਸੀਸ ਪ੍ਰਾਪਤ ਕਰਦਿਆਂ ਹੋਇਆਂ ਬੜੇ ਹੀ ਪਿਆਰ ਅਦਬ ਸਤਿਕਾਰ ਦੇ ਸਹਿਤ ਉਚਾਰਨ ਕਰੀਏ ਜੀ ਸਤਨਾਮ।

ਜਿਸ ਮੁਬਾਰਕ ਬਚਨਾਂ ਦੇ ਆਪ ਜੀ ਨੇ ਉਪਦੇਸ਼ ਨੂੰ ਸ੍ਰਵਣ ਕਰਨ ਦਾ ਸੁਭਾਗ ਪ੍ਰਾਪਤ ਕੀਤਾ ਹੈ, ਇਹ ਅੰਮ੍ਰਿਤ ਬੋਲ ਕਲਯੁਗ ਦੇ ਜਹਾਜ਼ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਸ਼ਾਂਤੀ ਦੇ ਪੁੰਜ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਜੈਤ ਸ੍ਰੀ ਕੀ ਵਾਰ ਦੇ ਵਿੱਚੋਂ ਦਸਵੀਂ ਪੌੜੀ ਦਾ ਮੂਲ ਪਾਠ ਹੈ, ਜਿਸ ਨਾਲ ਸੰਬੰਧਿਤ ਦੋ ਪਾਵਨ ਸਲੋਕ ਹਨ ਅਤੇ ਗੁਰ ਫੁਰਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਕੱਦਸ ਅੰਕ 708 ਦੇ ਉੱਪਰ ਸੁਭਾਇਮਾਨ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਮੁੱਚੀ ਮਾਨਵਤਾ ਦੇ ਉੱਪਰ ਕਿਰਪਾ ਕਰਦਿਆਂ ਹੋਇਆਂ ਸਰਬ ਸਾਂਝਾ ਉਪਦੇਸ਼ ਦਿੰਦਿਆਂ ਹੋਇਆਂ ਆਪਾਂ ਜੀਵਾਂ ਨੂੰ ਬੜੇ ਪਿਆਰ ਦੇ ਨਾਲ ਔਰ ਬੜੇ ਹੀ ਸਰਲ ਤੇ ਸੁਖੈਣ ਸ਼ਬਦਾਂ ਦੇ ਰਾਹੀਂ ਸਮਝਾਉਣ ਦਾ ਮਹਾਨ ਉਪਕਾਰ ਕੀਤਾ ਹੈ, ਕਿਉਂਕਿ ਜਦੋਂ ਤੋਂ ਮਨੁੱਖ ਸੰਸਾਰ ਦੇ ਅੰਦਰ ਆਇਆ ਹੈ ਤੇ ਵਾਹਿਗੁਰੂ ਅਕਾਲ ਪੁਰਖ ਜੀ ਨੇ ਇੰਝ ਕਹਿ ਲਈਏ ਜਦੋਂ ਤੋਂ ਜਗਤ ਪੈਦਾ ਕੀਤਾ ਹੈ ਉਦੋਂ ਤੋਂ ਹੀ ਆਪਣੀ ਮਾਇਆ ਦਾ ਪ੍ਰਭਾਵ ਜਿਹੜਾ ਉਸਨੂੰ ਵੀ ਹੋਂਦ ਵਿੱਚ ਲਿਆਂਦਾ ਹੈ। ਲਿਵ ਛੁੜਕੀ ਲਾਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਜਿਵੇਂ ਜਿਵੇਂ ਮਨੁੱਖੀ ਸਰੀਰ ਦੇ ਅੰਦਰ ਵਿਕਾਸ ਹੁੰਦਾ ਗਿਆ ਇਸ ਨੂੰ ਕੁਝ ਲੋੜਾਂ ਮਹਿਸੂਸ ਹੋਈਆਂ, ਉਹਨਾਂ ਲੋੜਾਂ ਨੂੰ ਪੂਰੀਆਂ ਕਰਨ ਦੇ ਵਾਸਤੇ ਜਿੰਨਾ ਵੀ ਹੋ ਸਕਿਆ ਨੇ ਆਪਣੇ ਤੌਰ ਤੇ ਯਤਨ ਕੀਤਾ, ਦੂਜਿਆਂ ਦਾ ਸਹਿਯੋਗ ਲਿਆ, ਪਰ ਹੋਇਆ ਕਿ ਜੋ ਕੁਝ ਵੀ ਇਸ ਨੂੰ ਪ੍ਰਾਪਤ ਹੁੰਦਾ ਜਾਂਦਾ ਹੈ ਉਹਦੇ ਨਾਲ ਇਹਦੀ ਕਦੀ ਤ੍ਰਿਪਤੀ ਨਹੀਂ ਹੁੰਦੀ, ਹੋਰ ਦਾ ਹੋਰ ਮੰਗਣਾ ਸ਼ੁਰੂ ਕਰ ਦਿੰਦਾ ਹੈ। ਸੌਖੇ ਸ਼ਬਦਾਂ ਵਿੱਚ ਕਹਿ ਲਈਏ ਬੰਦੇ ਦੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਹੈ, ਪਰ ਬੰਦੇ ਦੀਆਂ ਖਰਸ਼ਾਂ ਜਿਹੜੀਆਂ ਹੁੰਦੀਆਂ ਵਾਸ਼ਨਾਵਾਂ ਹੁੰਦੀਆਂ ਉਹ ਕਦੇ ਪੂਰੀਆਂ ਨਹੀਂ ਹੁੰਦੀਆਂ। ਕਿਸੇ ਉਰਦੂ ਦੇ ਸ਼ਾਇਰ ਦੇ ਬੋਲ ਨੇ ਹਜ਼ਾਰੋਂ ਖਹਿਸ਼ੇ ਸਾਥ ਲੈ ਕਰ ਦਮ ਨਿਕਲਤਾ ਹੈ, ਅਗਰ ਬੰਦੇ ਦੇ ਸਾਹ ਵੀ ਨਿਕਲਦੇ ਨੇ ਤੇ ਹਜ਼ਾਰਾਂ ਹੀ ਖਹਿਸ਼ਾਂ ਉਹਦੇ ਮਾਨਸਿਕ ਮੰਡਲ ਦੇ ਵਿੱਚ ਫੁਰਨੇ ਜਾਂ ਸੰਸਕਾਰ ਰੂਪ ਦੇ ਵਿੱਚ ਫਿਰ ਰਹੇ ਹੁੰਦੇ ਨੇ ਔਰ ਇਹਨਾਂ ਖਹਿਸ਼ਾਂ ਨੂੰ ਇਹਨਾਂ ਵਾਸ਼ਨਾਵਾਂ ਨੂੰ ਇਹਨਾਂ ਸੱਧਰਾਂ ਨੂੰ ਪੂਰੀਆਂ ਕਰਨ ਵਾਸਤੇ ਬੰਦਾ ਫਿਰ ਸਾਮ ਦਾਮ ਦੰਡ ਭੇਦ ਹਰ ਤਰ੍ਹਾਂ ਦਾ ਵਸੀਲਾ ਜਿਹੜਾ ਅਪਣਾਉਂਦਾ ਹੈ ਕਿ ਜੋ ਕੁਝ ਮੈਂ ਚਾਹੁੰਦਾ ਹਾਂ ਉਹ ਮੈਨੂੰ ਪ੍ਰਾਪਤ ਹੋ ਜਾਵੇ, ਪਰ ਭੁੱਲ ਜਾਂਦਾ ਹੈ ਕਿ ਇਹ ਜਿਹੜੀ ਤ੍ਰੈ ਗੁਣੀ ਮਾਇਆ ਹੈ ਇਹ ਪਰਮਾਤਮਾ ਦੀ ਛਾਇਆ ਹੈ ਤੇ ਛਾਇਆ ਦੀ ਕੋਈ ਆਪਣਾ ਵਜੂਦ ਨਹੀਂ ਹੁੰਦਾ, ਆਪਣੀ ਹੋਂਦ ਨਹੀਂ ਹੁੰਦੀ। ਛਾਂ ਤੇ ਓਨੀ ਦੇਰ ਤੱਕ ਹੈ ਜਦੋਂ ਤੱਕ ਕੋਈ ਦਰਖਤ ਹੈ ਕੋਈ ਕੰਧ ਕੌਲਾ ਹੈ ਉਹਦਾ ਪਰਛਾਵਾਂ ਹੈ, ਅਗਰ ਇਹ ਨਹੀਂ ਤੇ ਛਾਂ ਦੀ ਆਪਣੀ ਹੋਂਦ ਕੋਈ ਨਹੀਂ ਹੁੰਦੀ, ਮਾਇਆ ਵੀ ਪਰਮਾਤਮਾ ਕਰਕੇ ਹੈ। ਪਰ ਮਨੁੱਖ ਦਾ ਧਿਆਨ ਜਿਹੜਾ ਸੀ ਇਸ ਪਾਸੇ ਨੂੰ ਵਧੇਰੇ ਹੋ ਗਿਆ, ਦੁਨੀਆਂ ਦੀ ਹਰ ਇੱਕੋ ਚੀਜ਼ ਜਿਹੜੀ ਮਨ ਨੂੰ ਭਾਈ ਪ੍ਰਾਪਤ ਕਰ ਲਵਾਂ, ਜਿਹੜੀ ਸਾਡੀ ਸੁਰਤ ਨੂੰ ਰੱਬ ਵਾਲੇ ਪਾਸੇ ਤੋਂ ਤੋੜ ਦੇਵੇ ਆਪਣੇ ਨਾਲ ਜੋੜ ਦੇਵੇ ਉਹ ਮਾਇਆ ਹੁੰਦੀ ਹੈ। ਔਰ ਇਹਦੀ ਗ੍ਰਿਫਤ ਵਿੱਚ ਆਇਆ ਹੋਇਆ ਬੰਦਾ ਚਾਹੁੰਦਾ ਹੈ ਕਿ ਹਰ ਪਾਸੇ ਮੇਰਾ ਹੁਕਮ ਹੋਣਾ ਚਾਹੀਦਾ ਹੈ। ਆਪਾਂ ਪਰਿਵਾਰਾਂ ਤੋਂ ਸ਼ੁਰੂ ਕਰ ਲਈਏ, ਬੱਚੇ ਚਾਹੁੰਦੇ ਨੇ ਕਿ ਮਾਂ ਪਿਓ ਸਾਡੀ ਗੱਲ ਮੰਨਣ, ਮਾਂ ਪਿਓ ਕਹਿੰਦਾ ਬੱਚੇ ਸਾਡੀ ਗੱਲ ਮੰਨਣ, ਫਿਰ ਹੌਲੀ ਹੌਲੀ ਅਸੀਂ ਕਹਿੰਦੇ ਕਿ ਮੇਰੇ ਵਿਹੜੇ ਬਾਜ਼ਾਰ ਵਾਲੇ ਮੇਰੀ ਆਗਿਆ ਚੱਲਣ, ਮੇਰੇ ਪਿੰਡ ਦੇ ਲੋਕ ਮੇਰੀ ਗੱਲ ਮੰਨਣ, ਹੌਲੀ ਹੌਲੀ ਜਿਵੇਂ ਜਿਵੇਂ ਲਲਸਾਵਾਂ ਵੱਧਦੀਆਂ ਜਾਂਦੀਆਂ, ਬੰਦਾ ਪੰਚ ਬਣਿਆ, ਸਰਪੰਚ ਬਣਿਆ, MLA ਬਣਿਆ, MP ਬਣਿਆ, ਇਹ ਨਹੀਂ ਕਿ ਭੁੱਖ ਨਿਕਲ ਗਈ ਹੁਣ ਇਸ ਤੋਂ ਅਗਲੀ ਲੜਸ ਹੈ ਮੁੱਖ ਮੰਤਰੀ ਬਣਾ, ਮੈਂ ਪ੍ਰਧਾਨ ਮੰਤਰੀ ਬਣਾ। ਔਰ ਕਦੇ ਕਦੇ ਇਹਦਾ ਸੁਪਨਾ ਸਾਕਾਰ ਹੋ ਜਾਂਦਾ ਹੈ, ਰਾਜ ਭਾਗ ਮਿਲ ਜਾਂਦਾ ਹੈ ਔਰ ਰਾਜ ਭਾਗ ਦੀ ਉਲਝਣ ਦੇ ਵਿੱਚ ਇੰਨਾ ਉਲਝ ਜਾਂਦਾ ਹੈ ਕਿ ਧਰਮ ਸਿਧਾਂਤ ਦੀ ਗੱਲ ਤਾਂ ਇੱਕ ਪਾਸੇ ਰਹੀ, ਆਪਣੇ ਸਵੈ ਦੀ ਜ਼ਿੰਦਗੀ ਨੂੰ ਕਿਹੜੇ ਢੰਗ ਨਾਲ ਜਿਉਣਾ ਹੈ ਬੰਦਾ ਇਹ ਵੀ ਭੁੱਲ ਜਾਂਦਾ ਹੈ, ਜਿਸ ਕਾਰਨ ਕਰਕੇ ਸ਼ਰਾਬ ਕਬਾਬ ਸ਼ਬਾਬ ਐਸ਼ੋ ਇਸ਼ਰਤ ਦਾ
ਸ਼ਿਕਾਰ ਹੋ ਜਾਂਦਾ ਹੈ ਦੁਨੀਆਂ ਦੇ ਉੱਪਰ ਹੁਕਮ ਚਲਾਉਣ ਵਾਲਾ, ਰਾਜਸਤਾ ਦੇ ਆਨੰਦ ਨੂੰ ਮਾਨਣ ਵਾਲਾ। ਜਦੋਂ ਇਸ ਤਰ੍ਹਾਂ ਉਹਦੀ ਵਿਚਾਰਧਾਰਾ ਗਲਤ ਹੋ ਜਾਂਦੀ ਹੈ, ਆਪਣੇ ਫਰਜ਼ ਆਪਣੇ ਧਰਮ ਤੋਂ ਭਟਕ ਜਾਂਦਾ ਹੈ, ਫਿਰ ਉਹਨੂੰ ਸਮਾਜ ਦੇ ਅੰਦਰ ਕੋਈ ਬਹੁਤੀ ਅਹਿਮੀਅਤ ਨਹੀਂ ਦਿੱਤੀ ਜਾਂਦੀ, ਉਹਦਾ ਕੋਈ ਅਦਬ ਸਤਿਕਾਰ ਨਹੀਂ ਰਹਿੰਦਾ। ਬੇਸ਼ੱਕ ਉਹ ਲੱਖ ਯਤਨ ਵੀ ਕਰਦਾ ਹੈ ਕਿ ਮੈਂ ਪਬਲਿਕ ਨੂੰ ਕਿਸੇ ਨਾ ਕਿਸੇ ਤਰ੍ਹਾਂ ਗੁੰਮਰਾਹ ਕਰ ਸਕਾਂ, ਪਰ ਨਹੀਂ, ਜਿਹੜਾ ਉਸਦੇ ਵਿਚਾਰ ਹੁੰਦੇ ਨੇ, ਜਿਹੜਾ ਉਸਦਾ ਕਿਰਦਾਰ ਹੁੰਦਾ ਹੈ, ਉਸ ਨੂੰ ਵੇਖ ਕੇ ਨਾ ਤੇ ਸੰਗਤ ਵਿੱਚ ਉਹਦਾ ਮਾਣ ਸਨਮਾਨ ਰਹਿੰਦਾ ਹੈ, ਦੁਨੀਆਂ ਨੂੰ ਖੁਸ਼ ਕਰਦਾ ਕਰਦਾ ਦੀਨ ਗਵਾਇਆ ਦੁਨੀ ਸਿਉ, ਦੁਨੀ ਦਾ ਚਾਲੀ ਸਾਥ ਪਾਇਓ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਉਹ ਦੁਨੀਆਂ ਵੀ ਗਵਾ ਬੈਠਦਾ ਹੈ ਤੇ ਦੀਨ ਵੀ ਗਵਾ ਬੈਠਦਾ ਹੈ, ਧਰਮ ਵੀ ਗਵਾ ਬੈਠਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਅਸਲ ਦੇ ਵਿੱਚ ਇਹ ਛਲ ਹੈ, ਇਹ ਫਰੇਬ ਹੈ। ਚਾਹੀਦਾ ਤਾਂ ਇਹ ਸੀ ਕਿ ਜੇ ਮੈਨੂੰ ਰਾਜਸਤਾ ਪ੍ਰਾਪਤ ਹੋਈ ਹੈ, ਰਾਜਾ, ਇਹ ਰਾਜ ਲਤੀਨੀ ਭਾਸ਼ਾ ਦਾ ਸ਼ਬਦ ਹੈ ਸਟੇਟ, ਸਟੇਟ ਦਾ ਮਤਲਬ ਸਟੇਟਸ, ਸਟੇਟਸ ਦਾ ਮਤਲਬ ਹੁੰਦਾ ਹੈ ਆਚਰਣ, ਬੰਦੇ ਦੀ ਵਿਚਾਰਧਾਰਾ, ਬੰਦੇ ਦਾ ਕਿਰਦਾਰ। ਹੁਣ ਇਹ ਰਾਜਾ ਜਿਹੜਾ ਸੀ ਦੁਨਿਆਵੀ ਰਸਾਂ ਨੂੰ ਮਾਨਣ ਦੇ ਵਿੱਚ ਲੱਗ ਗਿਆ, ਸ਼ੌਹਰਤ ਪ੍ਰਾਪਤੀ ਦੇ ਵਿੱਚ ਲੱਗ ਗਿਆ ਕਿ ਹੋਰ ਹੋਰ ਹੋਰ ਹੋਰ ਮੇਰੇ ਹੁਕਮ ਨੂੰ ਸਵੀਕਾਰ ਕਰਦੇ ਜਾਣ। ਮੈਂ ਫਿਰ ਬੇਨਤੀ ਕਰਾਂ, ਜ਼ਰੂਰੀ ਨਹੀਂ ਕਿ ਮਨੁੱਖ ਦੀਆਂ ਲਾਲਸਾਵਾਂ ਪੂਰੀਆਂ ਹੋ ਜਾਣ, ਸਿਰਫ ਤ੍ਰਿਪਤੀ ਹੁੰਦੀ ਹੈ ਜਿਹੜੀ ਰੱਬੀ ਰੰਗ ਦੇ ਵਿੱਚ ਰਤੜੀਆਂ ਹੋਈਆਂ ਰੂਹਾਂ ਹੁੰਦੀਆਂ ਨੇ ਉਹਨਾਂ ਦੀ, ਨਹੀਂ ਤਾਂ ਅਸੀਂ ਪੜ੍ਹਦੇ ਹਾਂ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਭਾਵੇਂ ਉਹ ਸ੍ਰਿਸ਼ਟੀ ਸਾਰੀ ਦਾ ਰਾਜਾ ਬਣ ਜਾਵੇ ਉਹ ਤਾਂ ਵੀ ਦੁਖੀ ਹੈ, ਤ੍ਰਿਪਤ ਨਹੀਂ ਹੈ, ਤਾਂ ਵੀ ਦੁਖੀ ਹੈ। ਹਾਂ, ਇੰਨਾ ਜ਼ਰੂਰ ਹੈ ਕਿ ਨਾਮ ਜਪਤ, ਜੇ ਪਰਮੇਸ਼ਰ ਦੇ ਨਾਮ ਨੂੰ ਜਪੇ ਫਿਰ ਉਹਨੂੰ ਆਤਮਕ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ, ਹਰ ਕੋ ਨਾਮ ਜਪਤ ਹੋਏ ਸੁਖੀ ਆ, ਫਿਰ ਉਹਨੂੰ ਸੁੱਖ ਮਿਲਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜੀ ਕਿਰਪਾ ਕੀਤੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਦਾ ਥਿਰ ਰਹਿਣ ਵਾਲੇ ਪਰਮੇਸ਼ਰ ਨੂੰ ਉਸਦੇ ਨਾਮ ਦਾ ਇੱਕ ਕਿਲ੍ਹਾ ਬਣਾਇਆ, ਸੱਚ ਦੀ ਨੀਂਹ ਰੱਖੀ। ਭਾਈ 12 ਵਿੱਚ ਵੀ ਅਸੀਂ ਪੜ੍ਹਦੇ ਹਾਂ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਰਾਇਆ। ਔਰ ਇਹ ਜਿਹੜਾ ਰਾਜ ਸੀ ਇਹ ਹਲੇਮੀ ਰਾਜ ਸੀ ਜਿਹੜਾ ਸਮੁੱਚੀ ਮਾਨਵਤਾ ਨੂੰ ਆਪਣੇ ਪਿਆਰ ਕਲਾਵੇ ਵਿੱਚ ਲੈਂਦਾ ਹੈ, ਜਿਹੜਾ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਹੈ, ਜਿਹੜਾ ਦੁਨਿਆਵੀ ਰਾਜਿਆਂ ਨੂੰ ਰਾਜ ਕਰਨ ਦੀ ਜਾਚ ਸਿਖਾਉਂਦਾ ਹੈ ਕਿ ਰਾਜੇ ਦੇ ਕੀ ਫਰਜ਼ ਹੁੰਦੇ ਨੇ, ਔਰ ਪਬਲਿਕ ਨੂੰ ਵੀ ਸੇਧ ਦਿੰਦਾ ਹੈ ਕਿ ਰਾਜਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਤਖ਼ਤ ਰਾਜਾ ਸੋ ਬਹਿ ਜੇ ਤਖ਼ਤ ਲਾਇਕ ਹੋਇਆ। ਔਰ ਫਿਰ ਅਸੀਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਪੜ੍ਹਦੇ, ਪੰਜ ਪਿਆਲੇ ਪੰਜ ਪੀਰ ਛੱਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਣ ਗੁਰ ਸੂਰਮਾ ਵੱਟ ਜੋਧਾ ਬਾਪਾ ਰੂਪਕਾਰੀ। ਇੰਝ ਕਹਿ ਲਈਏ ਕਿ ਪ੍ਰੈਕਟੀਕਲੀ ਤੌਰ ਤੇ ਗੁਰੂ ਨਾਨਕ ਸਾਹਿਬ ਦੀ ਜੋਤ ਜਦੋਂ ਛੇਵੇਂ ਜਾਮੇ ਵਿੱਚ ਵਿਚਰਦੀ ਹੈ, ਔਰ ਤਿੰਨਾਂ ਦੇ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਸਨਮੁਖ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ, ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਮੁੱਢਲੇ ਥੜੇ ਦਾ ਨਿਰਮਾਣ ਕੀਤਾ ਜਾਂਦਾ ਹੈ। ਜਿਵੇਂ ਅਸੀਂ ਪੜ੍ਹਦੇ ਹਾਂ, ਕਿਸੇ ਰਾਜ ਨੇ ਹੱਥ ਲਗਾਇਓ ਬੁੱਢੇ ਹੋ ਗੁਰਦਾਸ ਬਣਾਇਓ, ਔਰ ਜਿੱਥੇ ਬੈਠ ਕੇ ਜਿਹੜੇ ਦੁਖਿਆਰੀਏ ਆਉਂਦੇ ਨੇ ਉਹਨਾਂ ਦੇ ਦੁੱਖਾਂ ਨੂੰ ਸੁਣਦੇ ਨੇ, ਜਿਨ੍ਹਾਂ ਨਾਲ ਅਨਿਆਂ ਹੁੰਦਾ ਹੈ ਉਹਨਾਂ ਨੂੰ ਨਿਆਂ ਇਨਸਾਫ਼ ਦਿਵਾਉਂਦੇ ਨੇ, ਜਿਸ ਤਖ਼ਤ ਤੇ ਬੈਠ ਕੇ ਢਾਡੀਆਂ ਦੀਆਂ ਵਾਰਾਂ ਦੇ ਰਾਹੀਂ ਨਾਨਕ ਨਾਮ ਲੇਵਾ ਦੇ ਅੰਦਰ ਸੱਚ ਦੀ ਸਪਿਰਟ ਉਜਾਗਰ ਕਰਦੇ ਨੇ, ਜਿੱਥੇ ਉਹ ਸਿੱਖ ਫੌਜ ਨੂੰ ਤਿਆਰ ਕਰਕੇ ਇਹਨਾਂ ਨੂੰ ਸ਼ਾਸਤਰ ਵਿੱਦਿਆ ਦੇ ਵਿੱਚ ਨਿਪੁੰਨਤਾ ਦੀ ਬਖਸ਼ਿਸ਼ ਕਰਦੇ ਨੇ, ਇਸ ਮਹਾਨ ਤਖ਼ਤ ਦਾ ਨਿਰਮਾਣ ਕਰਵਾਉਂਦੇ ਨੇ। ਔਰ ਗੁਰੂ ਕਾ ਖਾਲਸਾ ਅੱਜ ਵੀ ਬੜੇ ਅਦਬ ਦੇ ਨਾਲ ਅਜਿਹੇ ਵਿਸ਼ੇਸ਼ਣ ਵਰਤਦਾ ਹੈ, ਸਰਵਉੱਚ ਸ੍ਰੀ ਅਕਾਲ ਤਖ਼ਤ ਸਾਹਿਬ, ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ, ਇਹ ਸੱਚ ਹੈ, ਝੂਠ ਨਹੀਂ, ਸੱਚ ਹੈ।
ਕਿਉਂਕਿ ਜਿਹੜੇ ਦੁਨਿਆਵੀ ਰਾਜੇ ਨੇ ਆਪਾਂ ਵੇਖਦੇ ਆਮ ਤੌਰ ਤੇ ਉਹ ਹੋ ਸਕਦਾ ਕਿਸੇ ਦੀ ਪੱਖਵਾਦੀ ਕਰ ਜਾਣ, ਕਿਸੇ ਦੀ ਪੱਖਵਾਦੀ ਕਰ ਸਕਦੇ ਨੇ, ਉਹਨਾਂ ਕੋਲ ਇੰਨੀ ਬੁੱਧੀ ਨਹੀਂ ਹੁੰਦੀ, ਕਈ ਵਾਰ ਇਨਸਾਫ ਜਿਹਨੂੰ ਦਬਾਉਣਾ ਹੁੰਦਾ ਉਹਨੇ ਬੇਇਨਸਾਫੀ ਕਰ ਦਿੰਦੇ ਨੇ, ਬੰਦਾ ਉੱਥੇ ਝੂਠ ਬੋਲਦਾ ਹੈ, ਅਦਾਲਤਾਂ ਚ ਜਾਂਦਾ ਹੈ, ਕੇਸ ਮੁਕਰਰ ਹੁੰਦੇ ਨੇ, ਫਿਰ ਉਹਦੇ ਮੁਤਾਬਕ ਉਹਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ। ਲੇਕਿਨ ਅਜਿਹਾ ਤਖ਼ਤ ਹੈ ਜਿੱਥੇ ਹਮੇਸ਼ਾ ਸੱਚ ਵਰਤਦਾ, ਉੱਥੇ ਸੱਚੋ ਹੀ ਸੱਚ ਵਰਤਦਾ, ਉੱਥੇ ਸੱਚ ਦੀ ਗੱਲ ਹੀ ਹੁੰਦੀ ਹੈ। ਔਰ ਹੋ ਸਕਦਾ ਅਸੀਂ ਕਿਸੇ ਦੁਨਿਆਵੀ ਰਾਜੇ ਦੇ ਕੋਲ ਸੱਚ ਬੋਲ ਦਈਏ ਤੇ ਸਾਨੂੰ ਸਜ਼ਾ ਮਿਲ ਜਾਵੇ, ਤੇ ਸਜ਼ਾ ਵੀ ਡਾਢੀ ਮਿਲ ਜਾਵੇ ਸਾਡੇ ਔਗੁਣ ਗੁਣਾਂ ਤੋਂ ਵੱਧ ਕੇ। ਲੇਕਿਨ ਗੁਰੂ ਦੇ ਤਖ਼ਤ ਤੇ ਜੇਕਰ ਅਸੀਂ ਸੱਚ ਬੋਲ ਦਿੰਦੇ ਹਾਂ, ਜਿਵੇਂ ਹਰ ਇੱਕ ਮਾਂ ਪਿਓ ਚਾਹੁੰਦਾ ਹੈ ਮੇਰਾ ਬੱਚਾ ਸੱਚ ਬੋਲੇ, ਤੁਸੀਂ ਮੈਂ ਆਪਾਂ ਸਾਰੇ ਚਾਹੁੰਦੇ, ਅਸੀਂ ਆਪਣੇ ਬੱਚਿਆਂ ਨੂੰ ਕਹਿੰਦੇ ਪੁੱਤ ਸੱਚ ਬੋਲ ਦੇ, ਪਰਵਾਹ ਕੋਈ ਨਹੀਂ। ਅਗਰ ਬੱਚਾ ਸਾਡਾ ਸੱਚ ਬੋਲ ਦਿੰਦਾ ਤੇ ਆਪਾਂ ਕੀ ਕਰਦੇ ਹਾਂ? ਉਹਨੂੰ ਅਸੀਂ ਫਿਰ ਸਮਝਾਉਂਦੇ ਹਾਂ, ਜੈਸਾ ਬਾਲਕ ਭਾਏ ਸੋ ਭਾਈ, ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਝਿੜਕੇ, ਬਹੁ ਪਾਤੀ ਬਹੁ ਪਿਤਾ ਗੜ ਲਾਵੇ, ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ। ਫਿਰ ਉਹਨੂੰ ਸਮਝਾਉਂਦੇ ਹਾਂ। ਹੁਣ ਜਦੋਂ ਅਸੀਂ ਗੁਰੂ ਦੇ ਤਖ਼ਤ ਤੇ ਆਣ ਕੇ ਸੱਚ ਬੋਲਦੇ ਹਾਂ, ਆਪਣੇ ਤੌਰ ਤੇ ਆਣ ਕੇ ਸੱਚ ਕਹਿੰਦੇ, ਮੈਂ ਵੀ ਬੇਨਤੀ ਕਰ ਦੇਵਾਂ, ਹੋ ਸਕਦਾ ਅਸੀਂ ਕਿਸੇ ਬੰਦੇ ਕੋਲ ਤਾਂ ਸੱਚ ਕਹਿ ਦਈਏ, ਪਰ ਗੁਰੂ ਕੋਲ ਆਣ ਕੇ ਕੋਈ ਵਿਰਲਾ ਸੱਚ ਕਹਿੰਦਾ ਹੈ। ਤੁਸੀਂ ਮੈਂ ਆਪਾਂ ਆਪਣੀ ਵਿਚਾਰ ਕਰ ਲਈਏ, ਅਸੀਂ ਕਦੀ ਗੁਰੂ ਨੂੰ ਜਾ ਕੇ ਨਹੀਂ ਕਹਿੰਦੇ ਕਿ ਸਤਿਗੁਰੂ ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ, ਦਇਆ ਕਰੋ ਕਿਸ਼ਮੇਰ ਪਾਵੋ ਡੁੱਬਦੇ ਪੱਥਰ ਤਾਰੇ, ਮੇਰੇ ਵਿੱਚ ਇੰਨੇ ਔਗਣ ਨੇ, ਮੇਰੀਆਂ ਇੰਨੀਆਂ ਬੁਰਿਆਈਆਂ। ਜਿਸ ਦਿਨ ਸੱਚਮੁੱਚ ਗੁਰੂ ਦੇ ਸਨਮੁੱਖ ਜਾ ਕੇ ਅਸੀਂ ਆਪਣੇ ਗਲਤੀਆਂ ਗੁਨਾਹ ਕਬੂਲ ਕਰ ਲਏ ਤੇ ਮੇਰਾ ਸਤਿਗੁਰੂ ਆਪਣੇ ਅੰਮ੍ਰਿਤ ਬਚਨਾਂ ਦੇ ਰਾਹੀਂ ਸਾਨੂੰ ਸੱਚ ਦਾ ਰਸਤਾ ਵਿਖਾ ਦਿੰਦਾ ਹੈ। ਔਰ ਇਸੇ ਹੀ ਤਰ੍ਹਾਂ ਇਸ ਮਹਾਨ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ, ਹਰ ਇੱਕ ਨਾਨਕ ਨਾਮ ਲੇਵਾ ਸ਼ਰਧਾਵਾਨ ਗੁਰਸਿੱਖ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਉਦੇਸ਼ ਨੂੰ, ਹੁਕਮ ਨੂੰ ਬੜੀ ਤਤਪਰਤਾ ਦੇ ਨਾਲ ਉਡੀਕਦਾ ਹੈ। ਇਹ ਵੀ ਸਿੱਖ ਜਗਤ ਦੇ ਅੰਦਰ ਨਿਆਰਾਪਣ ਹੈ ਕਿ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਫਸੀਲ ਤੋਂ ਸੇਵਾ ਨਿਭਾਉਣ ਵਾਲਾ ਮੁੱਖ ਸੇਵਾਦਾਰ ਜਥੇਦਾਰ ਨਾਲ ਆਪਣੇ ਹੋਰ ਚਾਰ ਸਿੰਘ ਸਾਹਿਬਾਨ ਨੂੰ ਲੈ ਕੇ ਕੋਈ ਹੁਕਮ ਸੁਣਾਉਂਦਾ ਹੈ ਤੇ ਸੰਗਤ ਬੜੀ ਉਤਾਵਲੀ ਹੋ ਕੇ ਉਸ ਹੁਕਮ ਨੂੰ ਸੁਣ

ਚਿੱਟੇ ਨਹੀਂ ਹੋ ਜਾਂਦੇ, ਇਹਦੇ ਨਾਲ ਸਾਡਾ ਵਡੱਪਣ ਉਜਾਗਰ ਹੁੰਦਾ ਹੈ, ਸਾਡਾ ਵਡੱਪਣ ਸਾਹਮਣੇ ਆਉਂਦਾ ਹੈ। ਅੱਜ ਵੀ ਜ਼ਰੂਰਤ ਹੈ, ਮੈਂ ਬੇਨਤੀ ਕਰਾਂ, ਗਲਤੀਆਂ ਤੁਹਾਡੇ ਮੇਰੇ ਵਰਗੇ ਲੋਕਾਂ ਤੋਂ ਵੀ ਹੁੰਦੀਆਂ ਹੈ, ਪਰੰਤੂ ਜਦੋਂ ਕੋਈ ਬੰਦਾ ਰਾਜ ਸਤਾ ਤੇ ਕਾਬਜ਼ ਹੁੰਦਾ ਹੈ ਤੇ ਇਸ ਸਤਾ ਦੇ ਨਸ਼ੇ ਦੇ ਵਿੱਚੋਂ ਬਹੁਤ ਸਾਰੀਆਂ ਭੁੱਲਾਂ ਕਰ ਲੈਂਦਾ ਹੈ, ਜਾਣਿਆਂ ਅਣਜਾਣੇ ਚ, ਤੁਸੀਂ ਕਿਸੇ ਵੀ ਢੰਗ ਨਾਲ ਕਹਿ ਲਓ, ਤੇ ਜੇ ਉਹ ਕਤਾਈਆਂ ਸਾਹਮਣੇ ਆ ਜਾਣ, ਕੋਈ ਗੱਲ ਕਰਦਾ ਹੈ ਉਸ ਦੇ ਬਾਰੇ ਵਿੱਚ ਸਾਨੂੰ ਪੁੱਛਿਆ ਜਾਂਦਾ ਹੈ, ਤੇ ਮੈਂ ਕਹਿੰਦਾ ਸਾਡਾ ਵਡੱਪਣ ਹੋਵੇਗਾ। ਪਿਛਲੇ ਦਿਨੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਵੱਲੋਂ ਆਦੇਸ਼ ਹੋਇਆ ਸੀ, ਪੰਜਾਬ ਸਰਕਾਰ ਦੀ ਸਮੁੱਚੀ ਕੈਬਨਿਟ ਨੂੰ ਬੁਲਾਇਆ ਗਿਆ ਹੈ, ਔਰ ਇਸੇ ਤਰ੍ਹਾਂ ਪੰਜਾਬ ਸਰਕਾਰ ਦੇ ਜਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ, ਕਿਉਂਕਿ ਉਹਨਾਂ ਨੇ ਆਦੇਸ਼ ਨੂੰ ਸਵੀਕਾਰ ਨਾ ਕੀਤਾ ਜਾਂ ਸਹਿਯੋਗ ਨਹੀਂ ਕੀਤਾ, ਜਿਸ ਕਾਰਨ ਕਰਕੇ ਇਹਨਾਂ ਨੂੰ ਜਿਹੜਾ ਸੀ ਗੁਰੂ ਦੋਖੀ ਖਾਲਸਾ ਪੰਥ ਵਿਰੋਧੀ ਜਿਹੜਾ ਸੀ ਉਹ ਕਰਾਰ ਦਿੱਤਾ ਗਿਆ। ਕਿੰਨੀ ਚੰਗੀ ਗੱਲ ਹੋਵੇ ਜਿਵੇਂ ਸਾਡੇ ਪੰਜਾਬ ਕੈਬਨਿਟ ਦੇ ਕੁਝ MLA ਕਹਿ ਰਹੇ ਨੇ ਕਿ ਹਾਂ, ਜੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਹੋਇਆ ਹੈ ਤੇ ਅਸੀਂ ਜ਼ਰੂਰ ਸੱਦੇ ਹੋਏ ਦਿਨ ਤੇ ਪਹੁੰਚਾਂਗੇ। ਬੜੀ ਚੰਗੀ ਗੱਲ, ਅਸੀਂ ਕਿਸੇ ਬੰਦੇ ਕੋਲ ਨਹੀਂ ਜਾਣਾ, ਅਸੀਂ ਗੁਰੂ ਹਰਗੋਬਿੰਦ ਸਾਹਿਬ ਦੇ ਸਥਾਨ ਤੇ ਆਉਣਾ ਹੈ। ਔਰ ਦੂਸਰਾ ਜਿਹੜਾ ਕੰਟਰੋਵਰਸੀ ਵਾਲਾ ਮਾਹੌਲ ਬਣਿਆ ਹੋਇਆ ਹੈ, ਇਹਦੇ ਨਾਲ ਕੱਲੀ ਗੁਰੂ ਪੰਥ ਨੂੰ ਢਾਹ ਨਹੀਂ ਲੱਗ ਰਹੀ, ਕੱਲਾ ਸਿੱਖਾਂ ਦੀ ਚੜ੍ਹਦੀ ਕਲਾ ਦੇ ਵਿੱਚ ਹੀ ਨਿਘਾਰ ਨਹੀਂ ਆ ਰਿਹਾ। ਛੋਟੇ ਸ਼ਬਦਾਂ ਚ ਕਹਿ ਲਈਏ ਕਿ ਪੰਜਾਬ ਔਰ ਪੰਥ ਲਈ ਬਹੁਤਾ ਸਹੀ ਸਾਬਤ ਨਹੀਂ ਹੋ ਰਿਹਾ। ਇਸ ਵਾਸਤੇ ਯਤਨ ਕਰਨਾ ਚਾਹੀਦਾ ਹੈ, ਜਦੋਂ ਵੀ ਕੋਈ ਆਦੇਸ਼ ਹੁੰਦਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਸਾਨੂੰ ਸਵੀਕਾਰ ਕਰਨਾ ਚਾਹੀਦਾ ਹੈ, ਪਰ ਬੰਦਾ ਰਾਜ ਸੱਤਾ ਦੇ ਕਪਟ ਦੇ ਵਿੱਚ ਹੁੰਦਾ ਤੇ ਪਤਾ ਨਹੀਂ ਹੁੰਦਾ ਰਾਜ ਕਿੰਨਾ ਚਿਰ ਰਹਿਣਾ ਹੈ। ਸਤਿਗੁਰਾਂ ਦੇ ਬੋਲ ਨੇ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਵਾਹਿਗੁਰੂ ਅਕਾਲ ਪੁਰਖ ਵਰਗਾ ਕੋਈ ਰਾਜਾ ਨਹੀਂ ਹੈ। ਆਹ ਜਿਹੜੇ ਦੁਨਿਆਵੀ ਰਾਜੇ ਹੁੰਦੇ, ਕੀ ਪਤਾ ਕਦੋਂ ਸਰਕਾਰ ਡਿੱਗ ਪੈਣੀ ਹੈ, ਕਦੋਂ ਬਗਾਵਤੀ ਅਸੁਰਾਂ ਜਿਹੜੀਆਂ ਉੱਠ ਪੈਣੀਆਂ ਹੁੰਦੀਆਂ ਰਾਜ ਦੇ ਵਿੱਚੋਂ। ਇਸ ਵਾਸਤੇ ਇਹ ਰਾਜ ਸਤਾ ਸਦਾ ਨਹੀਂ ਰਹਿੰਦੇ ਹੁੰਦੇ, ਇਸ ਹਉਮੈ ਹੰਕਾਰ ਨੂੰ ਛੱਡਣਾ ਚਾਹੀਦਾ ਹੈ। ਤੇ ਦੂਸਰਾ, ਬੰਦੇ ਨੂੰ ਹੁੰਦਾ ਆਪਣੇ ਰੂਪ ਦਾ, ਮੈਂ ਸੋਹਣਾ ਬੜਾ ਹਾਂ। ਆਸਾ ਕੀ ਵਾਰ ਵਿੱਚ ਅਸੀਂ ਪੜ੍ਹਦੇ ਹਾਂ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਠੀਕ ਹੈ, ਸਾਡਾ ਰੰਗ ਰੂਪ ਨੈਣ ਨਕਸ਼ ਵਧੀਆ ਹੋਣੇ ਚਾਹੀਦੇ ਨੇ, ਤਨ ਨੂੰ ਸਵਾਰਨਾ ਕੋਈ ਮਾੜੀ ਗੱਲ ਨਹੀਂ, ਪਰ ਜਿੰਨੀ ਦੇਰ ਤੱਕ ਸਾਡਾ ਮਨ ਘੁਟੱਬਾ ਹੈ, ਮਨ ਸੁੰਦਰ ਨਹੀਂ, ਉਨੀ ਦੇਰ ਤੱਕ ਤਨ ਦੀ ਸੁੰਦਰਤਾ ਵੀ ਕੋਈ ਬਹੁਤੀ ਅਹਿਮੀਅਤ ਨਹੀਂ ਰੱਖਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਬੰਦੇ ਨੂੰ ਰੂਪ ਨੇ ਵੀ ਛਲਿਆ ਹੋਇਆ ਹੈ, ਜੋ ਜਾਣੇ ਮੈਂ ਜੋ ਬਣਵੰਤ ਸੋ ਹੋਵਤ ਬਿਸਤਾ ਕਜੰਤ। ਤੀਸਰਾ ਮਨੁੱਖ ਨੂੰ ਛਲਿਆ ਹੋਇਆ ਧਨ ਨੇ ਕਿ ਮੇਰੇ ਕੋਲ ਬਹੁਤ ਸਾਰਾ ਪੈਸਾ ਹੋਣਾ ਚਾਹੀਦਾ, ਤੇ ਪੈਸੇ ਨੂੰ ਪ੍ਰਾਪਤ ਕਰਨ ਵਾਸਤੇ ਬੰਦਾ ਹਰ ਤਰ੍ਹਾਂ ਦਾ ਸਟੈਪ ਚੁੱਕਦਾ ਹੈ। ਕਈ ਤਾਂ ਇਹੋ ਜਿਹੇ ਲੋਕ ਵੀ ਨੇ, ਅੱਜ ਅਸੀਂ ਜਦੋਂ ਭਾਵੇਂ ਦੂਜੀਆਂ ਸਟੇਟਾਂ ਦੇ ਵਿੱਚ ਵੀ ਨਸ਼ਾ ਬਹੁਤ ਹੈ, ਪਰੰਤੂ ਪੰਜਾਬ ਜਿਹੜਾ ਇਹ ਗਲੀ ਗਲੀ ਦੇ ਵਿੱਚ ਘਰ ਘਰ ਤੱਕ ਜਿਹੜਾ ਨਸ਼ਾ ਆਣ ਪਹੁੰਚਿਆ ਹੋਇਆ। ਔਰ ਮੈਂ ਬੇਨਤੀ ਕਰਦਾ ਹੁੰਦਾ ਜਿੱਥੇ ਵੀ ਕਥਾ ਪ੍ਰਚਾਰ ਲਈ ਜਾਵਾਂ, ਉਹਨਾਂ ਵੀਰਾਂ ਦੇ ਅੱਗੇ ਜਿਹੜੇ ਨਸ਼ੇ ਵੇਚ ਵੇਚ ਕੇ ਆਪਣਾ ਕਾਰੋਬਾਰ ਚਲਾ ਰਹੇ ਨੇ, ਮੈਂ ਬੇਨਤੀ ਕਰਦਾ ਹੁੰਦਾ, ਵੇਖਿਓ ਲੋਕਾਂ ਦੇ ਵਸਦੇ ਰਸਦੇ ਘਰ ਉਜਾੜ ਰਹੇ ਹੋ, ਤੇ ਜਿਹੋ ਜਿਹਾ ਤੁਸੀਂ ਬੀਜਣਾ ਉਹੋ ਜਿਹਾ ਤੁਹਾਨੂੰ ਫਲ ਕੱਟਣਾ ਵੀ ਪੈਣਾ ਹੈ। ਇਹ ਨਾ ਹੋਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਧੀਆਂ ਪੁੱਤ ਵੀ ਇਸ ਵਹਿਣ ਦੇ ਵਿੱਚ ਵਹਿ ਜਾਣ। ਰੱਬ ਦਾ ਵਾਸਤਾ ਹੈ, ਵਸਦੇ ਰਸਦੇ ਘਰ ਨਾ ਉਜਾੜੋ, ਪੈਸੇ ਕਮਾਉਣ ਦੇ ਹੋਰ ਬੜੇ ਸਾਧਨ ਹੈਗੇ ਨੇ, ਅਸੀਂ ਕਿਰਤ ਵਿਰਤ ਕਰੀਏ, ਹੋਰ ਮਿਹਨਤ ਮੁਸ਼ਕਤ ਕਰ ਲਈਏ, ਪਰ ਬੰਦਾ ਛਲ ਫਰੇਬ ਕਰਦਾ, ਠੱਗੀਆਂ ਮਾਰਦਾ, ਦੂਜਿਆਂ ਦੇ ਹੱਕ ਮਾਰਦਾ ਕਿ ਮੇਰੇ ਕੋਲ ਪੈਸਾ ਆ ਜੇ। ਉਹਨੇ ਪੈਸੇ ਨੂੰ ਹੀ ਮਾਂ ਪਿਓ ਸਮਝਿਆ ਹੋਇਆ, ਪੈਸੇ ਨੂੰ ਗੁਰੂ ਪੀਰ ਸਮਝਿਆ ਹੋਇਆ। ਮਨੁੱਖ ਦੀ ਫਿਤਰਤ ਐਸੀ ਬਣ ਗਈ ਹੈ, ਰਾਜ ਕਪਟੰਗ, ਰੂਪ ਕਪਟੰਗ, ਧਨ ਕਪਟੰਗ, ਕੁਲ ਗਰਭ ਤੇ, ਤੇ ਵੱਡਾ ਹੰਕਾਰ ਇਸ ਗੱਲ ਦਾ ਵੀ ਹੋ ਗਿਆ, ਮੇਰੀ ਜਾਤ ਬੜੀ ਉੱਚੀ ਹੈ, ਮੇਰੀ ਕੁਲ ਬੜੀ ਉੱਚੀ ਹੈ, ਜਦੋਂ ਕਿ ਰੱਬ ਦੇ ਘਰ ਦੇ ਵਿੱਚ

ਕਿਸੇ ਨੇ ਤੇਰੀ ਜਾਤ ਵੇਖਣੀ ਹੈ ਤੇ ਨਾ ਤੇਰਾ ਕੋਈ ਬਾਲੀ ਵੇਖਣਾ ਹੈ। ਅੱਗੇ ਜਾਤ ਨਾ ਜ਼ੋਰ ਹੈ, ਕਿਸੇ ਨੇ ਤੈਨੂੰ ਇਹ ਨਹੀਂ ਪੁੱਛਣਾ। ਇਹੀ ਗੱਲ ਕਦੀ ਜਦੋਂ ਕਾਜ਼ੀਆਂ ਮੌਲਾਣਿਆਂ ਨੇ ਗੁਰੂ ਨਾਨਕ ਸਾਹਿਬ ਦੇ ਹਜ਼ੂਰ ਰੱਖੀ ਸੀ ਕਿ ਹਿੰਦੂ ਵੱਡਾ ਹੈ ਕਿ ਮੁਸਲਮਾਨ, ਤੇ ਭਾਈ ਗੁਰਦਾਸ ਜੀ ਕਹਿੰਦੇ ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜੋ ਦੋਨੋਂ ਰੋਈ। ਰਾਜ ਰੂਪ ਧੰਨ ਦਾ ਛਲਾਵਾ ਤੇ ਇਹਦੇ ਨਾਲ ਆਪਣੀ

0: ਅਨਚੰਤ ਵਿਖਿਆ। ਬੰਦਾ ਫਿਰ ਇਸ ਮਾਇਆ ਨੂੰ ਇਕੱਠੀ ਕਰਦਾ ਹੈ ਦੂਜਿਆਂ ਨੂੰ ਛਲ ਛਲ ਕੇ, ਕਿਸੇ ਦਾ ਹੱਕ ਕਿਵੇਂ ਮਾਰਨਾ ਹੈ। ਸ਼ਦਰੰਗ, ਸ਼ਦਰੰਗ ਹੁੰਦਾ ਦੋਖ, ਕਿਸੇ ਦੇ ਉੱਪਰ ਦੋਸ਼ ਸਥਾਪਿਤ ਕਰਕੇ, ਪਾਪ ਬਿਰਤੀ ਦੇ ਕਾਰਨ ਕਰਕੇ ਕੋਈ ਨਾ ਕੋਈ ਕਿਸੇ ਦੇ ਉੱਪਰ ਇਲਜ਼ਾਮ ਲਾ ਕੇ ਇਹਦੇ ਕੋਲੋਂ ਮੈਂ ਪੈਸੇ ਕਿਵੇਂ ਲੈਣੇ ਆ। ਇਸ ਤਰ੍ਹਾਂ ਬਹੁਤ ਕੁਝ ਇਕੱਠਾ ਕਰ ਲੈਂਦਾ ਹੈ, ਪਰ ਹੁੰਦਾ ਕੀ ਹੈ, ਚੱਲਦਿਆਂ ਨਾਲ ਨਾ ਚੱਲੇ। ਜਿਸ ਮਾਇਆ ਨੇ ਸਾਡੇ ਨਾਲ ਜਾਣਾ ਨਹੀਂ, ਉਸ ਮਾਇਆ ਨੂੰ ਇਕੱਤਰ ਕਰਨ ਵਾਸਤੇ ਹਰ ਤਰ੍ਹਾਂ ਦਾ ਯਤਨ ਕਰਦਾ ਹੈ। ਫਿਰ ਮੇਰੇ ਪਾਤਸ਼ਾਹ ਕਹਿੰਦੇ, ਪਾਪਾਂ ਬਾਝੋ ਹੋਵੇ ਨਾ ਹੀ, ਮੋਇਆ ਸਾਥ ਨਾ ਜਾਈ। ਇਹ ਨਾਲ ਨਿਭਦੀ ਵੀ ਨਹੀਂ ਹੈ। ਠੀਕ ਹੈ, ਸਾਨੂੰ ਕਿਰਤ ਵਿਰਤ ਕਰਨੀ ਚਾਹੀਦੀ ਹੈ ਆਪਣੇ ਪਰਿਵਾਰ ਦੇ ਗੁਜ਼ਾਰੇ ਦੇ ਵਾਸਤੇ, ਸਾਨੂੰ ਹੱਕ ਸੱਚ ਦੀ ਕਿਰਤ ਕਰਨੀ ਚਾਹੀਦੀ ਹੈ। ਪੈਸੇ ਤੋਂ ਬਿਨਾਂ ਮਨੁੱਖ ਦੀ ਕਦਰ ਕੋਈ ਨਹੀਂ ਹੈਗੀ, ਇਹ ਪਰਿਵਾਰ ਸਮਾਜ ਨਹੀਂ ਚੱਲਦਾ। ਪਰ ਗਲਤ ਢੰਗ ਦੇ ਨਾਲ ਪੈਸਾ ਕਮਾਇਆ ਹੋਇਆ ਕਈ ਵਾਰ ਸਾਡੇ ਗਲੇ ਦੀ ਹੱਡੀ ਬਣ ਜਾਂਦਾ, ਸਾਡੇ ਲਈ ਦੁੱਖਦਾਇਕ ਬਣ ਜਾਂਦਾ ਹੈ। ਪਰਮੇਸ਼ਰ ਦੇ ਨਾਮ ਤੋਂ ਵੀ ਹੋਣਾ ਵਿਅਕਤੀ ਜਿਹੜਾ ਹੈ, ਉਹ ਸੱਚ ਧਰਮ ਨੂੰ ਇੱਕ ਪਾਸੇ ਛੱਡ ਕੇ ਕੇਵਲ ਤੇ ਕੇਵਲ ਇਸ ਮਿਆਵੀ ਮੋਹ ਦੇ ਵਿੱਚ ਲੱਗਿਆ ਹੋਇਆ, ਕੇਵਲ ਦੁਨਿਆਵੀ ਧਨ ਦੌਲਤ ਸੋਭਾ ਸ਼ੌਹਰਤ ਨੂੰ ਜੋੜਨ ਵਿੱਚ ਲੱਗਿਆ ਹੋਇਆ ਹੈ।
1: ਖੰਦੜੋ ਕੀ ਭੁੱਲ ਤੁਮਾ ਦਸਮ ਸੋਹਣਾ।
0: ਦੂਸਰੇ ਸਲੋਕ ਦੇ ਵਿੱਚ ਸਾਹਿਬ ਸ੍ਰੀ ਗੁਰੂ ਅਰਜੁਨ ਦੇ ਮਹਾਰਾਜ ਕਿਰਪਾ ਕਰਦੇ ਨੇ ਕਿ ਜਿਹੜਾ ਤੁਮਾ ਹੁੰਦਾ ਹੈ, ਤੁਮਾ ਅੰਦਰੋਂ ਕੌੜਾ ਹੁੰਦਾ ਹੈ, ਕਹਿੰਦੇ ਬਾਹਰੋਂ ਵੇਖਣ ਨੂੰ ਬੜਾ ਸੋਹਣਾ ਲੱਗਦਾ ਹੈ। ਇਹ ਖੰਦੜੋ ਵੇਖਦਿਆਂ, ਇਹ ਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ। ਪਰ ਇਹ ਭੁੱਲ ਹੋ ਗਈ, ਖਰੀਦ ਤਾਂ ਲਿਆ, ਭੁਲੇਖਾ ਖਾ ਲਿਆ, ਸ਼ਹਿਰ ਦੇ ਸਬਜ਼ੀ ਹੋਵੇਗੀ, ਖਾਣ ਵਾਲਾ ਫਲ ਹੋਵੇਗਾ, ਖਰਬੂਜਾ ਹੋਵੇਗਾ, ਕਿਸੇ ਢੰਗ ਦੇ ਨਾਲ ਉਹਨੇ ਵਿਚਾਰ ਲਿਆ, ਹੋ ਸਕਦਾ ਕੱਦੂ ਹੋਵੇ, ਸੋਹਣਾ ਬੜਾ ਲੱਗਦਾ ਹੈ। ਜੇ ਪਤਾ ਲੱਗਿਆ ਤੁਮਾ, ਕਹਿੰਦੇ ਕੋਈ ਗੱਲ ਨੀ, ਫਿਰ ਕੀ ਹੋਇਆ, ਸੋਹਣਾ ਤੇ ਲੱਗਦਾ ਹੀ ਨਾ। ਕਈ ਵਾਰ ਸਾਨੂੰ ਕੋਈ ਚੀਜ਼ਾਂ ਚੰਗੀਆਂ ਲੱਗਦੀਆਂ, ਅਸੀਂ ਖਰੀਦ ਲੈਂਦੇ ਹਾਂ, ਬੇਸ਼ੱਕ ਸਾਡੀ ਵਰਤੋਂ ਵਿੱਚ ਆਉਣ ਚਾਹੇ ਨਾ ਆਉਣ, ਅਸੀਂ ਕਹਿੰਦੇ ਘਰ ਆਈ ਚੀਜ਼ ਕੋਈ ਮਾੜੀ ਥੋੜਾ ਹੁੰਦੀ ਹੈ। ਇਹ ਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ। ਪਰ ਅੱਗੇ ਕੀ ਹੁੰਦਾ ਹੈ,
1: ਅੱਡ ਨਾਲ ਹੰਦੜੋ ਮੁੱਲ ਨਾਨਕ ਸਾਥ ਨਾ ਜੁਲਈ ਮਾਇਆ।
0: ਕਹਿੰਦੇ ਜਿਸ ਮਾਇਆਵੀ ਮੋਹ ਵਿੱਚ ਲੱਗਿਆ ਹੋਇਆ ਮਨੁੱਖ ਦੁਨਿਆਵੀ ਧਨ ਦੌਲਤ ਸੋਭਾ ਸ਼ੌਹਰਤ ਨੂੰ ਇਕੱਠਾ ਕਰਨ ਵਿੱਚ ਲੱਗਿਆ ਹੋਇਆ ਸੀ, ਵੇਖਣ ਨੂੰ ਸੋਹਣਾ ਲੱਗਦਾ ਸੀ, ਪਰ ਅੱਡ ਨਾ ਲਹੰਦੜੋ ਮੁੱਲ, ਇਹਦਾ ਮੁੱਲ ਅੱਧੀ ਕੌਡੀ ਵੀ ਨਾ ਪਿਆ। ਕਈ ਵਾਰ ਇਸ ਤਰ੍ਹਾਂ ਹੁੰਦਾ, ਬੰਦੇ ਕੋਲ ਪੈਸਾ ਹੁੰਦਾ ਹੈ, ਉਹਨੂੰ ਕੋਈ ਰੋਗ ਇਹੋ ਜਿਹਾ ਲੱਗ ਜਾਂਦਾ ਹੈ, ਡਾਕਟਰ ਕਹਿ ਦਿੰਦੇ ਨਹੀਂ ਜੀ ਇਹਦਾ ਇਲਾਜ ਹੈ ਨਹੀਂ, ਉਹ ਵਿਚਾਰਾ ਪਛਤਾਉਂਦਾ ਹੈ ਔਰ ਕਹਿੰਦਾ ਵੀ ਮੇਰੇ ਤੋਂ ਜਿੰਨੇ ਪੈਸੇ ਲੈਣੇ ਲੈ ਲਓ, ਕਹਿੰਦੇ ਨਹੀਂ ਜੀ ਇਹਦਾ ਇਲਾਜ ਹੀ ਹੈ ਨਹੀਂ, ਕਰੀਏ ਕੀ। ਔਰ ਉਸ ਧਨ ਦੌਲਤ ਨੂੰ ਇਕੱਠਾ ਕਰਦਾ ਰਹਿ ਜਾਂਦਾ ਹੈ, ਜਿਵੇਂ ਸ਼ਹਿਦ ਦੀ ਮੱਖੀ ਜਿਹੜੀ ਹੈ ਤਰ੍ਹਾਂ ਤਰ੍ਹਾਂ ਦੇ ਫੁੱਲਾਂ ਤੋਂ ਬੂਟਿਆਂ ਤੋਂ ਰਸ ਲੈ ਕੇ ਆਉਂਦੀ ਹੈ, ਆਪਣੇ ਖੱਗੇ ਦੇ ਵਿੱਚ ਰਸ ਭਰਦੀ ਹੈ, ਪਰ ਇਹ ਸ਼ਹਿਦ ਚੋ ਕੇ ਕੋਈ ਹੋਰ ਹੀ ਲੈ ਜਾਂਦਾ ਹੈ, ਰਸ ਕੋਈ ਹੋਰ ਹੀ ਲੈ ਜਾਂਦਾ ਹੈ। ਇਸੇ ਤਰ੍ਹਾਂ ਇਹ ਸੰਸਾਰ ਸਮਾਜ ਬਣਿਆ ਹੋਇਆ, ਪਹਿਲਾਂ ਜਿਹੜੀ ਪ੍ਰੋਪਰਟੀ ਧਨ ਦੌਲਤ ਸਾਡੇ ਪਿਓ ਦਾਦੇ ਕੋਲ ਸੀ, ਅੱਜ ਸਾਡੇ ਕੋਲ ਹੈ, ਔਰ ਅਸੀਂ ਜਿਉਂਦੇ ਜੀ ਅੱਗੇ ਆਪਣੇ ਬੱਚਿਆਂ ਦੇ ਨਾਂ ਕਰ ਦਿੰਦੇ ਹਾਂ। ਸਿਰਫ ਇਸ ਦਾ ਆਉਣਾ ਜਾਣਾ ਬਣਿਆ ਹੋਇਆ, ਬਲਕਿ ਇਹ ਕੁਛ ਵੀ ਨਾਲ ਨਹੀਂ ਨਿਭਦਾ।
1: ਪੌੜੀ
0: ਪੌੜੀ ਰੂਪ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਤਰਸ ਕਰਦੇ ਹਨ,
1: ਚੱਲਦਿਆਂ ਨਾਲ ਨਾ ਚੱਲੇ ਸੋ ਕਿਉਂ ਸੰਜੀਐ।
0: ਜਿਹਨੇ ਸੰਸਾਰ ਤੋਂ ਜਾਣ ਵੇਲੇ ਸਾਡੇ ਨਾਲ ਜਾਣਾ ਹੀ ਨਹੀਂ ਹੈ, ਭਾਈ ਫਿਰ ਉਸਨੂੰ ਇਕੱਠਿਆਂ ਕਰਨ ਦਾ ਕੀ ਫਾਇਦਾ ਹੈ। ਦੁਨਿਆਵੀ ਧਨ ਦੇ ਨਾਲ ਦੁਨੀਆਂ ਦੇ ਕਾਰਜ ਚੱਲਦੇ ਨੇ, ਦੁਨਿਆਵੀ ਵਸਤੂਆਂ ਖਰੀਦ ਸਕਦੇ ਨੇ ਜਿਹਦੇ ਨਾਲ ਸਾਡੇ ਤਨ ਨੂੰ ਕੋਈ ਸੁੱਖ ਸਹੂਲਤ ਮਿਲ ਸਕੇ। ਦੁਨਿਆਵੀ ਧਨ ਦੇ ਨਾਲ ਅਸੀਂ ਆਤਮਕ ਆਨੰਦ ਪ੍ਰਾਪਤ ਨਹੀਂ ਕਰ ਸਕਦੇ। ਔਰ ਇੱਕ ਪਰਮੇਸ਼ਰ ਦਾ ਨਾਮ ਰੂਪੀ ਧਨ ਹੈ ਜਿਹੜਾ ਸਾਨੂੰ ਆਤਮਕ ਆਨੰਦ ਵੀ ਦਿੰਦਾ ਹੈ ਔਰ ਲੋਕ ਤੋਂ ਲੈ ਕੇ ਪ੍ਰਲੋਕ ਤੱਕ ਸਾਡਾ ਮਦਦਗਾਰ ਵੀ ਬਣਦਾ ਹੈ।
1: ਇਸ ਕਾ ਕਹੋ ਕਿਆ ਯਤਨ ਜਿਸ ਤੇ ਵੰਜੀਐ।
0: ਫਿਰ ਉਸਦੇ ਵਾਸਤੇ ਕੀ ਯਤਨ ਕਰਨਾ, ਕਿਉਂ ਛਲ ਫਰੇਬ ਕਰਨੇ, ਕਿਉਂ ਠੱਗੀਆਂ ਠੋਰੀਆਂ ਮਾਰਨੀਆਂ ਨੇ। ਜਿਸ ਨੇ ਸਾਡੇ ਨਾਲ ਨਹੀਂ ਜਾਣਾ, ਜਿਸ ਨੇ ਸਾਨੂੰ ਛੱਡ ਜਾਣਾ ਹੈ, ਇਸ ਕਾ ਕਹੋ ਕਿਆ ਯਤਨ ਜਿਸ ਤੇ ਵੰਜੀਐ, ਜਿਸ ਤੋਂ ਅਸੀਂ ਵਾਂਝੇ ਰਹਿ ਜਾਣਾ ਹੈ। मैं फिर बेनती करा, मेरा सतगुरु यह नहीं कहता तू मेहनत ना कर, वो तो सगो सानू कहता है कि उदम करेंद्या जियो तू कमावद्या सुख पुंज ध्यानद्या तू प्रभु मेरे नानक पुत्री चिंत। गुरु तो यह गल समझा है कि काल खाए किश हथों दे नानकरा पछाने से, पर इत्थे वह गल की गई है जिहड़ा बंदा छल फरेब ठगियां ठोरियां करता है रब्बी याद नूं विसार ही दिंदा, जिहदे चेते विचों दाता देण वाला दाता ही विसर जांदा है, उसनूं इह समझाउंदे ने। हो सकदा है इस कैटागरी विच तुसीं मैं आपां वी आउंदे हां, आपां सारिआं नूं इह गल समझाउंदे ने कि ए बंदिया ठीक है तू अपनी किरत विरत कर, पर नाल धर्म की किरत भी कर, नाम की किरत भी कर, दुनियावी धन ने सदा तेरा साथ नहीं देना।
1: हार बिसरे क्यों त्रिपतावे ना मन रंजिए,
0: जो वाहिगुरु अकाल पुरख की याद साढ़े चेते विचों विसर जाए फिर सानू तृप्ती किवें होवे, जदों असी दातां नाल जुड़ गए ते दातां विचों दाते नूं वेख्या ही ना, उसका शुकराना ही ना कीता, ते ना ही साडे मन नूं कदे रज आउंदा है। साडा मन इस तृप्ति इस रजेवे तों विहूणा रह जांदा है जदों साडे चेते शक्ति दे विचों वाहिगुरु जी की याद विसर जांदी है।
1: प्रभु छोड़ अन लागै नरक समंजिया।
0: हुण मेरे सतगुरु सच्चे पातशाह कहिंदे हो भाई गुरसिखो जे असी प्रभु प्यारे नूं अपने चेते विचों विसार दईए ते होरां होरां चीजां नाल असी लग जाइए ते समझ लो साडी जिंदगी नरकमई बन जांदी है, दुखदायक बन जांदी है, असी आत्मक तौर ते दुखां नूं सहेड़ लैंदे हां, चिंतावां परेशानियां झोरे आले दुआले तों सानूं आण घेरदे हन। इस वास्ते गुरु नानक दा सिख जिहड़ा उह बेनती करदा है सतगुरा तरस कर मैनू परमेश्वर की याद कदे विसरे ना, गुरा एक देह बुझाई सबना जिया का एक दाता सो मैं विसर ना जाए।
1: हो कृपाल दयाल नानक पौ पंजीए।
0: सतगुरु गुरु अर्जन देव तुहानू मैनू समझा रहे ने कि तुसीं भी अरदास करो कि हे सच्चे पातशाह ए कृपालू ए दया दे सो मैं मेरे ते भी दया कर, ते मन दे विचों ये डर खत्म हो जावे कि मैं अपने जीवन नूं सवार सकदा हाँ जां नहीं सवार सकदा। जे तुसीं मैनूं अपना पल्ला पकड़ा दवो ते मेरे मन दे विचों ये डर निकल जावेगा। जिवें असीं कहिंदे ना अग्गे जाके पता नहीं की होना है, सानूं इन्ना ते पता है ना ये डर तां बणिआ है ना, यह डर साडी मानसिकता तो तदों ही निकल सकदा है जदों निरभउ साडे नाल होवेगा। निरभउ संग तुम्हारे वास्ते ये डरन कहां ते आया। आओ सतगुरु सच्चे पातशाह जी की कृपा दे नाल जो इस मुबारक स्थान से साहिब श्री गुरु ग्रंथ साहिब महाराज जी की लड़ीवार कथा विचार संगत नूं सरवण करवाई जाती है, आओ तिना अमृत बचना की सांझ करन दी आपां कोशिश

0: मैं थोड़ा जिहा संखेप दे विच बेनती कर देवां। मारू की वार महला पंजवां, दखणे महला पंजवां, कई बार असीं इहनूं दखणे की वार भी कह दिंदे आ, असल दे विच इह मारू की वार है। इस वार दे विच 23 पौड़ियां ने और हर पौड़ी दियां 8-8 पंक्तियां ने, ते इसे तरह हर पौड़ी दे नाल 3 श्लोक ने 2-2 पंक्तियां दे। केवल जदों तुसीं अग्गे जाके विचार श्रवण करोगे ते 21वीं 22वीं पौड़ी जिहड़ी है उन्हां नाल संबंधित जिहड़े तीसरा श्लोक होगा तिन्नां श्लोकां दे विच्चों उन्हां दियां 3-3 तुकां ने, नहीं तो सारे श्लोकां दियां 2-2 तुकां ने। और दखण राय भोए की तलवंडी जिथे गुरु नानक साहब महाराज जी का आगमन होया सी, उत्तों दखण की बाई मुल्तान शाहीवाल इस इलाके की भाषा जिहड़ी है उस भाषा दे विच जिहनूं आपां लहिंदी भाषा कह दिंदे, उस भाषा दे विच सतगुरु सच्चे पातशाह जी ने श्लोकां का उच्चारण किया होया है। सतगुरु सच्चे पातशाह जिवें इहदे विच है, आपां दद्दे की थां ते डड्डे नूं वरतना, दखणे महला पंजवां, पंजवें पातशाह जी का उच्चारण किया होया इस श्लोक, जां नूं असीं दोहरा कह लईए क्योंकि उस बोली दे विच उच्चारण किया होया है। और सतगुरु कहिंदे ने मूथियाऊ तख्त पिरी महिंजे पातशाह, मूथियाऊ आपे नूं गवा लेना, मैं आपे नूं गवा के आपे नूं समर्पित करके अपना हिरदा जिहड़ा है इहनूं अपने पति पातशाह जी दे वास्ते बल्कि प्रभु प्यारे वास्ते तख्त बनावां, मूथियाऊ तख्त पिरी महिंजे पातशाह, ताकि मेरा पातशाह इस तख्त ते आन के शोभनीक होवे। अगर उस तख्त दे उपर शोभनीक नाम ही होवे ते इन्नी कृपा कर दे ते मेरा हिरदा जेड़ा कमल दे फुल दी तरह खिड़ पवेगा।
1: भाव मिलावे कोल कवल जीवै बिद साव दो।
0: यह हुंदी है जग्यासु पुरख दी निशानी जिसनूं प्यार दा रंग लग्या होवे, कहिंदा हे सच्चे पातशाह मैं अपने प्रभु पति दे वास्ते अपने इस हिरदे का तख्त बनावा, ते किन्ना चंगा होवे जे मेरा पातशाह अपने मुबारक चरनी छुआ दवे। बैठना बड़ी दूर की गल है, अपने मुबारक चरनी छुआ दवे ते मैं कमल दे फुल की तरह अंदरों खिड़ जावा। जदों भी वाहिगुरु की याद आउंदी, जिवें असीं पढ़दे सुणदे आ ना, जिन्हां ने भाई परमेश्वर दे नाम नूं जपिया सुनिया, नानक भगतां सदा विगास सुनै दुख पाप का नास, जदों वाहिगुरु की याद चेते विच आउंदी ते हिरदा खिड़ उठदा है।
1: महला पंजवा
0: दूसरे श्लोक दे विच कृपा कर दे हन्ना,
1: प्रिया संदड़ी भुख मूलावन थी विथरा।
0: जे मेरे प्रीतम प्यारे नूं भुख लगी होवे, प्रिया संदड़ी भुख प्यार दी भुख, ते मैं उस भुख दे वास्ते अपने आप आपे नूं गवा के सलूणा बना देवां। प्रिया संदड़ी भुख मूह लावण, लावण कहिंदे ने सलूणे नूं, सब्जी नूं कुछ भी कह लिए जिहदे नाल प्रशादा छकिया जावे। प्रिया संदड़ी भुख मूह लावण थी विथरा। और जे मेरे सतगुरु सच्चे पातशाह वाहिगुरु अकाल पुरख जी नूं प्यास लगी होवे और मैं चाहुंदा हाँ मैनूं उसदे प्यार दा रस मिल जावे, ते इसे तरह गोबिंद पाओ भगत का भुखा है, जिथे उस प्रेम मुहब्बत नूं पूरियां करन वास्ते मैं आपे नूं एक पासे छड के उसकी भुख नूं दूर करन वास्ते, प्यार दी भुख नूं दूर करन वास्ते एक सलूणा बन जावा।
1: जान मिठाई इक बेई पीड़े ना हुटै।
0: जान मिठाई इक, इक कहिंदे ने गन्ने नूं, गन्ना बड़ा मिठा हुंदा है, बेई पीड़े ना हुटे, गन्ने नूं जिन्नी बार मर्जी पीड़िया जावे उहदा रस फिक्का नहीं हुंदा, रस घट तां सकदा है पर रस उहदा फिक्का नहीं हुंदा। कहिंदे इसे तरह मैं जिन्नी देर तक मेरे सुवास चलते ने मैं अपने प्यारे नूं खुश करन दे वास्ते लगा रहा, उसते मैं अपने प्यार भरी बोली मिठे बोल बोलता रहा, मैं कदे भी उहदे नाल दुखां दे विच गिला शिकवा ना करा, मुश्किलां दे विच गिला शिकवा ना करा।
1: महला पंजवा ठग
0: ਸਰੂਪ ਦੇ ਵਿੱਚ ਸਾਹਿਬ ਸ੍ਰੀ ਗੁਰੂ ਅਰਜੁਨ ਦੇ ਮਹਾਰਾਜ ਕਿਰਪਾ ਕਰਦੇ ਹਨ।
1: ਠੱਗਾ ਨੀ ਉਹ ਮਤ ਰੋੜ ਗਿਆਨ ਗੰਧਰਬਾ ਨਗਰੀ।
0: ਇਹ ਜੋ ਸੰਸਾਰ ਹੈ, ਸੰਸਾਰ ਦੇ ਰੰਗ ਤਮਾਸ਼ੇ ਨੇ, ਵਿਸ਼ੇ ਵਿਕਾਰ ਆਦਿ ਨੇ, ਇਹ ਸਾਰੇ ਠੱਗ ਨੇ। ਅਸੀਂ ਠੱਗੇ ਹੋਏ ਹਾਂ। ਬੇਸ਼ੱਕ ਅਸੀਂ ਆਪਣੇ ਆਪ ਨੂੰ ਬੜੇ ਚਾਤਰ ਸਮਝਦੇ ਹਾਂ ਕਿ ਅਸੀਂ ਬੜੇ ਚਲਾਕ ਹਾਂ, ਪਰ ਅੰਦਰੋਂ ਅੰਦਰ ਅਸੀਂ ਠੱਗਦੇ ਜਾ ਰਹੇ ਤੇ ਠੱਗੇ ਹੋਏ ਵੀ ਹਾਂ। ਔਰ ਜੋ ਸਾਨੂੰ ਹਰ ਵੇਲੇ ਠੱਗ ਰਿਹਾ ਹੈ, ਠੱਗਾ ਨੀ ਮਤ ਰੋੜ ਕਹਿੰਦੇ, ਇਸ ਦੁਨਿਆਵੀ ਮੋਹ ਮੁਹੱਬਤ ਨੂੰ ਚੰਗੀ ਤਰ੍ਹਾਂ ਤੋੜ ਮਰੋੜ ਕੇ ਸੁੱਟ ਦੇ। ਜਾਣ ਗੰਧਰਵ ਨਗਰੀ, ਇਹਨੂੰ ਇੰਜ ਸਮਝ ਲਾ ਕਿ ਇਹ ਧੂਏ ਦਾ ਸ਼ਹਿਰ ਹੈ। ਨਗਰੀ ਕਹਿੰਦੇ ਨੇ ਸ਼ਹਿਰ ਨੂੰ, ਇੱਕ ਧੂਏ ਦਾ ਸ਼ਹਿਰ ਹੈ ਜਿਹਦੀ ਬਲ ਕੇ ਕੋਈ ਹੋਂਦ ਨਹੀਂ ਹੁੰਦੀ। ਇਹ ਦੁਨਿਆਵੀ ਮੋਹ ਮੁਹੱਬਤ ਟੁੱਟਦਿਆਂ ਕੋਈ ਬਹੁਤੀ ਦੇਰ ਨਹੀਂ ਲੱਗਦੀ। ਤਾਂ ਹੀ ਮੇਰੇ ਪਾਤਸ਼ਾਹ ਕਹਿੰਦੇ, ਦੁਨੀਆਂ ਨਾ ਸਲਾਹੇ ਜੋ ਮਰ ਵੰਜਸੀ, ਲੋਕਾਂ ਨਾ ਸਲਾਹੇ ਜੋ ਮਰ ਖਾ ਪਥੇ।
1: ਦੁੱਖ ਘਟਾਊ ਡੂਏ ਇਸ ਪੰਧਾਣੋਂ ਘਰ ਘਣੇ।
0: ਹੁਣ ਬੰਦਾ ਕਹਿੰਦਾ ਕਿ ਮੈਂ ਦੁਨਿਆਵੀ ਸੁੱਖਾਂ ਨੂੰ ਮਾਣਾ, ਤੇ ਦੋ ਘੜੀਆਂ ਦਾ ਸੁੱਖ ਜਿਹੜਾ ਮਾਨਣਾ ਹੈ। ਸੁੱਖ ਘਟਾਊ ਡੂਏ ਇਸ ਪੰਧਾਣੋਂ ਘਰ ਘਣੇ। ਪੰਧ ਹੁੰਦਾ ਰਸਤਾ ਤੇ ਪੰਧ ਹੀ ਹੁੰਦਾ ਰਾਹੀ, ਪੰਧਾਣੋਂ ਹੁੰਦਾ ਰਾਹਗੀਰ। ਕਹਿੰਦੇ ਇਸ ਤਰ੍ਹਾਂ ਦੁਨਿਆਵੀ ਸੁੱਖਾਂ ਨੂੰ ਦੋ ਘੜੀਆਂ ਮਾਨਣ ਵਾਸਤੇ ਉਸਨੂੰ ਇਹਨਾਂ ਖਿਸ਼ਾਂ ਵਾਸ਼ਨਾਵਾਂ ਦੇ ਸ਼ਿਕਾਰ ਹੋਇਆ ਕਈ ਤਰ੍ਹਾਂ ਦੇ ਘਰਾਂ ਵਿੱਚ ਦੀ ਗੁਜ਼ਰਨਾ ਪੈਂਦਾ ਹੈ, ਬਲਕਿ ਕਈ ਤਰ੍ਹਾਂ ਦੇ ਸਰੀਰਾਂ ਵਿੱਚ, ਜੂਨਾਂ ਵਿੱਚ ਉਸਨੂੰ ਵਿਚਰਨਾ ਪੈਂਦਾ ਹੈ। ਕਿਉਂਕਿ ਅਸੀਂ ਜਿਉਂਦੇ ਜੀ ਨਾ, ਕਈ ਵਾਰ ਸਾਡੀ ਸੋਚ ਪਸ਼ੂਆਂ ਵਾਲੀ ਹੁੰਦੀ ਹੈ, ਕਦੀ ਪੰਛੀਆਂ ਵਾਲੀ ਹੁੰਦੀ। ਮਰਨ ਤੋਂ ਬਾਅਦ ਤਾਂ ਅਸੀਂ ਜਿਹੜੇ ਅੱਗੇ ਸੰਸਕਾਰਾਂ ਦੇ ਮੁਤਾਬਕ ਵਿਚਰਨਾ ਹੀ ਵਿਚਰਨਾ ਹੈ ਨਾ। ਮਨੁੱਖੀ ਜੀਵਨ ਦੇ ਵਿੱਚ ਵੀ ਅਸੀਂ ਸਾਰੀ ਦਿਹਾੜੀ ਕਦੀ ਸਾਡੀ ਕਿਸੇ ਤਰ੍ਹਾਂ ਦੀ ਸੋਚ ਹੁੰਦੀ, ਸਾਡੀ ਕਦੀ ਕਿਸੇ ਤਰ੍ਹਾਂ ਦੀ ਸੋਚ ਹੁੰਦੀ ਹੈ। ਕਹਿੰਦੇ ਇਸ ਤਰ੍ਹਾਂ ਸੁੱਖ ਘਟਾਓ ਡੂਏ ਇਸ ਪੰਧਾਂ ਨੂੰ ਕਰ ਕਹਿਣੇ।
1: ਪੌੜੀ ਅਕਲ ਕਲਾ ਨਹਿ ਪਾਈਐ ਪ੍ਰਭ ਅਲਖ ਅਲੇਖਨ।
0: ਜਿਸ ਤਰ੍ਹਾਂ ਅਸੀਂ ਕਹਿੰਦੇ ਕਲ, ਕਲ ਇੱਕ ਟੁਕੜਾ ਹੁੰਦਾ ਹੈ, ਖੰਡ, ਅਕਲ ਜੋ ਅਖੰਡ ਹੈ, ਜਿਸ ਦੇ ਇੰਨੇ ਗੁਣ ਨੇ, ਉਪਕਾਰ ਨੇ। ਅਸੀਂ ਕਹਿੰਦੇ ਮੁੱਕ ਜਾਵਾਂਗੇ, ਉਹਦੇ ਗੁਣਾਂ ਦਾ ਕਦੀ ਅੰਤ ਨਹੀਂ ਪੈਂਦਾ। ਉਹ ਚੰਦਰਮਾ ਦੀ ਤਰ੍ਹਾਂ ਵੱਧਦਾ ਘਟਦਾ ਨਹੀਂ ਹੈ। ਸਾਹਿਬ ਮੇਰਾ ਨਿਤ ਨਵਾਂ ਹਰ ਵੇਲੇ ਪੂਰਾ ਹੈ। ਔਰ ਅਸੀਂ ਉਸ ਅਲੱਖ ਨੂੰ ਬਿਆਨ ਨਹੀਂ ਕਰ ਸਕਦੇ, ਕਿਉਂਕਿ ਅਲੇਖਨ ਹੈ, ਬਿਆਨ ਕਰਨ ਤੋਂ ਪਰੇ ਹੈ।
1: ਹਟ ਦਰਸ਼ਨ ਭ੍ਰਮ ਤੇ ਫਿਰ ਹੈ ਨਾ ਮਿਲਿਆ ਭੇਖਣ।
0: ਕੁਝ ਵੱਖ ਵੱਖ ਮਤਾਂ ਮਤੰਤਰਾਂ ਦੀ ਸੋਚ ਸੀ, ਜੇ ਤੁਸੀਂ ਫਲਾਣੇ ਤਰ੍ਹਾਂ ਦਾ ਲਿਬਾਸ ਧਾਰਨ ਕਰ ਲਓ, ਧਾਰਮਿਕ ਪਹਿਰਾਵਾ ਪਹਿਨ ਲਓ, ਤੁਹਾਨੂੰ ਰੱਬ ਮਿਲ ਪਵੇਗਾ। ਜੋਗੀ, ਜੰਗਮ, ਸਰੇਵੜੇ, ਸੰਨਿਆਸੀ ਤੇ ਜਿਹੜੇ ਵੈਰਾਗੀ ਬੋਧੀ, ਜਿਹੜੇ ਜਿੰਨੇ ਹੈਗੇ ਸਨ, ਛੇ ਕਰਮਾਂ ਨੂੰ ਅਪਣਾਉਣ ਵਾਲੇ, ਛੇ ਦਰਸ਼ਨਾਂ ਦੇ ਜਿਹੜੇ ਭੇਖ ਸਨ, ਕਹਿੰਦੇ ਨੇ ਉਹ ਫਿਰਦੇ ਨੇ ਕਿ ਸਾਨੂੰ ਰੱਬ ਮਿਲ ਪਵੇ, ਇੱਥੋਂ ਰੱਬ ਮਿਲ ਪਵੇ, ਇੱਧਰੋਂ ਮਿਲ ਪਏ। ਪਰ ਰੱਬ ਜਿਹੜਾ ਉਹ ਪਹਿਰਾਵਿਆਂ, ਭੇਖਾਂ ਦੇ ਉੱਪਰ ਨਹੀਂ ਰੀਝਦਾ। ਕਈ ਵਾਰ ਬੰਦਾ ਸੋਚਦਾ ਮੈਂ ਧਾਰਮਿਕ ਪਹਿਰਾਵਾ ਪਹਿਣ ਲਿਆ ਤੇ ਸ਼ਾਇਦ ਹੁਣ ਗੱਲ ਬਣ ਜਾਵੇਗੀ। ਇੱਕ ਬੇਨਤੀ ਕਰਾਂ, ਬੱਚੇ ਨੇ ਸਕੂਲ 'ਚ ਐਡਮਿਸ਼ਨ ਲਈ ਹੈ, ਯੂਨੀਫਾਰਮ ਉਹਨੇ ਪੂਰੀ ਪਾਈ ਹੋਈ ਹੈ, ਲੇਕਿਨ ਉਹ ਸਕੂਲ ਅਟੈਂਡ ਹੀ ਨਹੀਂ ਕਰਦਾ, ਪੜ੍ਹਦਾ ਹੀ ਨਹੀਂ, ਤੇ ਮੈਰਿਟ 'ਚ ਕਿੱਥੋਂ ਆਜੂਗਾ? ਜ਼ਰੂਰੀ ਤਾਂ ਇਹ ਵੀ ਹੈ ਨਾ, ਇਕੱਲੇ ਲਿਬਾਸ ਨਾਲ ਗੱਲ ਨਹੀਂ ਬਣਨੀ, ਲਿਬਾਸ ਦੇ ਨਾਲ ਨਾਲ, ਵਰਦੀ ਦੇ ਨਾਲ ਨਾਲ ਉਹਦੀ ਸਟੱਡੀ ਜ਼ਰੂਰੀ ਸੀ, ਉਹਦਾ ਨਿਸ਼ਾਨਾ ਜ਼ਰੂਰੀ ਸੀ, ਉਹਨੇ ਕਰਨਾ ਕੀ ਹੈ? ਪਰ ਕਈ ਵਾਰ ਬੰਦਾ ਭੇਖਾਂ ਵਿੱਚ ਹੀ ਉਲਝ ਜਾਂਦਾ ਹੈ।
1: ਵਰਤ ਕਰਹਿ ਚੰਦਰਾਇਣਾ ਸੇ ਕਿਤੇ ਨਾ ਲੇਖਨ।
0: ਕਿਉਂਕਿ ਵਰਤ ਰੱਖਣੇ, ਸਰੀਰ ਨੂੰ ਭੁੱਖਾ ਰੱਖਣਾ ਚੰਗੀ ਗੱਲ ਹੈ ਕਿ ਸਾਡਾ ਸਾਹ ਨਿਕਲਦਾ ਰਹੇ। ਤਾਂ ਹੀ ਡਾਕਟਰ ਹਕੀਮ ਕਹਿੰਦੇ ਕਿ ਜਿੰਨੀ ਭੁੱਖ ਲੱਗੀ ਹੋਵੇ ਸਾਨੂੰ ਉਹ ਤੋਂ ਘੱਟ ਖਾਣਾ ਚਾਹੀਦਾ। ਪਰ ਕੁਝ ਦਾਨਿਸ਼ਮੰਦਾਂ ਨੇ ਇੱਕ ਦਿਨ ਨਿਯਤ ਕਰ ਲਿਆ ਕਿ ਇਸ ਦਿਨ ਆਪਾਂ ਭੋਜਨ ਨਹੀਂ ਛਕਣਾ, ਸਰੀਰ ਨੂੰ ਵੀ ਰੈਸਟ ਚਾਹੀਦੀ ਹੈ। ਹੌਲੀ ਹੌਲੀ ਇੱਕ ਧਰਮ ਦਾ ਹਿੱਸਾ ਬਣ ਗਿਆ। ਫਿਰ ਇਹ ਤੋਂ ਅੱਗੇ ਚੱਲਦਿਆਂ ਚੱਲਦਿਆਂ ਕਈ ਤਰ੍ਹਾਂ ਦੇ ਜਿਹੜੇ ਵਰਤ ਹੋਂਦ ਵਿੱਚ ਆ ਗਏ, ਜਿਵੇਂ ਕਿ ਵਰਤ ਕਰੇ ਚੰਦਰਾਇਣਾ, ਕੋਈ ਚੰਦਰਮਾ ਦੇ ਹਿਸਾਬ ਨਾਲ ਵਰਤ ਰੱਖਣ ਲੱਗ ਪਿਆ ਉਹਦੀਆਂ ਕਲਾ ਦੇ ਨਾਲ, ਵੀ ਹੁਣ ਕਲਾ ਘੱਟ ਰਹੀਆਂ ਨੇ ਚੰਦਰਮਾ ਦੀਆਂ, ਹੁਣ ਕਲਾ ਵੱਧ ਰਹੀਆਂ ਨੇ ਉਹਦੇ ਮੁਤਾਬਕ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਵਰਤ ਕਰੇ ਚੰਦਰਾਇਣਾ ਸੇ ਕਿਤੇ ਨਾ ਲੇਖਣ, ਪਰ ਇਹ ਕਿਸੇ ਲੇਖੇ ਵਿੱਚ ਨਹੀਂ ਆਉਂਦਾ।
1: ਵੇਦ ਪੜ੍ਹੈ ਸੰਪੂਰਨਾ ਤਤ ਸਾਰ ਨਾ ਪੇਖਣ।
0: ਉਹਨੇ ਵੇਦ ਤਾਂ ਜਿਹੜੇ ਸੀ ਉਹ ਸਾਰੇ ਪੜ ਲਏ, ਪਰ ਸਾਰ ਨੂੰ ਤੇ ਜਾਣਿਆ ਹੀ ਨਹੀਂ, ਹੈਨਾ। ਉਹ ਪੜ ਪੜ ਗੱਡੀ ਲੱਗੀ ਵਾਲੀ ਗੱਲ ਹੋ ਗਈ। ਵੇਦ ਪੜ੍ਹੇ ਸੰਪੂਰਨ ਤਤ ਸਾਰ ਨਾ ਪੇਖਣ, ਜੋ ਤਤ ਸੀ ਜੋ ਮੂਲ ਸੀ ਉਸਨੂੰ ਤਾਂ ਵੇਖਿਆ ਹੀ ਨਹੀਂ, ਉਸਨੂੰ ਤੇ ਜਾਣਿਆ ਹੀ ਨਹੀਂ, ਉਸਨੂੰ ਤਾਂ ਸਮਝਿਆ ਹੀ ਨਹੀਂ। ਇਹ ਗੱਲ ਤੁਹਾਡੇ ਮੇਰੇ ਤੇ ਵੀ ਲੱਗਦੀ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ ਲਈ, ਨਿਤਨੇਮ ਕਰਦੇ ਹਾਂ, ਬੜੀ ਚੰਗੀ ਗੱਲ। ਪਰ ਨਾਲ ਦੀ ਨਾਲ ਜੋ ਸਤਿਗੁਰਾਂ ਨੇ ਸਾਨੂੰ ਇਸ ਅੰਮ੍ਰਿਤਮਈ ਬਾਣੀ ਦੇ ਰਾਹੀਂ ਸਿਧਾਂਤ ਜਿਹੜਾ ਹੈ ਉਹ ਸਮਝਾਇਆ ਹੋਇਆ, ਅਸੀਂ ਉਸ ਧਰਮ ਸਿਧਾਂਤ ਨੂੰ ਸਮਝੀਏ ਕਿ ਸਾਡਾ ਗੁਰੂ ਸਮਝਾਉਣਾ ਕੀ ਚਾਹੁੰਦਾ ਹੈ, ਤੇ ਜੋ ਸਮਝ ਪੈਂਦੀ ਉਹਦੇ ਮੁਤਾਬਕ ਅਸੀਂ ਆਪਣੀ ਜ਼ਿੰਦਗੀ ਨੂੰ ਜਿਉਣ ਲੱਗ ਪਈਏ, ਕਿਤੇ ਅਸੀਂ ਵੀ ਪੜ੍ਹਨ ਤੱਕ ਨਾ ਰਹਿ ਜਾਈਏ। ਇਹ ਮੇਰੀ ਬੇਨਤੀ ਹੈ। ਵੈਸੇ ਸਭ ਤੋਂ ਅੱਜ ਪੜ੍ਹਨ ਦੀ ਰੁਚੀ ਘਟਦੀ ਜਾ ਰਹੀ, ਮੈਂ ਬੇਨਤੀ ਕਰਾਂ ਹਰ ਇੱਕ ਮਾਈ ਭਾਈ ਨਿਤਨੇਮ ਕਰਿਆ ਕਰੋ, ਬਾਣੀ ਪੜ੍ਹਿਆ ਕਰੋ, ਸਹਿਜ ਪਾਠ ਕਰਿਆ ਕਰੋ, ਬੜੀ ਗੁਰੂ ਕਿਰਪਾ ਕਰਦਾ ਜੇ। ਆਓ ਸਮੇਂ ਦੀ ਨਿਜਾਗਤ ਨੂੰ ਪਹਿਚਾਣਦਿਆਂ ਰਹਿੰਦੇ ਹੋਏ ਪਾਵਨ ਸ਼ਬਦ ਦੀ ਵਿਚਾਰ ਸਾਂਝ ਕਰਦੇ ਹਾਂ।
1: ਤਿਲਕ ਕੱਢੈ ਇਸ ਨਾਨਕਾਰ ਅੰਤਰ ਕਾ ਲੇਖਨ।
0: ਉਹਨੇ ਇਸ਼ਨਾਨ ਤੇ ਕਰ ਲਿਆ, ਮੱਥੇ ਤੇ ਤਿਲਕ ਵੀ ਲਾ ਲਿਆ। ਵੈਸੇ ਸਿੱਖਾਂ ਦੀ ਰਵਾਇਤ ਨਹੀਂ ਹੈ, ਪਰ ਅਫਸੋਸ ਆ ਅੱਜ ਸਾਡੇ ਕੋਲ ਸਿੱਖ ਅੰਮ੍ਰਿਤਧਾਰੀ ਜਿਹੜੇ ਨੇ ਉਹ ਵੀ ਮੱਥਿਆਂ ਤੇ ਤਿਲਕ ਲਾਉਣ ਲੱਗ ਪਏ ਨੇ। ਕਾਰਨ ਉਹੀ ਨਾ ਕਿ ਅਸੀਂ ਗੁਰਬਾਣੀ ਨੂੰ ਪੜ੍ਹਦੇ ਨਹੀਂ, ਅਸੀਂ ਗੁਰਬਾਣੀ ਨੂੰ ਸਮਝਦੇ ਨਹੀਂ। ਜਿਹੜੀਆਂ ਕੁਰੀਤੀਆਂ ਤੋਂ ਸਾਨੂੰ ਗੁਰੂ ਨੇ ਵਰਜਿਆ ਹੋਇਆ, ਅੱਜ ਮੁੜ ਅਸੀਂ ਉਹ ਕੁਰੀਤੀਆਂ ਨੂੰ ਅਪਣਾਉਂਦੇ ਜਾ ਰਹੇ ਹਾਂ। ਤਿਲਕ ਕੱਢੇ ਇਸ਼ਨਾਨ ਕਰ ਅੰਤਰ ਕਾ ਲੇਖ, ਪਰ ਅੰਦਰ ਤਾਂ ਤੇਰੇ ਵਿਕਾਰਾਂ ਦੀ ਕਾਲਖ ਹੈ।
1: ਦੇਖੀ ਪ੍ਰਭੂ ਨਾ ਲੱਭਈ ਬਿਨ ਸੱਚੀ ਸਿੱਖਣ।
0: ਸਤਿਗੁਰਾਂ ਨੇ ਗੱਲ ਮੁਕਾਉਂਦਿਆਂ ਸਮਝਾਈਏ ਕਿ ਇਹ ਬੰਦਿਆ ਭੇਖਾਂ ਦੇ ਨਾਲ ਪ੍ਰਭੂ ਪਿਆਰੇ ਦੇ ਪ੍ਰੇਮ ਲਾਭ ਦੀ ਪ੍ਰਾਪਤੀ ਨਹੀਂ ਹੁੰਦੀ ਬਿਨ ਸੱਚੀ ਸਿੱਖਣ। ਜਿੰਨੀ ਦੇਰ ਤੱਕ ਤੂੰ ਸਦਾ ਥਿਰ ਰਹਿਣ ਵਾਲੇ ਵਾਹਿਗੁਰੂ ਅਕਾਲ ਪੁਰਖ ਜੀ ਦੀ ਵਡਿਆਈ ਕਰਨ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬੋਲਾਂ ਦੀ ਸਿੱਖਿਆ ਪ੍ਰਾਪਤ ਨਹੀਂ ਕੀਤੀ ਹੋਈ।
1: ਭੁੱਲਾ ਮਾਰਗ ਸੋ ਪਵੈ ਜਿਸ ਧੁਰ ਮਸਤਕ ਲੇਖਣ।
0: ਜਿਸ ਦੇ ਧੁਰ ਤੋਂ ਮੱਥੇ ਦੇ ਭਾਗ ਜਾਗ ਪੈਂਦੇ ਨੇ ਭਾਈ, ਉਹ ਭੁੱਲਿਆ ਹੋਇਆ ਵੀ ਸੱਚ ਦੇ ਰਸਤੇ ਤੇ ਪੈ ਜਾਂਦਾ ਹੈ। ਭੁੱਲੇ ਸਿੱਖ ਗੁਰੂ ਸਮਝਾਏ ਉਜੜ ਜਾਂਦੇ ਮਾਰਗ ਪਾਏ। ਭੁੱਲਾ ਮਾਰਗ ਸੋ ਪਵੇ, ਉਹ ਭੁੱਲਿਆ ਹੋਇਆ ਸਹੀ ਰਸਤੇ ਤੇ ਤੁਰ ਪੈਂਦਾ ਹੈ। ਜਿਸ ਧੁਰ ਮਸਤਕ ਲੇਖਣ, ਜਿਸ ਦੇ ਧੁਰ ਤੋਂ ਮੱਥੇ ਦੇ ਲੇਖ ਭਾਗ ਜਾਗ ਪੈਂਦੇ ਹਨ।
1: ਬਿਨ ਜਨਮ ਸਵਾਰਿਆ ਆਪਣਾ ਜਿਨ ਗੁਰ ਅੱਖੀ ਦੇਖਣ।
0: ਜਿਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਗੁਰੂ ਦੇ ਦੀਦਾਰ ਕਰ ਲਏ, ਉਹਨਾਂ ਨੇ ਆਪਣੇ ਮਨੁੱਖੀ ਜਨਮ ਨੂੰ ਸਵਾਰ ਲਿਆ। ਇਸ ਵਾਸਤੇ ਜਿਹੜਾ ਵੀ ਗੁਰੂ ਘਰ ਤੁਹਾਡੇ ਘਰ ਦੇ ਨੇੜੇ ਹੈ, ਜੇ ਦੋ ਟਾਈਮ ਨਹੀਂ ਤੇ ਇੱਕ ਟਾਈਮ ਜ਼ਰੂਰ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਿਆ ਕਰੋ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ। ਜਦੋਂ ਅਸੀਂ ਬਾਹਰੀ ਦਰਸ਼ਨ ਕਰਾਂਗੇ ਫਿਰ ਰੰਗ ਲਾਗਤ ਲਾਗਤ ਲਾਗਤ ਹੈ। ਇੱਕ ਦਿਨ ਅਸੀਂ ਗੁਰਬਾਣੀ ਵਿਚਾਰਧਾਰਾ ਦੇ ਵੀ ਦੀਦਾਰ ਕਰ ਲਵਾਂਗੇ, ਸਾਡਾ ਇਹ ਮਨੁੱਖੀ ਜੀਵਨ ਜਿਹੜਾ ਸਫਲਾ ਹੋ ਜਾਵੇਗਾ। ਆਓ ਸ਼ਬਦ ਦੇ ਅੰਤਲੇ ਪਦਿਆਂ ਦਾ ਪਾਠ ਆਪਾਂ ਸਰਵਣ ਕਰਕੇ ਸਮਾਪਤੀ ਕਰਦੇ ਹਾਂ।
1: ਭੁੱਲਾ ਮਾਰਗ ਸੋ ਪਵੈ ਜਿਸ ਧੁਰ ਮਸ

0: ਕੈਲਗਰੀ ਵਿੱਚ 24 ਘੰਟੇ 7 ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-263-4067, 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near Stanford।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

ਰੰਗ ਸੱਜਣਾ ਦੀ ਉਹ ਤੀਜੀ ਉਮਰ ਬੀਤ ਦੀ ਜਾਵੇ ਪੱਜ ਪਾਪਾ ਰੋਵਾਂ ਤੈਨੂੰ ਤਰਸ ਰਤਾ ਨਾ ਆਵੇ ਦੇ ਦੇ ਮੌਤ ਵਿਛੋੜੇ ਨਾਲੋਂ ਮੇਰੀ ਮੁਸ਼ਕਲ ਹੱਲ ਹੋ ਜਾਵੇ ਉਹ ਯਾਰ ਫਰੀਦ ਉਹਦੇ ਪੈਰ ਮੈਂ ਚੁੰਮਾ

0: ਸਲੋਕ ਮਹੱਲਾ ਪਹਿਲਾ। ਜੇ ਮੁਹਾਕਾ ਕਰਮ ਹੈ, ਕਰਮ ਹੈ ਪਿਤਰੀ ਦੇ, ਅਗੈ ਵਸਿਆਣੀ ਹੈ ਪਿਤਰੀ ਚੋਰ ਕਰੇ, ਵੱਡੀ ਹੱਥ ਦਲਾਲ ਕੇ ਮੁਸਵੀਏ ਕਰੇ, ਨਾਨਕ ਅਗੈ ਸੋ ਮਿਲੇ। ਜੇ ਖੱਟੇ ਘਾਲੇ ਦੇ ਮਹੱਲਾ ਪਹਿਲਾ।
1: ਜਿਉਂ ਜੋ ਰੁਸ ਨਾਉਣੀ ਆਵੇ ਵਾਰੋ ਵਾਰ, ਝੂਠੇ ਝੂਠਾ ਮੁਖ ਵਸੈ, ਨਿਤ ਨਿਤ ਹੋਏ ਖੁਆਰ, ਸੁੱਚੇ ਨਾ ਆਖੀਐ, ਬਹਿਣ ਜੇ ਪਿੰਡਾ ਥੋਏ,

ਹਰ ਰੰਗੀ ਧਰਮ ਸਵਾਰਿਆ ਕੋਠੇ ਮੰਡਪ ਮਾੜੀਆਂ ਲੈ ਬੈਠੇ ਕਰ ਪਸਾਰਿਆ ਚੀਜ਼ ਕਰਨ ਮਨ ਭਾਵ ਦੇ ਹਰ ਬੁੱਝ ਨਾਹੀਂ ਹਾਰਿਆ ਕਰ ਖੁਰਮਾਇਸ ਖਾਇਆ ਵੇਖ ਮਹਿਲਤ ਮਰਨ ਵਿਸਾਰਿਆ ਜਾ ਰਿਹਾ ਜੋ ਹਾਰਿਆ।

ਸਲੋਕ ਮਹਲਾ ਪਹਿਲਾ। ਜੇ ਕਰ ਸੁਤਕ ਮੰਨਿਆ ਸਭ ਤੇ ਸੁਤਕ ਹੋਏ, ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ। ਜੇ ਤੇ ਦਾਣੇ ਅਨਕੇ ਦੀਆਂ ਬਾਜ ਨਾ ਕੋਏ, ਪਹਿਲਾ

0: ਜਾਨ ਉਤਾਰੇ ਤੋਏ ਮਹਲਾ ਪਹਿਲਾ।
1: ਮਨ ਕਾ ਸੁਤਕ ਲੋਭ ਹੈ ਜਿਹਵਾ ਸੁਤਕ ਕੂੜ, ਅਖੀ ਸੁਤਕ ਵੇਖਣਾ ਪਰ ਤੈ ਪਰ ਧਨ ਰੂਪ, ਕੰਨੀ ਸੁਤ ਕੰਨ ਪੈ ਲਾਇਤ ਬਾਰੀ ਖਾਏ, ਨਾਨਕ ਹੰਸਾ ਆਦਮੀ ਬੱਧੇ ਜੰਪੁਰ ਜਾਏ ਮਹਲਾ ਪਹਿਲਾ। ਸਭ ਸੁਤਕ ਪਰਮ ਹੈ ਦੂਜੇ ਲੱਗੇ ਜਾਏ, ਜੰਮਣ ਮਰਨਾ ਹੁਕਮ ਹੈ।

ਪੌੜੀ ਸਤਿਗੁਰ ਵੱਡਾ ਖਰਚ ਲਾਹੀਆ ਜਿਸ ਵਿੱਚ ਵੱਡੀਆਂ ਵਡਿਆਈਆਂ ਸਭ ਤਿਸ ਪਹਾੜਾਂ ਤਾਂ ਮਨ ਵਸਾਈਆਂ ਕਰ ਕਮਤ ਖਾਦ ਧਰ ਵਿੱਚੋਂ।

0: ਪੜਨ ਸਲੋਕ ਕੋ ਹੱਥੀ ਜਾਏ ਸਟਿਆ ਕਿਸ ਇਹੋ ਲੱਗਾ ਦੋਖ ਅੰਨ ਦੇਵਤਾ ਪਾਣੀ ਦੇਵਤਾ ਬੈ ਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤਰ ਪਾਪੀ ਸਿਉਂ ਤਨ ਕੱਢਿਆ ਥੁੱਕਾਂ ਪਈਆਂ ਤਿੱਤ ਜਿਤ ਮੁਖ ਨਾਮ ਨਾ ਉਚਰੈ ਹੈ ਬਿਰਲਾਵੈ ਰਸ ਖਾਹੈ ਨਾਨਕੇ ਮੈਂ ਜਾਣੀ ਹੈ ਜਿਤ ਮੁਖ ਥੁੱਕਾਂ ਪਾਹੇ ਮਹਲਾ ਪਹਿਲਾ
1: ਭੰਡ ਜੰਮੀਏ ਭੰਡ ਨਿਮੀਏ ਭੰਡ ਮੰਗਣ ਵਿਆਹ ਹੋ ਭੰਡ ਹੋ ਹੋਵੇ ਦੋਸਤੀ ਭੰਡ ਹੋ ਚੱਲੈ ਰਾਹੋ ਭੰਡ ਮੂਆ ਭੰਡ ਪਾਲੀਐ ਭੰਡ ਹੋਵੇ ਬੰਦਾ ਸੋ ਕਿਉਂ ਮੰਦਾ ਆਖੀਐ ਜਿਤ ਜਮੈ ਰਾਜਾ ਭੰਡ ਹੋ ਹੀ ਭੰਡ ਉਪਜੈ ਭੰਡੇ ਬਾਹਰ ਨਾ ਕੋਏ ਨਾਨਕ ਭੰਡੇ ਬਹਾਰਾ ਏਕੋ ਸੱਚਾ ਸੋਏ ਜਿਤ ਮੁਖ ਸਾਸ ਲਾਹੀ ਹੈ ਭਾਗਾ ਰਤੀਜਾ ਨਾਨਕ ਤੇ ਮੁਖ ਉਜਲੇ ਤੇ ਸੱਚੇ ਦਰਬਾਰ ਪੌੜੀ ਸਭ ਕੋ ਆਖੇ ਆਪਣਾ ਇਸ ਨਾਹੀ ਸੋਚੁਨ ਕੱਢੀਐ ਕਿਤਾਬ ਆਪਣਾ ਆਪੇ ਹੀ ਲੇਖਾ ਸਨੇ ਜਾਣਾਈ ਹੈ ਜਗ ਤਾਂ ਕਾਇਤ ਗਾਰ ਬੁਹੰਡੀਐ ਮਦਾ ਕਿਸਨਾ ਰੱਖੀਐ ਪੜ੍ਹੇ ਅੱਖਰ ਇਹੋ ਬੁਝੀਆਂ ਮੂਰਖ ਲਾਲ ਜੀਐ ਲਾਲ ਜੀਐ ਲਾਲ ਬੁਝੀਐ ਗੁਰ ਸਿੱਖਾ

ਪਹਿਲਾ ਨਾਨਕ ਫਿੱਕੇ ਬੋਲਿਆ ਤਾਂ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਆਂ ਫਿੱਕੇ ਫਿੱਕੀ ਸੋਏ, ਫਿੱਕਾ ਦਰਗਾਹ ਸੱਟੀਏ ਮੋਥੁਕਾ।

ਕੌੜੀ ਆਪੇ ਹੀ ਕਰਨਾ ਕਿਉਂ ਕਲ ਆਪੇ ਹੀ ਤਾਂ ਧਾਰੀਐ ਦੇਖਿਆ ਕੀਤਾ ਆਪਣਾ ਤਰ ਕੱਚੀ ਪੱਕੀ ਸਾਰੀ ਐ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਐ ਜਿਸਕੇ ਜੀ ਪ੍ਰਾਣ ਹੈ ਤੋ ਸਾਨੂੰ ਸਾਰੀ ਐ।

भूलहत जो कह बार क, तू हर पिता माया, तेरा परोसा प्यारे

ਹਾਇ ਨਾ ਕਾਈ ਪਾਏ, ਪੌੜੀ ਜਿੱਤ ਸੇਵੈ ਸੁਖ ਪਾਈਐ। ਸੋ ਸਾਹਿਬ ਸਦਾ ਸੰਭਾਲੀ ਜਿੱਤ ਕੀਤਾ ਪਾਈਐ ਆਪਣਾ, ਸਾਕਾਰ ਬੁਰੀ ਕਿਉਂ ਕਰੀਏ ਮਨ ਭੁਲਾ ਕਿਸੇ, ਤੇ ਲੰਮੀ ਨਦਰ ਨਿਹਾਲੀਏ ਜੋ ਸਾਰੇ ਨਾਲ ਹਾਰੀਐ, ਤੇ ਵਿਹਾ ਪਾਸਾ ਡਰੀਐ ਕਿਸ਼ ਲਾਹੇ ਉੱਪਰ ਕਾਲੀਏ ਉੱਪਰ ਕਾਲੀਏ।

ਸਲੋਕ ਮਹੱਲਾ ਦੂਜਾ ਚਾਕਰ ਲੱਗੈ ਚਾਕਰੀ ਨਾਲ ਗੱਲਬਾਤ ਗੱਲਾਂ ਕਰੇ ਕਨੇਰੀਆ ਫਸ ਨਾ ਪਾਏ ਸਾਰ ਆਪ ਗਵਾਏ ਸੇਵਾ ਕਰੇ ਤਾਕਸ ਪਾਏ ਮਾਰ।

0: ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚਲੇ ਅਰਦਾਸ, ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚਲੇ ਅਰਦਾਸ।
1: ਕੋੜੀ ਚਾਕਰ ਲੱਗੇ ਚਾਕਰੀ ਜਿਤ ਲੈ ਖਸਮੈ ਪਾਏ, ਹੁਰਮ ਤਿਸ ਨੂੰ ਅਗਲੀ ਉਹ ਜੋ ਭਿਧੂਣਾ ਖਾਏ, ਖਸਮੇ ਕਰੇ ਬਰਾਬਰੀ ਫਿਰ ਗੈਰ ਕੇਂਦਰ ਪਾਏ, ਜੋ ਵਾਲਾ ਮਨ ਨੂੰ ਪਾਣਾ ਖਾਏ, ਜਿਸ ਦਾ ਦਿੱਤਾ ਖਾਬ ਨਾ ਤਿਸ ਕਹੀ ਸਾਬਾਸ, ਨਾਨਕ ਹੁਕਮ ਨਾ ਚੱਲੇ ਨਾਲ ਕਸਮ ਚਲੈ
0: ਜਿਨ੍ਹਾਂ ਅੰਤਰ ਗੁਰਮੁਖ ਪ੍ਰੀਤ ਹੈ ਤਿਨ ਹਰ ਰੱਖਣ।

ਜੇ ਸੇਤੀ ਖਸਮ ਸਮਾਏ ਪੌੜੀ ਨਾਨਕ ਅੰਤ ਨ ਜਾਪਣ ਹਰ ਤਾਂ ਕੇ ਪਾਰਾ ਵਾਹ ਆਪਣਾ ਸਾਥ ਮੇਰੇ ਆਪ।

ਕਰੇ ਸਾਥੀ ਤੇਰਾ ਕਰੇ ਮਾਰ ਅਗਲੀ ਜੰਜੀਰੀ ਇੱਕ ਤੁਰੀ ਚੜੇ ਬਸਿਆ ਰਾਤ ਤਰੇ ਤਰਿਆ ਤੂੰ ਕੈਸੇ ਤੇਰੀ ਪੁਕਾਰ ਨਾਨਕ ਕਰਨਾ ਜਿਨ ਕਿਆ ਫਿਰ ਤੁਸੀਂ ਕਰਨੀ ਸਾਰ।

ਆਪੇ ਭਾਂਡੇ ਸਾਜਨਾ ਪੇ ਪੂਰਨ ਦੇ, ਇੱਕ ਨੀ ਦੁੱਧ ਸਮਾਈਏ ਇੱਕ ਚੁੱਲ੍ਹੇ ਰਚਣੇ, ਇੱਕ ਨੇ ਹਾਲੀ ਪੈ

आपे साजे करे आप जाए फिर रखे आप, तिसवी जंतु पाए कै देखे थाप थाप।

ਸਭ ਕੁਛ ਆਪੇ ਆਪ, ਸਭ ਕੁਛ ਆਪੇ ਆਪ, ਸਭ ਕੁਛ ਆਪੇ ਆਪ, ਔੜੀ ਵੜੇ ਕਿਆ ਵੜੇ ਆਈਆਂ, ਕਿਸ ਕਹਿਣਾ ਕਹਿਣ ਨਾ ਜਾਏ, ਸੁੱਖ ਤੱਕ ਦਗਦੀ ਤੇ ਜੀ ਆ ਸੰਭਾਏ ਸਾਇਕ ਕਮਾਉਣੀ।

0: ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪੌੜੀ ਵੱਡੇ ਕਿਆਂ ਵਡਿਆਈਆਂ, ਕਿਸ ਕਹਿਣਾ ਕਹਿ ਨਾ ਜਾਏ। ਸੋ ਕਰਤਾ ਕਾਦਰ ਕਰੀਮ ਦੇ ਜੀ ਅਰਜਿਤ ਸੰਭਾਹੇ, ਸਾਈ ਕਾਰ ਕੇ ਮਾਮਲੇ ਤੁਰ ਛੋਡੀ ਤਿੰਨੇ ਪਾਏ। ਨਾਨਕ ਕੀ ਬਾਹਰੀ ਹੁਰ ਦੂਜੀ ਨਾਹੀ ਜਾਏ। ਸੋ ਕਰੇ ਜਿਤ ਸੇ

ਨਹਿਤਲ ਚਾਰ ਛੱਤ ਪੌੜੀ ਵੱਡੀ ਵੱਡਾ ਪਾਰ ਤੇਰਾ ਮਰਤਬਾ ਰੰਗ ਰੰਗ ਨੇਕ ਨਜ ਆਪਣ ਕਰਤਬਾ ਜੀ ਆਂਦਾ ਜੀ ਉਹ ਸਭ ਜਾਣ ਲਾ ਸਭ ਕੁਛ ਤੇਰਾ ਵਸ ਤੇਰਾ ਕਰਤਲਾ।

0: ਘਰ ਨਾ ਦਬਦਾਏ ਤੁਦ ਘਰ ਮਾਣ ਮਹਤਾ ਤੇਰਾ ਪ੍ਰਾਪ ਜਰ ਸਰਬ ਕਲਾ ਭਰਪੂਰ ਦੇ ਸਾਜਤ ਕਥਾ ਨਾਨਕ ਦਾ ਸੰਦਾਸ ਦਇਆ ਕੈ ਬਿਨਵਤਾ।
1: ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਆ ਦਾਈ ਦਾ ਖੇਲਾ ਸਗਲ ਜਗਤ ਚੰਗੀਆਂ ਬੁਰੀਆਂ ਵਾਚੈ ਧਰਮ।

0: ਚਮਕ ਤੇ ਮੁਖ ਉਜਲੇ ਖੇਤੀ ਛੁੱਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰਾਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੇ ਘਰ ਨੌਨ ਦੇ ਆਵੈ ਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰੇ ਆਇਤ ਦੇਗ ਤੇਗ ਫਤਿਹ ਬਿਰਗ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੀ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਰ ਜੀਉ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਅਤੇ

ਨੇ ਤਾਣਿਆਂ ਦੇ ਤਾਨ, ਨੇ ਓਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ, ਆਪ ਜੀ ਦੇ ਪਵਨ ਪਵਿੱਤਰ ਅਸਥਾਨ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਸਾ ਦੀ ਵਾਰ ਦੇ ਭੋਗ ਜੀ ਕੀ ਅਰਦਾਸ, ਭੁੱਲ ਚੁੱਕ ਮੁਆਫ ਕਰਨੀ, ਸਿੱਖ ਪੜ੍ਹਦੇ ਸੁਣਦੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰੂ ਪ੍ਰਸਾਦ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹਿ ਅਚਲ ਮੂਰਤ ਅਨੁਭਉ ਪ੍ਰਕਾਸ਼ ਸਮਤੋਜ ਕਿਹਜੈ ਕੋਟ ਇੰਦਰ ਇੰਦਰਾਣ ਸਹਾਣ ਗਣਿਜੈ ਤਿਰ ਭਾਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵੈ ਸਰਬਨਾਮ ਕਥੈ ਕਵਨ ਕਰਮ ਨਾਮ ਵਰਣਤ ਸਮਤ। ਇੱਕ ਮਨ ਪੁਰਖ ਧਿਆਏ ਬਰਦਾਤਾ ਸੰਤ ਸਹਾਰ ਸਦਾ ਵਿਖਿਆਤਾ ਤਾਸ ਚਰਨ ਲਿਰਦੈ ਵਸਾਓ ਤੋ ਪਰਮ ਗੁਰੂ ਨਾਨਕ ਗੁਣ ਗਾਵੋ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਈ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸੋਏ ਰਹੀ ਪ੍ਰਭ ਖਬਰ ਨਾ ਜਾਨੀ ਹੋਰ ਭਇਆ ਬਹੁਰ ਪਛਤਾਨੀ ਪ੍ਰੈ ਪ੍ਰੇਮ ਸਹਿਜ ਮਨ ਅੰਧ ਧਰੋਰੀ ਪ੍ਰਭ ਮਿਲ ਵੇ ਕੀ ਲਾਲਸਾ ਤਾਤੇ ਆਲਸ ਕਹਾ ਕਰੋਰੀ ਕਰਮ ਅੰਮ੍ਰਿਤ ਆਣ ਨਿਸਾਰਿਓ ਕਿਸਰ ਗਇਓ ਭੂਮ ਪਰ ਡਾਰਿਓ ਸਾਧ ਮੋਹਿਲਾਦੀ ਅਹੰਕਾਰੇ ਦੋਸ਼ ਨਾਹੀ ਪ੍ਰਭ ਕਰਨੈ ਹਾਰੇ ਸਾਧ ਸੰਗ ਮਿਟੇ ਭਰਮ ਅੰਧਾਰੇ ਨਾਨਕ ਮੇਲੀ ਸਿਰਜਣ ਹਾਰੇ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਧ ਜਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਸੋ ਕਹੋ ਟਲ ਗੁਰ ਸੇਵੀਐਨਸ ਸਹਿਜ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਖਸੰਦੀ ਨੂਰ ਅਰਸਹ ਕੁਰਸਹ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚਾ ਪਾਤਸ਼ਾਹ ਸਿਰ ਸਹਾਂਦ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ सजन सच्चा पात साहु सिर सहांद, जिस पास बैठिया सोही सबना दिसाहो। सतनाम श्री वाहे गुरु साहेब जी, सोरठ महला पहला, तू प्रभ दाता दान मत पूरा, हम थारे पेखारी जियो, मैं क्या मांगो किस थिर न रहाई, हर दीजे नाम प्यारी जियो। तू प्रभ दाता दान मत पूरा, हम थारे पेखारी जियो, मैं क्या मांगो किस थिर न रहाई,

काट काट राव रहया बनवारी, जाल थाल मही अल गोपुतो वारता।

ਸਤ ਗੁਰ ਮਿਲੈ ਤਾ ਗੁਰਮਤ ਪਾਈਐ, ਸਾਕਤ ਬਾਜੀ ਹਾਰੀ ਜੀਓ। ਸਤਿਗੁਰ ਬੰਧਨ ਤੋੜ ਨਿਰਾਰੇ, ਬਹੁੜਨਾ ਗਰਭ ਮਝਾਰੀ ਜੀਓ। ਨਾਨਕ ਗਿਆਨ ਰਤਨ ਪ੍ਰਗਾਸਿਆ, ਹਰ ਮਨ ਵਸਿਆ ਨਿਰੰਕਾਰੀ ਜੀਓ।

नानक ज्ञान रतन परगासिया हर मन वसिया।

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪਹਿਲਾ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਉ। ਮੈਂ ਕਿਆ ਮਾਂਗੋ ਕਿਸ ਥਿਰ ਨਾ ਰਹਾਈ, ਹਰ ਦੀਜੈ ਨਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ

ਮੇਰਾ ਸਭ ਦੁੱਖ ਗਵਾਏ ਜੀਓ। ਬਿਨਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੈ, ਦੇਹ ਦਰਸ ਮਨ ਚਾਓ ਭਗਤ, ਇਹੋ ਮਨ ਠਹਿਰਾਵੇ। ਚਾ ਲਾਗੇ ਉਠ ਨਾਮ ਜਪ ਨਿਸਬਾਸਰ ਆਰਾਦ, ਕਰਾ ਤੁਜੈ ਨਾ ਵਿਆਪਈ ਨਾਨਕ, ਮਿਟੈ ਉਪਾਦ ਤੁਮਰੀ ਸਰਣ ਤੁਮਾਰੀ ਆਸਾ, ਤੁਮ ਹੀ ਸਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ, ਰਾਖੋ ਰਾਖਣ ਹਾਰ ਦਿਆਲਾ ਨਾਨਕ ਹਰ ਕੇ ਗੋਲੇ।

जलंत जम त्रास मेटाई तेह मिलंत जम त्रास मेटाई।

0: ਸਤਿਗੁਰ ਪ੍ਰਸਾਦ ਆਸਾ ਮਹੱਲਾ ਚੌਥਾ ਛੰਤ ਕਰ ਚੌਥਾ ਹਰਿ ਅੰਮ੍ਰਿਤ ਭਿੰਨੇ ਲੋਇਣਾ ਮਨ ਪ੍ਰੇਮ ਰਤਨਾ ਰਾਮ ਰਾਜੇ ਮਨ ਰਾਮ ਕਸ ਵਟੀ ਲਾਇਆ ਕੰਚਨ ਸੋਵਿੰਨਾ ਗੁਰ ਮੁਖ ਰੰਗ ਚਲੂ ਲਿਆ ਮੇਰਾ ਮਾਨ ਤਨ ਭਿੰਨਾ ਜਨ ਨਾਨਕ ਮੁਸਕ ਚਕੋ ਲਿਆ ਸਭ ਜਨਮ ਥਨ ਧੰਨਾ ਜਨ ਨਾਨਕ ਮੁਸਕ ਚਕੋ ਲਿਆ
1: ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਅਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਮਹੱਲੇ ਪਹਿਲੇ ਕੇ ਲਿਖੇ ਢੂੰਡੇ ਅਸ ਰਾਜਾ ਕੇ ਧੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ ਜਿਨ ਮਾਣਸ ਤੇ ਦੇਵਤੇ ਕੀ ਇਹ ਕਰਤਨਾ ਲਾਗੀ ਵਾਰ ਮਹੱਲਾ ਦੂਜਾ ਜੇ ਸੋ ਚੰਦਾ ਉਗਵੈ ਹੈ ਸੂਰਜ ਚੜ੍ਹੇ ਹਜ਼ਾਰ ਇਹਤੇ ਚਾਨਣ ਹੁੰਦਿਆਂ ਗੁਰਬਿੰਦ ਗੁਰ ਅੰਧਾਰ ਮਹੱਲਾ ਪਹਿਲਾ
0: ਨਾਨਕ ਗੁਰੂ ਨ ਚੇਤਨੀ ਮਨ ਆਪਣੇ ਸਚੇਤ ਛੁੱਟੇ ਦਿਲ ਬੜ ਜਿਉ ਸੰਜੇ ਅੰਦਰ ਖੇਤ ਖੇਤੇ ਅੰਦਰ ਛੁੱਟਿਆਂ ਕਹੋ ਨਾਨਕ ਸੋ ਨਾ ਫਲੀਏ ਫਲੀਏ ਬੱਪੜੇ ਪੀਤਨ ਵਿੱਚ ਸਵਾਹ ਪੜੀ ਆਪਣੇ ਆਪ ਸਜਿਆ ਆਪੀ ਨੇ ਰਚਿਓ ਨਾ

ਸੁੰਦਰ ਵੇਖੈ ਵਰਤੈ ਤਾਂ ਕੋ ਤਾਕ ਪੌੜੀ ਆਪਣੇ ਭੋਗ ਭੋਗੈ ਹੋਏ ਫਸਮੜੇ ਪੌਰ ਸਦਾਇਆ ਵੱਡਾ ਹੋਆ ਦੁਨੀਦਾਰ ਗਲ ਸੰਗਲ ਘਾਟੇ ਚਲਾਇਆ ਕਿ ਕਰਨੀ ਕੀਤ ਵਚੀਐ ਬਹਿਲੇ ਖਾ ਕਰ ਸਮਝਾਇਆ ਥਾਂ ਨਾ ਹੋਵੇ ਪੌਦੇ ਹੁਣ ਸੁਣੀਐ।

ਕਰਤਾ ਹੋਵਾ ਦੁਨੀਦਾਰ ਕਲ ਸੰਗਲ ਕਤ ਚਲਾਇਆ ਅੱਗੇ ਕਰਨੀ ਕਿਰਤ ਵਾਚੇ ਬਹਿ ਲੇਖਾ ਕਰ ਸਮਝਾਇਆ ਥਾਉ ਨਾ ਹੋਵੀ ਪਾਉਂਦੇ ਹੁਣ ਸੁਣੀਏ ਕਿਆ।

0: ਚਰਣ ਆਕਾਸ ਪਹਿ ਜੋਦ ਮਹਾਬਲ ਸੂਰ ਭੈ ਵਿੱਚ ਆਵੈ ਜਾਵੈ ਪੂਰ ਸਗਲਿਆ ਫਉ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸੱਚੇ ਮਹੱਲਾ ਪਹਿਲਾ ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਰਵਾਲ ਕੀਤੀਆਂ ਕਨ ਕਹਾਣੀਆਂ ਕੀਤੇ ਵੇਦ ਵਿਚਾਰ ਕੀਤੇ ਨੱਚੇ ਮੰਗਤੇ ਗਿਣਵਣ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲੇ
1: ਕੈਲਗਰੀ ਵਿੱਚ 24 ਘੰਟੇ ਸੱਤੋ ਦਿਨ ਚੱਲਣ ਵਾਲੇ
2: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
1: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-263-4067।
2: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca। ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।
0: ਲੱਖ ਟੱਕਿਆਂ ਕੇ ਮੁੰਦੜੇ ਲੱਖ ਟੱਕਿਆਂ ਕੇ ਹਾਰ ਜਿੱਤਣ ਪਈ ਨਾਨਕਾ ਸੇਤਨ ਹੋਵੇ ਛਾਰ ਗਿਆਨ ਨਾ ਗਲੀ ਢੂੰਡੀਏ ਕਥਨਾ ਕਰੜਾ ਸਾਰ ਕਰ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ ਖੁਵਾਰ ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹੋ ਜਿਹੋ ਵਜਨ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇਵੜ ਦਾ ਤਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸਤ ਬੁਝਾਇਆ ਸਤ ਬੁਝਾਇਆ ਸਤ ਬੁਝਾਇਆ
3: ਆਪ ਗਵਾਇਆ ਜਿਹਨੇ ਸੱਚੋ ਸੱਚ ਬੁਝਾਇਆ ਜਿਹਨੇ ਸੱਚੋ ਸੱਚ ਬੁਝਾਇਆ।

0: ਘੜੀਆਂ ਸਭੇ ਗੋਪੀਆਂ ਪਹਿਰਕਨ ਗੋਪਾਲ ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਿਰਜਨ ਜਾਲ ਨਾਨਕ ਮੁਸੈ ਗਿਆਨ ਮੈਂ ਹੋਣੀ ਖਾਏ ਗਿਆ ਜਮ ਕਾਲ ਮਹੱਲਾ ਪਹਿਲਾ
1: ਵਾਇਨ ਚੇਲੇ ਨਚਨ ਗੁਰ ਪੈਰ ਹਲਾਇਨ ਫੇਰਨ ਸਿਰ ਉਡਰਾਵਾ ਛਾਟੇ ਪਾਏ ਵੇਖੇ ਲੋਕ ਹੱਸੇ ਕਰ ਜਾ।

ਰਾਜ ਰਾਮ ਨਿਰਭਉ ਨਿਰੰਕਾਰ ਸਤਿਨਾਮ ਜਾਂ ਕਾ ਕੀਆ ਸਗਲ ਜਾਂ ਹਾਰ ਸੇਵਕ ਸੇਵਹਿ ਕਰਮ ਚੜ੍ਹਾਓ ਬਿਨੀ ਰਹਿਣ ਜਿਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਨਿਖਾਇ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਵਰਵ ਲਹਿ ਬਹੁ ਤਨਾਤ ਲਾਟੂ ਮਧਾਣੀਆਂ ਨੰਗਾ ਪੰਖੀ ਪਾਉਂਦਿਆਂ ਲੈਣ ਨਾ ਸਾਹ ਸੂਏ ਚੜ ਭਾਈਏ ਜਾਂਤ ਨਾਨਕ ਪਾਉਂਦਿਆਂ ਗਣਤ ਨ ਅੰਤ ਬੰਦਨ ਬੰਦ ਪਏ ਸੋਏ ਪੈਕਟ ਨੱਚੇ ਸਭ ਕੋਏ ਨੱਚ ਨੱਚ ਹੱਸੇ ਚਲੇ ਸੇ ਰੋਏ ਉਡਨਾ ਜਾਈ ਸਦਨਾ ਹੋ ਨੱਚਣ ਕੁਦਨ ਮਨ ਕਾ ਚਾਓ

0: ਸਭ ਤਿਸਦਾ ਦੇਖਾ ਜੇ ਆਖ ਗਵਾਈਏ, ਜੇ ਲੋੜ ਹੈ ਚੰਗਾ ਆਪਣਾ ਕਰ ਪੁਨਹੂ ਨੀਚ ਸਦਾਈਏ, ਜੇ ਜਰਵਾਨਾ ਪਰ ਹਰ ਜਰਵੇਸ ਕਰੇਂਦੀ ਆਈਏ, ਕੋ ਰਹਿ ਨਾ ਪਰੀਏ ਪਾਈਏ, ਕੋ ਰਹਿ ਨਾ ਪਰੀਏ ਪਾਈਏ।
1: ਪੰਥ ਦਿਸਾ ਨਿਤ ਖੜੀ

ਮੁਸਲਮਾਨਾਂ ਸਿਫਤ ਸ਼ਰੀਅਤ ਪੜ ਪੜ ਕਰੇ ਵਿਚਾਰ, ਬੰਦੇ ਸੇ ਜੇ ਪਵੇ ਵਿੱਚ ਬੰਦੀ, ਵੇਖਣ ਕੋ ਦੀਦਾਰ, ਹਿੰਦੂ ਸਾਲਾ ਹੀ ਸਾਲਾ ਅੰਦਰ ਸੰਦੂਪ ਪਾਰ, ਤੀਰਥ ਨਾਵੈ ਅਰਥ ਪੂਜਾ ਗ੍ਰਵਾਸ ਬੈਕਾ, ਜੋਗੀ ਸੁਣ ਧਿਆਵਨ ਜੇ ਤੇ ਲੱਖ ਨਾਮ ਕਰਤਾਰ, ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾਇਆ ਕਾਰ, ਸਤੀਆ ਮਨ ਸੰਤੋਖ ਜੇ ਦੇਣਾ ਕੈ ਵਿਚਾਰ, ਦੇ ਮੰਗੇ ਸਹਿਸਾ ਗੁਣਾ ਸੋ ਕਰੇ ਸੰਸਾਰ, ਚੋਰਾ ਜਰਾ ਤੇ ਕੁੜੀਆਂ ਰੱਖਾ ਰਾਬਾ ਵੇਕਾਰ, ਇੱਕ ਹੁੰਦਾ ਖਾਏ ਤਲੇ ਐਥਾ ਉਤਨਾ ਪੇਕਾਈ ਕਾਰ, ਜਲ ਥਲ ਜੀਆਂ ਪੁਰੀਆਂ ਲੋਆਂ ਆ ਕਰ ਆਇਆ ਕਾਰ, ਓਏ ਜੇ ਆਖੇ ਸੋ ਤੂੰ ਹੈ ਜਾਣੇ ਤੇ ਨਾ ਪੇ ਤੇਰੀ ਸਾਰ, ਨਾਨਕ

0: ਪਹਿਲਾ
1: ਮਿੱਠੀ ਮੁਸਲਮਾਨ ਕੀ ਪਿੜ ਪੇ ਘੁਮਿਆਰ ਘੜ ਭਾਂਡੇ ਟਾਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਵਪੜੀ ਚੜ ਚੜ ਪਵੇਂ ਗਿਆਰ ਨਾਨਕ ਦਿਨ ਕਰਤੇ ਕਾਰਨ ਕੀ ਆ।

ਰੱਬ ਰੱਖਿਓ ਕਰ ਪ੍ਰਗਟ ਆਖ ਸੁਣਾਇਆ। ਸਤਿਗੁਰੂ ਮੇਰੇ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ, ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸੋਚ ਕਲਾਇਆ, ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ।

ਮਹੱਲਾ ਪਹਿਲਾ ਹਉਂ ਚ ਆਇਆ ਹਉਂ ਚ ਗਿਆ ਹਉਂ ਚ ਜੰਮਿਆ ਹਉਂ ਚ ਮੁਆ ਹਉਂ ਚ ਦਿੱਤਾ ਹਉਂ ਚ ਲਿਆ ਹਉਂ ਚ ਖੱਟਿਆ ਹਉਂ ਚ ਗਿਆ ਹਉਂ ਚ ਸੱਚਿਆਰ ਕੂੜਿਆਰ ਹਉਂ ਚ ਪਾਪੁਨ ਵਿਚਾਰ ਹਾਂ ਵਿੱਚ ਨਰਕ ਸੁਰਗ ਅਵਤਾਰ ਹਉਂ ਚ ਹੱਸੈ ਹਉਂ ਚ ਰੋਵੈ ਹਉਂ ਚ ਭਰੀਐ ਹਉਂ ਵਿੱਚ ਧੋਵੈ ਹਉਂ ਵਿੱਚ ਜਾਤੀ ਜਿਨਸੀ ਖੋਵੈ ਹਉਂ ਵਿੱਚ ਮੂਰਖ ਹਉਂ ਚ ਸਿਆਣਾ ਮੋਖ ਮੁਕਤੀ ਸਾਰ ਨਾ ਜਾਣਾ ਹਾਂ ਵਿੱਚ ਮਾਇਆ ਹਉਂ ਚ ਛਾਇਆ ਹਉਂ ਮੈਂ ਕਰ ਕਰ ਜੰਤੂ ਪਾਇਆ ਹਉਂ ਮੈਂ ਬੁਝੈ ਤਾਂ ਦਰ ਸੁਝੈ ਗਿਆਨ ਵਿਹੂਣਾ ਕਥਕਥ ਲੂਝੈ ਨਾਨਕ ਹੁਕਮੀ ਲਿਖੀਏ ਨੇ।

ਮਾਇਆ, ਜਿਸ ਤੂੰ ਤੇ ਤਿਸ ਮਿਲੇ ਸੱਚ ਤਾਂ ਤਿੰਨੀ ਸੱਚ ਕਮਾਇਆ, ਸਤਿਗੁਰ ਮਿਲੇ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ, ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ, ਵਿੱਚ ਦੁਨੀਆਂ ਕਾਹੇ

ರಾಮದಾಸ ಬಲ್ಲು ಹಣ ನಿನ್ನ ಸಂಗತ ತನ್ನ ತನ್ನ ಕರೋ ನಿನ್ನ ಸಂಗತ ತನ್ನ

0: ਸਭਾ ਸੀ ਜਨ ਨਾਨਕ ਗੁਰ ਤਿਨੀ ਪਾਇਆ ਜਿਨ ਥਰ ਲਿਖ ਤੇ ਲੀਲਾਟ ਲਿਖਾ ਸੇ ਲੀਲਾਟ ਲਿਖਾ ਸੇ
1: ਸਲੋਕ ਮਹਲਾ ਪਹਿਲਾ ਪੜ ਪੜ ਗੱਡੀ ਲੱਦੀ ਐ ਪੜ ਪੜ ਭਰੀਐ ਸਾਥ ਪੜ ਪੜ ਬੇੜੀ ਪਾਈ ਐ ਪੜ ਪੜ ਗੱਡੀ ਐ ਖਾਤ ਪੜੀਏ ਜੇਤੇ ਬਰਸ ਬਰਸ ਪੜੀਏ ਜੇਤੇ ਮਾਸ ਪੜੀਏ ਜੇਤੀ ਅਰਜਾ ਪੜੀਏ ਜੇਤੇ ਸਾਸ ਨਾਨਕ ਲਿਖੈ ਇੱਕ ਗੱਲ ਹੋਰ ਹੋਮੇ ਚੱਖਣਾ ਚਾਕ ਮਹਲਾ ਪਹਿਲਾ
0: ਲਿਖ ਲਿਖ ਪੜਿਆ ਤੇ ਤਾਂ ਖੜਿਆ ਬਹੁ ਤੀਰਥ ਭਵਿਆ ਤੇ ਤਾਂ ਲਵਿਆ ਬਹੁ ਭੇਖ ਕੀਆ ਦੇਹੀ ਦੁੱਖ ਦੀਆ ਸਹਵੇ ਜੀਆ ਆਪਣਾ ਕੀਆ ਅੰਨਾ ਖਾਇਆ ਸਾਧ ਗਵਾਇਆ ਬਹੁ ਦੁੱਖ ਪਾਇਆ ਦੂਜਾ ਫਗਾਇਆ ਵਸਤ੍ਰ ਨ ਪਹਿਰੇ ਨਸਕਹਿਰੇ ਮੌਨ ਵੀ ਗੂਤਾ ਕਿਉਂ ਜਾਗੇ ਗੁਰ ਬਿਨ ਸੁਤਾ ਪੱਗ ਉੱਪੇ ਤਾਣਾ ਆਪਣਾ ਕੀਆ ਕਮਾਣਾ ਹਲਮਲ ਖਾਈ ਸਿਰ ਛਾਈ ਪਾਈ ਮੂਰਖ ਆਂਦਾ ਪਦ ਗਵਾਏ ਵਿਣਨਾ ਵੇ ਨਾ ਪਾਈ ਰਹੇ ਬੇਬਾਣੀ ਮੜੀ ਮਸਾਣੀ ਅੰਦਰ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਨਾਨਕ ਨਦਰ ਕਰੇ ਸੋ ਪਾਏ ਆਸ ਦੇ ਸਿਤੇ ਨੇ ਕੇਵਲ ਹਉਮੈ ਸ਼ਬਦ ਜਲਾਏ ਪੌੜੀ ਭਗਤ ਰੇ ਮਨ

0: ਆਪ ਗਣਾਏ ਦੇ ਹਾਂ ਠੜੀ ਕਲੀ ਜਾਤ ਹੋਰ ਤਮ ਜਾਤ ਸਦਾਏ ਦੇ ਦਿਨ ਮੰਗਾ ਜਿੱਤ ਜਿੱਤ ਆਏ ਦੇ ਜਿੱਤ ਜਿੱਤ ਆਏ ਦੇ ਜਿੱਤ ਆਏ ਦੇ
1: ਕੋੜੀ ਭਗਤ ਸ੍ਰੀ ਮਨ ਪਾਵਨ ਦਰ ਸੋਹਣ ਕਿਰਤ ਗਾਵ ਦੇ ਨਾਨਕ ਕਰਮਾ ਬਾਹਰੇ ਤਰ ਟੋ ਨ ਲਹਿਨੀ ਤਾਮ ਦੇ ਇੱਕ ਮੂਲ ਨਾ ਬੁੱਝਣ ਆਪਣਾ ਅਨਹੋਦਾ ਆਪ ਗੁਣਾਏ ਦੇ ਹੋ ਤੁਹਾਡੀ ਕਾ ਨਿਜ ਜਾਤ ਹੋਰ ਤੁਮ ਜਾਤ ਸਦਾਏ ਦੇ ਤਿਨ ਮੰਗਾ ਜੇ ਤੁਝੇ ਧਿਆਏ ਦੇ ਤਿਨ ਮੰਗਾ ਜੇ

0: ਸੱਚ ਕਾਲ ਕੁੜ ਵਰਤਿਆ ਕਲ ਖਾਲਖ ਬੇਤਾਲ ਬੀਓ ਬੀਜ ਪਤ ਲੈ ਗਏ ਅਬ ਕਿਉਂ ਉਗਵੇ ਦਾਲ ਜੇ ਕੁ ਹੋਏ ਤਾਂ ਉਗਵੈ ਰੁਤੀ ਹੋਣ ਤੋ ਹੋਏ ਨਾਨਕ ਪਾਹੇ ਬਾਹਰਾ ਕੋਰੇ ਰੰਗ ਨਾ ਸੋਏ ਵਿੱਚ ਖੁੰਮ ਚੜਾਈਏ ਸਰਮ ਪਾਹੋ ਤਨ ਹੋਏ ਨਾਨਕ ਭਗਤੀ ਜੇ ਰਪੈ ਕੂੜੈ ਸੋਏ ਨਾ ਕੋਈ ਮਹਲਾ ਪਹਿਲਾ
1: ਲਗ ਭਾਵ ਦੇ ਰਾਜਾ ਮੈਂ ਤਾਂ ਕੁੜ ਹੋ ਸਿੱਖਦਾਰ ਕਾਮ ਨੇ ਸਤ ਪੁੱਛੀਏ ਵਹਿ ਵਹਿ ਕਰੇ ਵਿਚਾਰ

0: ਤੇ ਨੇ ਖਸਮ ਤੇ ਆਇਆ ਇਹਨਾਂ ਜਨਤਾ ਕੇ ਬਸ ਕਿਛ ਨਹੀਂ ਤੁਧ ਵੇਖੀ ਜਗ ਜੂ ਪਾਇਆ ਇੱਕ ਨਾਂ ਨੂੰ ਤੂੰ ਮਿਲ ਰਹਿ ਕਾਪੋ ਤੁਧ ਖਵਾਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧ ਆਪ ਬੁਝਾਇਆ ਸਹਿਜੇ ਹੀ ਸੱਚ ਸਮਾਇਆ ਸਹਿਜੇ ਹੀ ਸੱਚ ਸਮਾਇਆ
1: ਜਿਉਂ ਭਾਵੇ ਤਿਉਂ ਰੱਖ ਲੈ

0: ਸੋਈ ਨਿਰੰਜਨ ਦੇਵ ਮਹੱਲਾ ਦੂਜਾ।
1: ਏ ਕ੍ਰਿਸ਼ਨੰ ਸਰਵ ਦੇਵਾ ਦੇਵ ਦੇਵਾ ਤਾਂ ਆਤਮਾ ਆਤਮਾ ਵਾਸ ਦੇਵਾ ਸੱਚੇ ਕੋ ਜਾਣੇ ਪਿਓ ਨਾਨਕ ਤਾ ਕਾ ਦਾਸ ਹੈ।
2: ਸੋਈ ਨਿਰੰਜਨ ਦੇਵ ਮਹੱਲਾ ਪਹਿਲਾ
0: ਤੁੰਬੇ ਪਤਾ ਚੱਲ ਰਿਹਾ ਹੈ।

ਮਾਰੀਏ ਜਿਹ ਕਲੇ ਕਲ ਨਾ ਤੇਵੇ ਨਾ ਉਪਚਾਰੀਏ ਐਸੀ ਕਲਾ ਨਾ ਖੇਡੀਏ ਜਿੱਤ ਦਰਗੇ ਗਿਆ ਹਾਰੀਏ ਪੜਿਆ ਤੇ ਉਮੀਆਂ ਵਿਚਾਰ ਅੱਗੇ ਵਿਚਾਰੀਏ ਮੋਹ ਚਲੇ ਸੋ ਅੱਗੇ ਮਾਰੀਏ ਮੋਹ ਚਲੇ ਸੋ ਅੱਗੇ ਮਾਰੀਏ।

சாத்தனா.

ਫਤਿਹ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ।

ਗਾਵੇ ਗੁਣ ਵਰਨ ਚਾਰ ਖੱਟ ਦਰਸ਼ਨ ਬ੍ਰਹਮਾਦਿਕ ਸਿਮਰੰਥ ਗੁਣਾ ਗਾਵੇ ਗੁਣ ਸੇ ਸਹਿ।

0: ਜੋਤ ਰੂਪ ਹਰਿਆ ਗੁਰੂ ਨਾਨਕ ਕਹਾਇਓ ਤਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ ਅਮਰਦਾਸ ਅਮਰਤ ਛਤਰ ਗੁਰ ਰਾਮਹਿ ਦੀਓ ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ ਮੂਰਤ ਪੰਚ ਪਰਮਾਣ ਪੁਰਖ ਗੁਰ ਅਰਜੁਨ ਪਿੱਖੋ
1: ਅੰਤ ਨ ਪਾਵਤ ਦੇਵ ਸਭੇ ਮਨੋ ਇੰਦਰ ਮਹਾਸਿਵ ਜੋਗ ਕਰੀ ਹੁਣ ਬੇਦ ਬੇਰੰਚ ਵਿਚਾਰ ਰਹੋ ਹਰ ਜਾਪ ਨ ਛਾਡਿਓ ਏਕ ਕਰੀ ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਗ ਤਾਰਨ ਕੋ ਗੁਰ ਜੋਤ ਅਰਜੁਨ ਮਹਿ ਤਰੀ
0: ਸਤ ਰੂਪ ਸਤ ਨਾਮ ਸਤ ਸੰਤੋਖ ਧਰਿਓਰ ਆਦਿ ਪੁਰਖ ਪ੍ਰਤੱਖ ਲਿਖਿਓ ਅੱਛਰ ਮਸਤਕ ਧੁਰ ਪ੍ਰਗਟ ਜੋਤ ਜਗਮਗੈ ਤੇਜ ਭੂ ਮੰਡਲ ਛਾਇਓ ਪਾਰਸ ਪਰਸ ਪਰਸ ਪਰਸ ਗੁਰ ਗੁਰੂ ਕਹਾਇਓ ਭਨ ਮਥੁਰਾ ਮੂਰਤ ਸਦਾ ਥਿਰ ਲਾਏ ਚਿਤ ਸਨਮੁਖ ਰਹੋ ਕਲ ਯੁਗ ਜਹਾਜ ਅਰਜੁਨ ਗੁਰੂ ਸਗਲ ਸ੍ਰਿਸ਼ਟ ਲਗ ਬੇਤਰੋ
2: ਸ੍ਰੀ ਗੁਰੂ ਸਾਹਿਬ ਸਭੀ ਉਪਰ ਕਰੀ ਕਿਰਪਾ ਸਤਿਯੁਗ ਜਿਨ ਧਰੂ ਪਰ ਸ੍ਰੀ ਪ੍ਰਹਿਲਾਦ ਭਗਤ ਉਦਰਿਅੰਗ ਹਸਤ ਕਮਲ ਮਾਥੇ ਪਰ ਧਰਿਅੰਗ ਅਲਖ ਰੂਪ ਜੀ ਰੱਖਿਆ ਨਾ ਜਾਈ ਸਾਧਿਕ ਸਿੱਧ ਸਗਲ ਸਰਨਾਈ ਗੁਰ ਕੇ ਬਚਨ ਸਤ ਜੀ ਧਾਰੋ ਮਾਨਸ ਜਨਮ ਦੇਹ ਨਿਸਤਾਰੋ ਗੁਰ ਜਹਾਜ ਖੇਵਟ ਗੁਰੂ ਗੁਰਬਿਨ ਤਰਿਆ ਨਾ ਕੋਏ ਗੁਰ ਪ੍ਰਸਾਦ ਪ੍ਰਭ ਪਾਈਐ ਗੁਰਬਿਨ ਮੁਕਤ ਨਾ ਹੋਏ ਗੁਰ ਨਾਨਕ ਨਿਕਟ ਬਸੇ ਬਨਵਾਰੀ ਤਿਨ ਰਹਿਣਾ ਥਾਪ ਜੋਤ ਜਗ ਧਾਰੀ ਰਹਿਣੇ ਪੰਥ ਧਰਮ ਕਾ ਕੀਆ ਅਮਰਦਾਸ ਭੱਲੇ ਕੋ ਦੀਆ ਤਿਨ ਸ੍ਰੀ ਰਾਮਦਾਸ ਸੋਢੀ ਥਿਰ ਥਪਿਓ ਹਰ ਕਾ ਨਾਮ ਅਖੈ ਨਿਧ ਅਪਿਓ ਅਪਿਓ ਹਰ ਨਾਮ ਅਖੈ ਨਿਧ ਚੋਹ ਯੁਗ ਗੁਰ ਸੇਵਾ ਕਰ ਫਲ ਰਹੀਅੰ ਬੰਦੇ ਜੋ ਚਰਨ ਸਰਨ ਸੁਖ ਪਾਵੈ ਪਰਮਾਨੰਦ ਗੁਰਮੁਖ ਕਹੀਅੰ ਪ੍ਰਤੱਖ ਦੇ ਪਾਰ ਬ੍ਰਹਮ ਸੁਆਮੀ ਆਦਿ ਰੂਪ ਪੋਖਨ ਪਰਨਨ ਸਤਿਗੁਰ ਗੁਰ ਸੇਵ ਅਲਖ ਗਤ ਜਾਂ ਕੀ ਸ੍ਰੀ ਰਾਮਦਾਸ ਤਾਰਨੇ ਤਰਨਨ
3: ਨਾਮ ਅਵਖਦ ਨਾਮ ਆਧਾਰ ਅਰ ਨਾਮ ਸਮਾਧ ਸੁਖ ਸਦਾ ਨਾਮ ਨਿਸ਼ਾਨ ਸੋਹੈ ਰੰਗ ਰਤੋ ਨਾਮ ਸਿਉ ਕਲ ਨਾਮ ਸੁਰ ਨਰੈ ਬੋਹੈ ਨਾਮ ਪਰਸ ਜਿਨ ਪਾਇਓ ਸਤ ਪ੍ਰਗਟਿਓ ਰਵ ਲੋਏ ਦਰਸਨ ਪਰਸ ਐ ਗੁਰੂ ਕੈ ਅੱਠ ਸੱਠ ਮਜਨ ਹੋਏ ਹਮ ਆਵ ਗੁਣ ਪਰੇ ਏਕ ਗੁਣ ਨਾਹੀ ਅੰਮ੍ਰਿਤ ਛਾਟ ਬਿਖੈ ਬਿਖ ਖਾਈ ਮਾਇਆ ਮੋਹ ਪਰਮ ਪੈ ਭੁਲ ਸੁਤ ਦਾਰਾ ਸਿਉ ਪ੍ਰੀਤ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹੇ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਭਾਟ ਕੀਰਤ ਕੀ

पुरख बखसंद डाल पुरख बखसंद जो मांगे ठाकुर

सोई सोई देव जो मांगे ठाकुर अपने तुझे।

ਲੋਕ ਮਹਲਾ ਪਹਿਲਾ ਸਿਮਲ ਰੁਖ ਸਰਾਇਰਾ ਅਤਿ ਦੀਰਗਤ ਮੁੱਚ ਓਏ ਜਿਵੇਂ ਅਸ ਕਰ ਜਾਹਿਨ ਰਸ ਕਿਤ ਫਲ ਫਿੱਕੇ।

0: ਹਰ ਤਰ੍ਹਾਂ ਜੂ ਤੋਲੀਏ ਨਿਵੇਂ ਸਗੋਰਾ ਹੋਏ ਅਪਰਾਧੀ ਦੁਣਾ ਨਿਵੇਂ ਜੋ ਹੰਤਾ ਮਿਰਗਾਹੀ ਸੀਸ ਨਵਾਇਆ ਕਿਆ ਥੀਏ ਜਾਰ ਜਾ ਕਸਦੇ ਜਾਹੇ ਮਹਲਾ ਪਹਿਲਾ
1: ਪੜ ਪੁਸਤਕ ਸੰਧਿਆ ਬਾਦਮ ਸਿਲ ਪਹੁ ਜਿਸ ਬਗਲ ਸਮਾਦਮ ਮੁਖ ਝੂਠ ਵਿਗੋਖਣ ਸਾਰੰ ਕਿਰਪਾਲ ਤਹਾਂ।

0: ਨਾਨਕ ਸੱਚੇ ਸਾਹਿਬ ਗਿਆਨਹੀਂ ਕਰਦੇ ਨੇ ਸੱਚ ਮੇਰਾ ਆਧਾਰ
1: ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟਾ ਜਿਸ ਦੀ ਆਏ
0: ਵਡਿਆਈਆਂ
1: ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਖਾਰ ਸੁਭਾਗੇ
0: ਸੁਭਾਗੇ ਸ਼ਬਦ

0: ਨਾਨਕ ਤੈ ਸੁਖ ਹੋਆ ਤਤ ਕਰੇ ਅਨਹਦ ਵਾਜੇ। ਅਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ।
1: ਬਾਰ ਬ੍ਰਹਮ ਪਾਇਆ ਸਗਲ ਵਸੂਰੇ।
0: ਦੁਖ ਰੋਗ ਸੰਤਾਪ ਤੇਰੇ ਸੁਣੀ ਸੱਚੀ ਬਾਣੀ।

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰ ਕੈ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸੈ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੇ ਹੈ ਘਰ ਨਾਉ ਨੇ ਦਿਆ ਵੈ ਤਾਏ। ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਡਿੱਠ ਕੀਤਾ। ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ। ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ। ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ

ਹੋਵੇ। ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛੇ ਆਰੇ ਆਇਤ। ਦੇਗ ਤੇਗ ਫਤਹੇ ਬਿਰਗ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲ

0: ਬਾਬੇਕ ਦਾਨ ਵਿਸਾਹ ਦਾਨ ਭਰੂਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗੇ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਨ ਨੇ ਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਾਜੂਰ ਸ਼ਬਦ ਦੀ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਨੇ ਕੜਾਹ ਪ੍ਰਸ਼ਾਦ ਭੇਟਾ ਕਰਾਇਆ ਹੈ ਇਹਨਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਾਰੋਂ ਘਰੋਂ ਸਿੱਖੀ ਸਿੱਧਕ ਭਰੂਸਾ ਨਾਮ ਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚੇਤੇ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਬੁਰਾ ਨਹੀਂ

सब भला ही है रे, बुरा नहीं सब भला ही है रे।

हार नहीं सब जीते, हार नहीं सब जीते, बुरा नहीं सब।

ਤਦਕ ਪਾਹੋ ਕੱਤੀਏ ਬਾਮਣ ਵੱਟੇ ਦਾ ਕੋਈ ਬੱਕਰਾ ਨੇ ਖਾਇਆ ਸਭ ਕੋ ਅੱਖੇ ਪਾਏ ਕੋਈ ਪ੍ਰਾਣਾ ਸੁੱਟੀਏ ਵੀ ਫਿਰ ਪਈਏ ਹੋਰ ਨਾਨਕ ਤਗਨਾ ਟੁੱਟਈ।

0: ਤਗਨਾ ਤੁਰ ਸਪੂਤ ਮਹਲਾ ਪਹਿਲਾ
1: ਤਗਨਾ ਇੰਦਰੀ ਤਗਨਾ ਨਾਰੀ ਪਲਕੇ ਥੁੱਕ ਪਵੇ ਨਿਤ ਦਾੜੀ ਤਗਨਾ ਪੈਰੀ ਤਗਨਾ ਹੱਥੀ ਤਗਨਾ ਜੇਵਾ ਤਗਨਾ ਅੱਖੀ ਵੇ ਤਗਾ ਆਪੇ ਮਤੇ ਉੜਤਾ ਗਏ ਔਰ ਖਤੇ ਲੈ ਫਾੜ ਕਰੇ ਵੀ ਆ ਹੋ ਖੜਕਾ ਗਲ ਦੇਸੇ ਤਾਂ ਹੋ।

0: ਸੀ ਸੋ ਸੇਵਕ ਸੇਵਾ ਕਰੇ ਸੀ ਉਸਨੂੰ ਹੁਕਮ ਬਣਾਏ ਸੀ ਹੁਕਮ ਮੰਨਿਆ ਹੋਵੇ ਪ੍ਰਵਾਨ ਦਾ ਕਸਮੇ ਕਾ ਮਹਿਲ ਪਾਏ ਸੀ ਕਸਮੇ ਪਾਵੇ ਸੋ ਕਰੇ ਮਨ ਹੋ ਚਿਦਾ ਸੋ ਫਲ ਪਾਈ ਸੀ ਤਾਂ ਦਰਗੇ ਪੈਂਦਾ ਜਾਈ ਸੀ ਤਾਂ ਦਰਗੇ ਪੈਂਦਾ ਜਾਈ ਸੀ
1: ਕੋਈ ਗਾਵੇ ਰਾਗੀ ਨਾ ਦੀਵੇ ਦੀ ਭਾਂਤ ਕਰ ਨਹੀਂ ਹਰ ਹਰ ਪੀਜੇ ਰਾਮ ਰਾਜੀ ਤਿੰਨ ਅੰਤਰ ਕਪ ਵਿਕਾਰ ਹੈ ਤਿੰਨਾ ਰੋਏ ਕਿਆ ਪੀਜੇ ਹਰ ਕਰਤਾ ਸਭ ਕਿਛ ਜਾਣਦਾ ਕਰਤਾ ਸਭ ਕਿਛ ਜਾਣਦਾ ਸਿਰ ਰੋਗ ਹੱਥ ਦੀਜੇ ਤਿੰਨ ਨਾਨਕ ਗੁਰਮੁਖ ਦਸਦ ਹੈ ਹਰ ਭਗਤ ਹਰ ਲੀਜੇ ਹਰ ਲੀਜੇ
2: ਸਲੋਕ ਮਹਲਾ ਪਹਿਲਾ ਗਊ ਬ੍ਰਾਹਮਣ ਕਾ ਕਰ ਲਵ।

0: ਪਣਕ ਦੇ ਬਾ ਸੰਜਮ ਤੁਰਕਾ ਭਾਈ ਛੋਡੀ ਲੇ ਪਖੰਡਾ ਨਾਮ ਲੈ ਜਹ ਤਰੰਦਾ ਮਹਲਾ ਪਹਿਲਾ
1: ਮਾਨਸ ਖਾਣੇ ਕਰੀ ਨਿਵਾਜ ਸ਼ਰੀਫ।

ਨਾਨਕੂੜ ਰਹਿਆ ਭਰਪੂਰ, ਮੱਥੇ ਟਿੱਕਾ ਤੇੜ ਤੋਂ ਤਿਕ ਖਾਈ। ਹੱਥ ਸ੍ਰੀ ਜਗਤ ਕਾ ਸਾਈ, ਨੀਲ ਵਸਨ ਪੈਰ ਵੇ ਪ੍ਰਵਾਨ, ਮਰੇ ਥਾਂ ਲੈ ਪੂਜੇ ਪ੍ਰਾਣ। ਆਪਾਂ ਆਖਿਆ ਕਾ ਕੁੱਠਾ ਬੱਕਰਾ ਖਾਣਾ, ਚੌਂਕੇ ਉੱਪਰ ਕਿਸੇ ਨਾ ਜਾਣਾ, ਦੇ ਕੇ ਚੌਂਕਾ ਕੱਢੀ ਕਾਰ, ਉੱਪਰ ਆਏ ਬੈਠੇ ਕੁੜਿਆਰ, ਮਤ ਫਿੱਟੇ ਮਤ ਫਿੱਟੇ, ਇਹੋ ਅਨ ਸਾਡਾ ਫਿੱਟੇ, ਤਨ ਫਿੱਟੇ ਫੇਰ ਕਰੇਨ, ਤਨ ਫਿੱਟੇ ਫੇਰ ਕਰੇਨ, ਮਨ ਝੂਟੇ ਚੁੜੀ ਪਰੇਨ। ਕਹੋ ਨਾਨਕ ਸੱਚ ਥਾਈਏ, ਸੱਚ ਹੋਵੇ ਤਾਂ ਸੱਚ ਪਾਈਏ, ਪੜੁ ਚਿੱਤੇ ਅੰਦਰ ਸਭ ਕੋ।

ਕਰਿਆ ਜਾਂ ਆਪੇ ਹੀ ਕਰਮ ਕਰਾਇਦਾ ਵਡੋ ਵਡਾ ਵਡ ਮੇਦਨੀ ਸਿਰੇ ਸਿਰ ਤੰਦੇ ਲਾਇਦਾ ਨਦਰੂ ਪੱਠੀ ਜੇ ਕਰੇ ਸੁਲਤਾਨਾ ਕਾਹੂ ਕਰਾਇਦਾ ਧਰਮੰਗਨ ਪਿਖ ਨਾ ਪਾਏਦਾ ਧਰਮੰਗਨ ਪਿਖ ਨਾ ਪਾਏਦਾ।

ਜੇ ਮਹਾਕਾ ਕਰਮ ਹੈ ਕਰਮ ਹੈ ਪਿਤਰੀ ਦੇ ਅੱਗੇ ਵਸ ਜਾਣੀਐ ਪਿਤਰੀ ਚੋਰ ਕਰੇ ਵੱਡੀਆਂ ਹੱਦ ਲਾਲ ਕੇ ਮੁਸੀਏ ਕਰੇ ਨਾਨਕ ਗੈ ਸੋ ਮਿਲੇ ਜੇ ਖੱਟੇ।

ਹੈ ਨਿਤ ਨਿਤ ਹੋਏ ਖਵਾਰ ਸੁਚੇ ਨਾ ਆਖੀਐ ਬਹਿਣ ਜੇ ਪਿੰਡਾ ਥੋਏ ਸੁਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ ਪੌੜੀ ਤੁਰੇ ਪਲਾਣੇ ਪਾਉਣ ਲਈ ਹਰ ਰੰਗੀ ਹਰ ਵਸ ਵਰਿਆ ਉੱਠੇ ਮੱਟ।

ਜਿੱਥੇ ਮੰਡਾ ਮਾੜੀਆਂ ਲਾਏ ਬੈਠਾ ਕਰ ਪਸਾਰਿਆ ਚੀਜ ਕਰ ਮਨ ਪਾਵਦੇ ਹਰ ਦੂਜੇ ਨਾਹੀ ਹਾਰਿਆ ਕਰ ਫਰਮਾਈ ਸਿਖਾਇਆ ਵੇਖ ਮਹਿਲਤ ਮਰਨ ਵਸਾਰਿਆ ਜਰਿਆ ਜੋਬਨ ਹਾਰਿਆ ਜਰਿਆ ਜੋਬਨ

ਅੱਖੀ ਸਤਿਗ ਵੇਖਣਾ ਪਰਤੇ ਪਰ ਧਨ ਰੂਪ ਕੰਨੀ ਸਤਕਨ ਪੈ ਲੈ ਤਬਾਰੀ ਖਾਏ ਨਾਨਕ ਹੰਸਾ ਆਦਮੀ।

ਖਾਣ ਆਵੇ ਜਾਏ। ਖਾਣਾ ਪੀਣਾ ਪਵਿੱਤਰ ਹੈ ਤੇ ਤੁਨ ਜਿਕ ਸੰਭਾਏ। ਨਾਨਕ ਜੀ ਨੇ ਗੁਰਮੁਖ ਬੁਝਿਆ ਇੰਨਾ ਸੂਤਕ ਨਾਇ ਪੜ। ਸਤਿਗੁਰ ਵੱਡਾ ਕਰ ਸਲਾਈ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਮਿਲਨ ਰਹੀਆਂ।

ਕਾਂਡ ਮੰਗਣ ਵੀ ਫੰਡੋ ਹੋਵੇ ਦੋਸਤੀ ਫੰਡੋ ਚੱਲੇ ਰਾਖੋ ਫੰਡ ਮੂਆ ਪੰਡ ਪਾਲੀਏ ਪੰਡੋਵੇ ਬੰਦਾ।

ਆਪੋ ਆਪਣਾ ਆਪ ਹੀ ਲੇਖਾ ਸੰਡੀਏ ਚਾਰ ਐਨਾ ਨਾਹੀ ਐਤ ਜਗਤਾ ਤਾਇਤ ਗਾਰਿਬ ਹੰਡੀਏ ਮੰਦਾ ਕਿਸਨਾ ਖੇ ਪੜਾ ਖਰੇ ਹੋ ਬੁਝੀਏ ਮੂਰਖੇ ਨਾਲ ਲਾ ਲੁਝੀਏ ਮੂਰਖੇ

ਪਹਿਲਾ ਪਹਿਲਾ ਨਾਨਕ ਫਿੱਕੇ ਬੋਲਿਆ ਤਰਵਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ, ਫਿੱਕਾ ਦਰਗਹਿ ਸਟੀਏ ਮੋਏ ਥੁੱਕਾ ਫਿੱਕੇ ਪਾਏ,

ਦੁਨੀਆ ਅੰਦਰ ਫੈਲ ਅੱਠ ਸੱਠ ਤੀਰਥ ਜੇ ਨਵੇਂ ਉਤਰੈ ਨਾਹੀ ਮੈਂ।

ऊपर खाली है, ऊपर खाली है, ऊपर खाली है। ਗੁਰਮੁਖ ਨਾਮ ਤੇ ਆਇਆ ਤੇ ਨਾ ਫਿਰ ਦਿਖਣ ਨਾ ਹੋਈ ਰਾਮ ਰਾਜ, ਸਤਿਗੁਰ ਪੁਰਖ ਮਨਾਇਆ ਤਿਨ ਪੁਜੈ ਸਭ ਹੋਈ।

ਗੱਲਾਂ ਕਰੇ ਕਨੇਰੀਆਂ ਖਸ ਨਾ ਪਾਏ ਸਾਧ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਨਾਨਕ ਜਿਸ ਨੂੰ ਲੱਗਾ ਤਿਸ ਮਿਲੇ ਲੱਗਾ ਸੁਪਰਵਾ।

ਖੋਏ ਨਿਓ ਮਹਲਾ ਦੂਜਾ ਨਾ ਲੈਣੇ ਦੋਸਤੀ ਕਦੇ ਨਾ ਆਵੇ ਦਾਸ ਜਿਹਾ ਜਾਣੇ ਤੇ ਹੋ ਵਰਤੇ ਵੇਖੋ ਕੋ ਨਿਰਜਾਸ।

ਏਕ ਨਹੀ ਦਾਤਾ ਪਸਤਿ ਜੋ ਪਾਈਐ ਨਾਨਕ ਸਾਕਰ ਮਾਤ ਸਾਹਿਬ ਤੁਠੈ ਜੋ ਮਿਲੈ।

0: ਇੱਕ ਨਾ ਗਲੀ ਜੰਜੀਰੇ ਇੱਕ ਤੁਰੀ ਚੜੇ ਬਸਿਆ ਆਪ ਕਰਾਇ ਕਰੇ ਆਪ ਹੋ ਕੈਸੋ ਕਰੀ ਪੁਕਾਰ ਨਾਨਕ ਕਰਨਾ ਜਿਨ ਕੀਆ ਫਿਰ ਕਿਸਨੀ ਕਰਨੀ ਸਾਰ
1: ਪ੍ਰਭ ਮੋਹੇ ਕਬ ਗਲ ਲਾਵੇਂਗੇ ਮਿਲੋ ਪਿਆਰੇ ਦੀਆ ਤਬ ਕੀਆ ਤੁਮਾਰਾ ਥੀਆ

ਦਾ ਆਪੇ ਭਾਂਡੇ ਸਾਜਨਾ ਪੇ ਪੂਰਨ ਦੇ ਇੱਕ ਨੀ ਦੁੱਧ ਸਮਾਈ ਇੱਕ ਚੁੱਲੇ ਰਹਿਣ ਚੜੇ ਇੱਕ ਨੇ ਹਾਲੀ ਪੈਸਵਨ ਕੁੱਪ ਰਹਿਣ ਖੜੇ।

ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ।

0: ਪਿਆਰ ਸੱਚਾ ਤੁਧ ਤਖਤ ਸਿਰ ਸ਼ਾਹਾਂ ਪਾਤਸ਼ਾਹ ਨੇ ਚਲ ਚੋਰ ਛੱਡ ਪੌੜੀ ਵੱਡੀ ਵੱਡਾ ਪਰ ਤੇਰਾ ਮਰਤਬਾਰ ਪਰ ਅਗਨ ਕਦਾ ਪਣ ਕਟਦਾ ਜੀਆਂ ਅੰਦਰ ਜੀਓ ਸਭ ਜਾਣ ਲਾ ਸਭ ਤੇਰੇ ਵਸ ਤੇਰਾ ਖਰਬਾ ਤੇਰੇ ਘਰ ਨਾ ਦੁਧਾਈ ਤੁਦ ਕਰ ਮਾਨ ਮਤ ਤੇ ਜਪਣਾ ਹਰ ਬਕਰਾ ਭਰਪੂਰ ਦਿਸੈ ਜਤਕਤਾ ਨਾਨਕ ਦਾਸਨ ਦਾਸ ਦਿਆ ਕੈ ਬਿਨਤਾ ਤੇਰਾ ਜਿਤੇਰਾ ਨਾਮ ਸਤ ਹੈ ਸ੍ਰੀ ਵਾਹਿ
1: ਪੌੜੀ ਵੱਡੀ ਵੱਡਾ ਪਾਰ ਤੇਰਾ ਮਰਤਬਾ ਰੰਗ ਪਰੰਗ ਅਨੇਕ ਨਾ ਜਾਪਨ ਕਰਤਬਾ ਜੀਆਂ ਅੰਦਰ ਜੀਓ ਸਭ ਕੁਛ ਜਾਣ ਲਾ ਸਭ ਕੁਛ ਤੇਰੇ ਵਸ ਤੇਰਾ ਕਰ ਪਲਾ ਤੇਰੇ ਕਰ ਆਨੰਦ ਵਧਾਈ ਤੁਧ ਘਰ ਮਾਣ ਮਹੱਤਾ ਤੇ ਜਾਪਣਾ ਆਪ ਜਰ ਸਰਬ ਕਲਾ ਭਰਪੂਰ ਦਿਸੈ ਜਤ ਕਥਾ ਨਾਨਕ ਦਾਸਨ ਦਾ ਸੁਧਿਆ ਕੈ ਬਿਨਵਤਾ
0: ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਥਰਤ ਮਹਤ ਦਿਸ ਰਾਤ ਦਇਦਾਈ ਦਾਇਆ ਹਿਲੈ ਸਗਲ ਜਗ ਚੰਗੀਆਂ ਆਈਆਂ।

0: ਜਿਨੀ ਨਾਮ ਤਿਹਾਰ ਗਏ ਮਸਕਤ ਖਾ ਨਾਨਕ ਤੇ ਮੁਖੀ ਉਜਰੇ ਕੀਤੀ ਛੁਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਦੀ ਸਹਾਈ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੁ ਨਾਨਕ ਲਈ ਧਿਆਈ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਸੈ ਹੋਈ ਸਹਾਈ, ਅਰਜਨ ਹਰ ਗੋਬਿੰਦ ਨਾਮ ਸਿਮਰਾਂ ਸ੍ਰੀ ਹਰ ਰਾਇ, ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿਟੈ ਸਭ ਦੁਖ ਜਾਇ, ਤੇਗ ਬਹਾਦਰ ਸਿਮਰੈ ਘਰ ਨਉ ਨਿਧ ਆਵੈ ਤਾਈ, ਸਭ ਥਾਈ ਹੋਈ ਸਹਾਈ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਈ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਾਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਡਿੱਠ ਕੀਤਾ, ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ ਵਾਹਿਗੁਰੂ, ਬੋਲੋ ਜੇ। ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੁਰਾਏ ਗਏ, ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਨਾ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ ਵਾਹਿਗੁਰੂ, ਬੋਲੋ ਜੇ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੇ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੇ ਚਿੱਤ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ, ਖਾਲਸਾ ਜੀ ਸਾਹਿਬ ਤਹਾਂ ਤਹਾਂ, ਰੱਛਿਆ ਰਿਆਇਤ ਦੇਗ ਤੇਗ ਫਤਿਹ, ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਲ, बोलो जी वाहे गुरु, बोलो जे सिखानु सिखी दान केस दान रहत दान बबेक दान विसाह दान परोसा दान दाना सिर दान नाम दान श्री अमृत सर साहेब जी दे दर्शन इशनान चौंकिया झंडे बुंगे जुगा जुग अटल धर्म का जयकार बोलो जी वाहे गुरु बोलो जे सिखा दा मन नीवा मत उची मत पत दा रख आप वाहे गुरु हे अकाल पुरख अपने पंथ दे सदा सहाय दातार जिया श्री ननकण साहेब अते होर गुरद्वारे गुरधामा दे जिन्हां तों पंथ नूं विछोड़िया गया है खुले दर्शन दीदार ते सेवा संभाल दा दान खालसा जी नूं बख्शो हे नमाणिया दे मान नेताणिया दे तान नेओटिया दी ओट धन धन श्री

0: స్థానం సచ్చుఖండం శ్రీ హరిమందర్ సాహిబ్ జీ విఖే తన్న తన్న సతగురు శ్రీ గురు గ్రంథ సాహిబ్ జీ మహారాజ ఆప జీ దే హజూర శబద చౌంకీ ఆసా దీవార దే ਭੋਗ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸਿੱਖਾਂ ਪੜਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤ ਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹਿ ਸਹਾਣ ਗਣਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੈ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਜਗ ਔਰ ਨ ਆਹੇ ਮਹਾਤਮ ਮੈਂ ਅਵਤਾਰੇ ਉਜਾਗਰੇ ਆਨ ਕੀ ਆਉ ਤਿਨਕੇ ਦੁਖ ਕੋਟਿਕ ਦੂਰ ਗਏ ਮਥੁਰਾ ਜਿਨੇ ਅੰਮ੍ਰਿਤ ਨਾਮ ਪੀਆ ਇਹ ਪੱਧਤ ਤੇ ਮਤ ਚੁੱਕ ਹੈ ਰੇ ਮਾਨ ਭੇਦ ਵਿਭੇਦ ਨਾ ਜਾਨ ਬੀਆ ਪਰ ਤਛ ਹਿਰਦੈ ਗੁਰ ਅਰਜੁਨ ਕੈ ਹਰ ਪੂਰਨ ਬ੍ਰਹਮ ਨਿਵਾਸ ਲੀਆ ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀਆ ਤਿਸ ਮੋਹਨ ਲਾਲ ਪਿਆਰੇ ਹਉ ਫਿਰਉ ਖੋਜੰਤੀਆ ਤਿਸ ਦਸ ਪਿਆਰੇ ਸਿਰ ਧਰੀ ਉਤਾਰੇ ਇੱਕ ਭੋਰੀ ਦਰਸ਼ਨ ਦੀਜੈ ਨੈਣ ਹਮਾਰੇ ਪ੍ਰਿਯ ਰੰਗ ਰੰਗਾਰੇ ਇੱਕ ਤਿਲ ਭੀ ਨਾ ਤੀਰੀਜੈ ਪ੍ਰਭ ਸਿਉ ਮਨ ਲੀਨਾ ਜਿਉ ਜਲ ਮੀਨਾ ਚਾਤ੍ਰਿਕ ਜਿਵੈਤ ਸੰਤੀਆ ਜਨ ਨਾਨਕ ਗੁਰ ਪੂਰਾ ਪਾਇਆ ਸਗਲੀ ਤਿਖਾ ਬੁਝੰਤੀਆ ਸਤਿਗੁਰ ਆਇਓ ਸਰਨ ਤੁਹਾਰੀ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ ਇਹ ਮਿਲੰਤ ਜਮ ਤ੍ਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰੱਖੋ ਸਰਣਾਈ। ਅੰਦਰ ਸੱਚਾ ਨੇਹ ਲਾਇਆ ਪ੍ਰੀਤਮ ਆਪਣੈ, ਤਨ ਮਨ ਹੋਏ ਨਿਹਾਲ, ਜਾ ਗੁਰ ਦੇਖਾ ਸਾਹਮਣੇ। ਸੋ ਕਹੋ ਟਲ ਗੁਰ ਸੇਵੀਆ, ਅਹਿਨਸ ਸਹਿਜ ਸੁਭਾਏ, ਦਰਸਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸਹੁ ਕੁਰਸਹੁ ਚਟੀਆ, ਤੁਧ ਡਿਠੇ ਸੱਚੇ ਪਾਤਸ਼ਾਹ, ਮਾਲ ਜਨਮ ਜਨਮ ਦੀ ਕਟੀਆ, ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦੈਸਾਹ, ਜਿਸ ਪਾਸ ਬੈਠਿਆ ਸੋਹੀਆ, ਸਭਨਾ ਦਾ ਵੇਸਾਹ, ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦੈਸਾਹ, ਜਿਸ ਪਾਸ ਬੈਠਿਆ ਸੋਹੀਆ, ਸਭਨਾ ਦਾ ਵੇਸਾਹ। ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਰਾਜ ਕਪਟੰ ਰੂਪ ਕਪਟੰ, ਧਨ ਕਪਟੰ ਕੋਲ ਗਰਬਤ ਹੈ, ਸੰਚੰਤ ਬਿਖਿਆ ਛਲੰ ਛਿਦਰੰ, ਨਾਨਕ ਬੇਨਹਾਰ ਸੰਗ ਨ ਚਾਲਤੇ, ਰਾਜ ਕਪਟੰ ਰੂਪ ਕਪਟੰ, ਧਨ ਕਪਟੰ ਕੋਲ ਗਰਬਤ ਹੈ, ਸੰਚੰਤ ਬਿਖਿਆ ਛਲੰ ਛਿਦਰੰ, ਨਾਨਕ ਬੇਨਹਾਰ ਸੰਗ ਨ ਚਾਲਤੇ, ਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ, ਅੱਡ ਨਾ ਲਹੰਦੜੋ ਮੁੱਲਾ।

ਚੱਲਦਿਆਂ ਲਾਲ ਨਾ ਚੱਲਾਂ ਸੋ ਕਿਉਂ ਸੰਜੀਆਂ ਤੇ ਉਸ ਕਾ ਕਹੋ ਕਿਆ ਜਤਨਾਂ ਜਿਸ ਤੇ ਵੰਜੀਆਂ ਹਰ ਬਿਸਰਿਆਂ ਕਿਉਂ ਤ੍ਰਿਪਤਾਵਾਂ ਨਾ ਮਨ ਰੰਜੀਆਂ ਪ੍ਰਭੂ ਛੋੜ ਅਨ ਲਾਗਾਂ ਨਰਕ ਸਮੰਜੀਆਂ ਹੋ ਕ੍ਰਿਪਾਲ ਦਇਆਲ ਨਾਨਕ ਭਉ ਭੰਜੀਆਂ।

ਗੁਰ ਰਾਮਦਾਸ ਤੁਝ ਹੀ ਬਣਿਆ।

0: ਦਿਲ ਹਰਜ ਸਗਾਇਓ, ਕੋਟ ਜਨਮ ਕੇ ਦੁੱਖ ਗਵਾਇਓ, ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਿਵਾਇਓ, ਸਰਬ ਸੁਖ ਹਰ ਨਾਮ ਵਡਾਈ, ਗੁਰ ਪ੍ਰਸਾਦ ਨਾਨਕ ਮਤ ਪਾਈ।
1: ਸਲੋਕ ਪਵਣ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ, ਦਿਵਸ ਰਾਤ ਦੋਏ ਦਾਈ ਦਾਇਆ,

ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ।

0: ਵਾਹਿਗੁਰੂ।
1: ਸਲੋਕ ਮਹੱਲਾ ਪਹਿਲਾ। ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ, ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰਵ ਵਿਚਾਰ, ਸੱਚਾ ਤੇਰਾ ਅਮਰ, ਸੱਚਾ ਦੀਵਾਨ, ਸੱਚਾ ਤੇਰਾ ਹੁਕਮ, ਸੱਚਾ ਫੁਰਮਾਨ, ਸੱਚਾ ਤੇਰਾ ਕਰਮ, ਸੱਚਾ ਨਿਸ਼ਾਨ, ਸੱਚੇ ਤੁਧ ਅੱਖ ਲੱਖ ਕਰੋੜ, ਸੱਚੇ ਸਪਤਾਨ, ਸੱਚੇ ਸਭ ਜੋੜ, ਸੱਚੀ ਤੇਰੀ ਸਿਫਤ, ਸੱਚੀ ਸਲਾਹ, ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ, ਨਾਨਕ ਸੱਚ ਤਹਿਨ ਸੱਚ, ਜੋ ਮਰ ਜੰਮੈ ਸੋ ਕੱਚ ਨ ਕੱਚ। ਮਹੱਲਾ ਪਹਿਲਾ।
2: ਵੱਡੀ ਵਡਿਆਈ ਜਾਂ ਵੱਡਾ ਨਾਓ, ਵੱਡੀ ਵਡਿਆਈ ਜਾਂ ਸੱਚ ਨਿਆਓ, ਵੱਡੀ ਵਡਿਆਈ ਜਾਂ ਨਿਚਲ ਥਾਓ, ਵੱਡੀ ਵਡਿਆਈ ਜਾਣਿਆ ਲਾਓ, ਵੱਡੀ ਵਡਿਆਈ ਪੁੱਜੇ ਸਭ ਭਾਓ, ਵੱਡੀ ਵਡਿਆਈ ਜਾਂ ਪੁੱਛ ਨਾ ਦਾਤ, ਵੱਡੀ ਵਡਿਆਈ ਜਾਂ ਆਪੇ ਆਪ, ਨਾਨਕ ਕਾਰ ਨਾ ਕਥਨੀ ਜਾਏ, ਕੀਤਾ ਕਰਨਾ ਸਰਬਰ ਜਾਏ। ਮਹੱਲਾ ਦੂਜਾ।
1: ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ, ਇੱਕ ਨਾ ਹੁਕਮ ਸਮਾਏ ਲੈ, ਇੱਕ ਨਾ ਹੁਕਮੇ ਕਰੇ ਵਿਨਾਸ਼, ਇੱਕ ਨਾ ਪਾਣੇ ਕੱਢ ਲੈ, ਇੱਕ ਨਾ ਮਾਇਆ ਵਿੱਚ ਨਿਵਾਸ, ਇਹ ਵਿਪੇ ਆਖਣਾ ਜਾਪਈ ਜੇ ਕਿਸੇ ਆਣੇ ਰਾਸ,
2: ਨਾਨਕ ਗੁਰਮੁਖ ਜਾਣੀਏ ਜਾਂ ਕੋਈ ਆਪ ਕਰੇ ਪ੍ਰਗਾਸ, ਔੜੀ ਨਾਨਕ ਦੀ ਉਪਾਏ ਹੈ
1: ਲਿਖਣਾ ਵੈ,
2: ਧਰਮ ਬਹਾਲ ਹੈ ਉੱਥ ਸੱਚੇ ਹੀ ਸੱਚ ਨਿਬੜੇ, ਚੁਣ ਵਕ ਕਡੇ ਜਜ ਮਾਲਿਆ ਥਾਉ ਨ ਪਾਇਨ ਕੂੜਿਆ, ਉਹ ਕਾਲ ਰੋਜਕ ਚੱਲ ਤੇਰਾ ਨਾਇਰ ਤੇ ਸਿੱਜਣ ਗਏ ਹਾਰ ਗਏ, ਸੇਠ ਗਣ ਵਾਲਿਆ ਲਿਖਣਾ ਵੇ, ਧਰਮ ਬਹਾਲਿਆ ਬਹਾਲਿਆ ਧਰਮ ਬਹਾਲਿਆ,
1: ਲਿਖਣਾ ਵੇ ਧਰਮ ਬਹਾਲਿਆ।

ਕਮਾਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਫਿਰੇ ਜੰਗ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਹ ਲੱਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ

0: ਨਾਨਕ ਬੁਜਨ ਪੂਰੇ ਭਾਗ ਮਹੱਲਾ ਪਹਿਲਾ ਹੈ।
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬੇ ਆਕਾਰ ਕੁਦਰਤ ਵੇਦ ਪੁਰਾਣ ਕਿਤੇਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਣ ਬਿਮਾਣ ਕੁਦਰਤ ਪਾਉਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਈ ਪਾਕ ਨਾਨਕ ਹੁਕਮੈ ਅੰਦਰ ਵੇਖੈ ਵਰਤੈ ਤਾਕੋ ਤਾਕ ਪੌੜੀ ਆਪੀ ਨੈ ਭੋਗ ਭੋਗ ਕੈ ਹੋਏ ਪਸਮੜ ਔਰ ਸਦਾਇਆ ਵੱਡਾ ਹੋਆ ਦੁਨੀ ਦਾ।

0: ਭਗਤ ਮਹੱਲਾ ਪਹਿਲਾ ਭੈ ਵਿੱਚ ਬਨ ਵਹਿ ਸਦਵਾ ਭੈ ਵਿੱਚ ਚੱਲੇ ਲੱਖ ਦਰੀਆ ਭੈ ਵਿੱਚ ਅਗਨ ਕੱਢੇ ਵੇਗਾਰ ਭੈ ਵਿੱਚ ਧਰਤੀ ਦੱਬੀ ਪਹਾੜ ਭੈ ਵਿੱਚ ਇੰਦ ਫਿਰੈ ਸਿਰ ਪਾਰ ਭੈ ਵਿੱਚ ਰਾਜਾ ਧਰਮ ਦੁਆਰ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੀ ਚਲਤਨਾਂਤ ਭੈ ਵਿੱਚ ਸਿੱਧ ਬੁੱਧ ਸੁਰਨਾਥ ਭੈ ਵਿੱਚ ਆਡਣ ਆਕਾਸ਼ ਭੈ ਵਿੱਚ ਜੋਤ ਮਹਾਬਲ ਸੂਰ ਭੈ ਵਿੱਚ ਆਵੇ ਜਾਵੇ ਪੂਰ ਸਗਲਿਆ ਪਾਉ ਲਿਖਿਆ ਸਿਰ ਲੇਖ ਨਾਨਕ ਨਿਰਭਉ ਨਿਰੰਕਾਰ ਸੱਚ ਏਕ ਮਹਲਾ ਪਹਿਲਾ
1: ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਵਾਲ ਕੇਤੀਆਂ ਕੰਨ ਕਹਾਣੀਆਂ ਕੇਤੇ ਬਿਦ ਵਿਚਾਰ ਕੇਤੇ ਨੱਚੇ ਮੰਗ ਤੇ ਗੜਮੁੜ ਪੂਰਹਿ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਏ ਕਢਹਿ ਬਾਜ਼ਾਰ ਕਾਵਹਿ ਰਾਜੇ ਰਾਣੀਆਂ ਬੋਲਹਿ ਆਲ ਪਾਤਾਲ ਲੱਕ ਟੱਕਿਆਂ ਕੇ ਮੁੰਦੜੇ ਲੱਕ ਟੱਕਿਆਂ ਕੇ ਹਾਰ ਜਿਤ ਤਨ ਪਾਈਐ ਨਾਨਕਾ ਸੇ ਤਨ ਹੋਵੈ ਛਾਰ ਗਿਆਨ ਗੱਲੀ ਢੂੰਡੀਐ ਕਥਨਾ ਕਰੜਾ ਸਾਰ ਕਰਮ ਮਿਲੈ ਤਾਂ ਪਾਈਐ ਹੋਰ ਹਿਕਮਤ ਹੁਕਮ ਖੁਆਰ ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹ ਜੀਵ ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੀਵਨ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਸੱਚ ਬੁਝਾਇਆ ਸੱਚ ਬੁਝਾਇਆ
2: ਆਪਣੀ ਤੇ ਨਗਰੀ ਸਤਿਗੁਰ ਪਾਇਆ ਇਹ ਜਿਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ ਸਤਿਗੁਰ ਜੀ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ

0: ਮਹੱਲਾ ਪਹਿਲਾ ਘੜੀਆਂ ਸਭੇ ਗੋਪੀਆਂ ਪਹਿਰ ਕਨ ਗੋਪਾਲ ਗਹਿਣੇ ਪੌਣ ਪਾਣੀ ਬਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਨ ਵਰਤਨ ਸਰਬ ਜਨ ਜਾਲ ਨਾਨਕ ਮੂਸੇ ਗਿਆਨੀ ਹੋਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ
1: ਵਾਇਨ ਚੇਲੇ ਨੱਚਣ ਗੁਰ ਪੈਰ ਹਿਲਾਇਣ ਫੇਰਨ ਸਿਰ ਉੱਡ ਉਡਰਾਵਾ ਚਾਟੇ ਪਾਏ ਵੇਖੇ ਲੋਕ ਹੱਸੈ ਕਰ ਜਾਏ ਰੋਟੀਆਂ ਕਰ ਪੂਰੇ ਤਾਲ ਆਪ ਪਛਾਣੇ ਧਰਤੀ ਨਾਲ ਗਾਵਣ ਗੋਪੀਆਂ ਗਾਵਣ ਕਾਣ ਗਾਵਣ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚਨਾਮ ਜਾਂ ਕਾਕੀਆ ਸਗਲ ਜਹਾਨ ਸੇਵਕ ਸੇਵਾ ਕਰਮ ਚੜਾਓ ਪਿੰਡੀ ਰਹਿਣ ਜਿੰਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਾਲਵਾ ਰੋਲੇ ਬਹੁਤ ਅਨੰਤ ਲਾਟੂ ਮਾਧਾਣੀਆਂ ਨਗਾਹ ਪੰਖੀ ਪਾਉਂਦੀਆਂ ਲੈ ਨਸਾ ਸੁਐ ਝਾੜ ਪੁਹਾਈਏ ਜੰਤ ਨਾਨਕ ਪਾਉਂਦਿਆਂ ਗਣਤ ਨਾ ਅੰਤ ਬੰਧਨ ਬੰਦ ਪਵਾਏ ਸੋਏ ਭਇਆ ਕੀਰਤਨ ਚੇ ਸਭ ਕੋਇ ਨੱਚ ਨੱਚ ਹੱਸੈ ਚੱਲੇ ਸਿਰੋਏ ਉੱਡ ਨਾ ਜਾਹੀ ਸਿੱਧ ਨਾ ਹੋ ਨੱਚਣ ਕੁੱਦਣ ਮਨ ਕਾ ਚਾਓ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਿਨ ਮਨ ਭਾਉ ਤਿਨਾ ਮਨ ਭਾਉ ਪੌੜੀ ਦਾਉ ਤੇਰਾ ਨਿਰੰਕਾਰ ਹੈ ਲਾਇ ਲੈ ਨਰਕ ਨਾ ਜਾਇ ਜੀਉ ਪਿੰਡ ਸਭ ਦਿਸਦਾ ਦੇਖਾ ਜੈ ਆਖ ਗਵਾਈ ਜੇ ਲੋੜੈ ਚੰਗਾ ਆਪਣਾ ਕਰਪਨ ਹੋ ਨੀਚ ਸਦਾਈਏ ਤੇ ਜਰਵਾਣਾ ਪਰ ਚਰਵਿਸ ਕਰੇਂਦੀ ਆਈਏ
0: ਜੇ ਲੋੜਾ ਚੰਗਾ ਆਪਣਾ ਕਰ ਤੂੰ ਨੀ ਸਦਾਈਏ ਜੇ ਜਰਵਾਣਾ ਪਰ ਹਰੇ ਜਰਵੇਸ ਗ੍ਰੇਦੀ ਆਈਏ ਕੋ ਰਹਿ ਨਾ ਭਰੀਏ ਪਾਈਏ ਕੋ ਰਹਿ ਨਾ ਭਰੀਏ ਪਾਈਏ।

ਆਇਓ ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟਾ ਸੁਣਾਇਆ। ਸਤਿਗੁਰ ਨੇ ਸਦਾ ਮੁਕਤਿਆ ਜਿਨ ਵਿੱਚੋਂ ਮੋਹ ਚੁਕਾਇਆ, ਉੱਤਮ ਇਹ ਵਿਚਾਰਿਆ ਜਿਨ ਸੱਚੇ ਸਿਉ ਚਿਤ ਲਾਇਆ, ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ।

0: ਹੁਕਮ ਲੈ ਪਹਿਲਾਂ ਹੋਂ ਵਿੱਚ ਆਇਆ ਹੋਂ ਵਿੱਚ ਗਿਆ ਹੋਂ ਵਿੱਚ ਜੰਮਿਆ ਹੋਂ ਵਿੱਚ ਮੂਆ ਹੋਂ ਵਿੱਚ ਦਿੱਤਾ ਹੋਂ ਵਿੱਚ ਲਿਆ ਹੋਂ ਵਿੱਚ ਖੱਟਿਆ ਹੋਂ ਵਿੱਚ ਗਿਆ ਹੋਂ ਵਿੱਚ ਸੱਚਿਆਰ ਕੂੜਿਆਰ ਹੋਂ ਵਿੱਚ ਪਾਪ ਪੁੰਨ ਵਿਚਾਰ ਹੋਂ ਵਿੱਚ ਨਰਕ ਸੁਰਗ ਅਵਤਾਰ ਹੋਂ ਵਿੱਚ ਹੱਸੈ ਹੋਂ ਵਿੱਚ ਰੋਵੈ ਹੋਂ ਵਿੱਚ ਭਰੀਐ ਹੋਂ ਵਿੱਚ ਧੋਵੈ ਹੋਂ ਵਿੱਚ ਜਾਤੀ ਜਿਨਸੀ ਖੋਵੈ ਹੋਂ ਵਿੱਚ ਮੂਰਖ ਹੋਂ ਵਿੱਚ ਸਿਆਣਾ ਮੁੱਖ ਮੁਕਤ ਕੀ ਸਾਰ ਨਾ ਜਾਣਾ ਹੋਂ ਵਿੱਚ ਮਾਇਆ ਹੋਂ ਵਿੱਚ ਛਾਇਆ ਹੋਂ ਮੈਂ ਕਰ ਕਰ ਜੰਤ ਉਪਾਇਆ ਹੋਂ ਮੈਂ ਬੁਝੈ ਤਾਂ ਦਰਸੂਜੈ ਬਿਆਨ ਵੀ ਹੁਣਾ ਕਤ ਕਤ ਲੁਜੈ ਨਾਨਕ ਹੁਕਮੀ ਲਿਖੀਏ ਲੇਕ ਜਿਹਾ ਵੇਖੇ ਤਿਹਾ ਵੇਖ ਮਹਲਾ ਦੂਜਾ
1: ਹਉ ਮੈਂ ਇਹਾ ਜਾਤ ਹੈ ਹਉ ਮੈਂ ਕਰਮ ਕਮਾਹੇ ਹਉ ਮੈਂ ਇਹੀ ਬੰਧਨਾ ਫਿਰ ਫਿਰ ਜੋ ਨੀ ਪਾਹੇ ਹਉ ਮੈਂ ਕਿੱਥੋਂ ਉਪਜੈ ਕਿ ਸੰਜਮ ਇਹੋ ਜਾਏ ਹਉ ਮੈਂ ਇਹੋ ਹੁਕਮ ਹੈ ਭਇਆ ਕਿਰਤ ਫਿਰਾਹੇ ਹਉ ਮੈਂ ਦੀਰਗ ਰੋਗ ਹੈ ਦਾਰੂ ਪੀ ਇਸ ਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਨਾਨਕ ਕਹਿ ਸੁਣੋ ਜਣਹੋ ਇਤ ਸੰਜਮ ਦੁਖ ਜਾਹੇ ਔਰ ਸੇਵ ਕੀਤੀ ਸੰਤੋਖੀ ਜਿਨ ਸੱਚੋ ਸੱਚ ਤੇ ਆਇਆ ਉਹ ਨੀ ਬੰਦੇ ਪੈਰ ਨਾ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ ਉਹ ਨੀ ਦੁਨੀਆਂ ਤੋੜੈ ਬੰਦਨਾ ਅਨਪਾਣੀ ਥੋੜਾ ਖਾਇਆ ਤੂੰ ਬਖਸੀ ਸੀ ਅਗਲਾ ਨਿਤ ਦੇਵੈ ਚੜੈ ਸਮਾਇਆ ਵਡਿਆਈ ਵੱਡਾ ਪਾਇਆ ਵੱਡਾ ਪਾਇਆ ਵੱਡਾ ਪਾਇਆ
2: ਪੌੜੀ ਸੇਵ ਕੀਤੀ ਸੰਤੋਖੀ ਜਿਹਨੀ ਸੱਜ ਸੱਜ ਤੇ ਆਇਆ ਉਹਨੀ ਮੰਦੇ ਪੈਰ ਨਾ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ ਉਹਨੀ ਦੁਨੀਆਂ ਤੋੜੇ ਬੰਧਨਾ ਨੂੰ ਪਾਣੀ ਥੋੜਾ ਖਾਇਆ ਤੂੰ ਬਖਸੀ ਸੀ ਅਗਲਾ ਨਿਤ ਦੇਵੈ ਚੜੈ ਸਵਾਇਆ ਵਡਿਆਈ ਵੱਡਾ ਪਾਇਆ।

0: ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਗਾ ਖੇਤਾ ਦੀਪਾਂ ਲਵਾਂ ਮੰਡਲਾਂ ਖੰਡਾਂ ਵਰ ਭੰਡਾ ਅੰਡ ਜੇ ਰਜੂਤ ਭੁਜਾਂ ਖਾਣੀ ਸੇਤ ਜਾਂ ਸੋਮਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤੂ ਪਾਏ ਕੇ ਸਭ ਮਾਲੇ ਸਮਣਾ ਜਿਨ ਕਰਤੇ ਕਰਣਾ ਕਿਆ ਚਿੰਤਾ ਪੇ ਕਰਨੇ ਤਾ ਸੋ ਕਰਤਾ ਚਿੰਤਾ ਕਰੇ ਜਿਨ ਪਾਇਆ ਜਗ ਤਿਸ ਦੁਹਾਰੀ ਸਵਸਥ ਤਿਸ ਤਿਸ ਦੀ ਬਾਹਣਿਆ ਪੱਗ ਨਾਨਕ ਸੱਚੇ ਨਾਮ ਬਿਨ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਮਹਲਾ ਪਹਿਲਾ
1: ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾਂ ਪ੍ਰਵਾਨ ਲੱਖ ਤਪਿਓ ਪ੍ਰਤੀਰਥਾਂ ਸਹਿਜ ਜੋਗ ਬੇਬਾਣ ਲੱਖ ਸੁਰਤਨ ਸਿੰਘ ਰਾਮ ਰਣ ਮੈਂ ਛੁੱਟੈ ਪ੍ਰਾਣ ਲੱਖ ਸੁਰਤੀ ਲੱਗ ਗਿਆ ਧਿਆਨ ਪੜ੍ਹੀਐ ਪਾਠ ਪੁਰਾਣ ਜਿਨ ਕਰਤਾ ਕਰਣਾ ਕੀਆ ਲਿਖਿਆ ਆਵਣ ਜਾਣ ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸਾਨ ਪੌੜੀ ਸੱਚਾ ਸਾਹਿਬ ਇੱਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮਿਲੈ ਸੱਚ ਦਾ ਦਿੰਦੀ ਸੱਚ ਕਮਾਇਆ ਸਤਿਗੁਰ ਮਿਲੈ ਸੱਚ ਪਾਇਆ ਜਿਨ ਕਹਿ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ।

ਸੱਚਾ ਸਾਹਿਬ ਏਕ ਤੂ ਤੂੰ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇ ਤਿਸ ਮੈਨੇ ਸੱਚ ਤਤਰੀ ਸੱਚ ਕਮਾਇਆ। ਸੱਚ ਗੁਰਲਿਆ ਸੱਚ ਪਾਇਆ, ਜਿਨਕਾ ਹਿਰਦੈ ਸੱਚ ਵਸਾਇਆ। ਮੂਰਖ ਸੱਚ ਨਾ ਜਾਣਨੀ, ਮਨਮੁਖੀ ਜਨਮ ਗਵਾਇਆ। ਵਿੱਚ ਦੁਨੀਆਂ ਕਾਹੇ ਆਇਆ, ਵਿੱਚ ਦੁਨੀਆਂ ਕਾਹੇ ਆਇਆ।

ਭਗਤ ਰਹਿਮਨ ਭਾਵਦੇ ਦਰਸੋਨ ਕੀਰਤ ਗਾਉਂਦੇ ਨਾਨਕਰਮਾਂ ਬਾਰੇ ਦਾ ਢੋ ਨਾ ਲੈਣੀ ਧਾਮਦੇ ਇੱਕ ਮੂਲਾਂ ਬੁੱਝਣ ਆਪਣਾ ਅਣਹੋਂ ਦਾਪ ਗਣਾਏ ਦੇ ਹੋਂ ਢਾਡੀ ਕਾ ਨੀਜਾ ਹੋਰ ਕਮਜਾ ਸਦਾਏ ਦੇ ਤਿੰਨ ਮੰਗਾਂ ਜੇ ਤੁਜੇ ਧਿਆਏ ਦੇ ਤਿੰਨ ਮੰਗਾਂ ਜੇ ਤੁਜੇ ਧਿਆਏ ਦੇ।

ਮਾੜੀ ਦਾਣ ਮਹਿੰਦਾ ਤਲੀ ਖਾਕ ਜੇ ਮੇਰੇ ਤਮਸਕ ਲਾਈਐ ਕੂੜਾ ਲਾਲਚ ਛੱਡੀਐ ਹੋ ਇੱਕ ਮਨ ਲੱਖ ਧਿਆਈਐ ਫਲ ਤੇ ਵੇਹੋ ਪਾਈਐ ਜੇ ਵੇਹੀ ਕਾਰ ਕਮਾਈਐ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤੇ ਨਦੀ ਪਾਈਐ ਮਤ ਥੋੜੀ ਸੇਵ ਗਵਾਈਐ ਮਤ ਥੋੜੀ ਸੇਵ ਗਵਾਈਐ।

0: ਸੱਚ ਕਾਲ ਕੂੜ ਵਰਤਿਆ ਕਲ ਕਾਲਕ ਮੈਂ ਕਾਲ ਬੀਓ ਬੀਚ ਬਦ ਲੈ ਗਏ ਅਬ ਕਿਉਂ ਉਗਵੈ ਦਾਲ ਜੇ ਇੱਕ ਹੋਏ ਤਾਂ ਉਗਵੈ ਰੁੱਤੀ ਹੋਰ ਤੂੰ ਹੋਏ ਨਾਨਕ ਪਾਏ ਬਾਰਾ ਘੋਰੇ ਰੰਗ ਨਾ ਸੋਏ ਪੈ ਵਿੱਚ ਕੁੰਭ ਚੜਾਈਏ ਸਰਮ ਪਾਤਨ ਹੋਏ ਨਾਨਕ ਭਗਤੀ ਜੇ ਰਪੈ ਕੂੜੇ ਸੋਏ ਨਾ ਕੋਏ ਮਹਲਾ ਪਹਿਲਾ
1: ਲਭ ਪਾਪ ਦੇ ਰਾਜਾ ਮਹਿਤਾ ਕੂੜ ਹੋ ਅਸ਼ਿਕਦਾ ਕਾਮ ਨੇ ਸਦ ਪੁੱਛੀਏ ਬਹਿ ਬਹਿ ਕਰੇ ਵਿਚਾਰ ਅੰਧੀ ਰਹੀਤ ਗਿਆਨ ਵੀ ਹੋਣੀ।

ਕਰਮਜਨਾ ਕੋ ਤੁਧ ਪਾਇਆ ਤਥ ਨੀਕ ਸੰਤਿਆਇਆ, ਇਹਨਾਂ ਜਨਤਾ ਕੇ ਵਸ ਕਿਛ ਨਹੀਂ ਤੁਧ ਵੇਖੀ ਜਗ ਤੂੰ ਪਾਇਆ। ਇਹਨਾਂ ਨੂੰ ਤੂੰ ਮੇਲਾ ਇੱਕ ਆਪ ਦੁੱਧ ਖਵਾਇਆ, ਗੁਰ ਕਿਰਪਾ ਤੇ ਜਾਣਿਆ ਜਿੱਥੇ ਤੂੰ ਦਾ ਬੁਝਾਇਆ, ਸਹਿਜੇ ਸੱਚ ਸਮਾਇਆ, ਸਹਿਜੇ ਸੱਚ ਸਮਾਇਆ। ਜੋ

ਔੜੀ ਪੜਿਆ ਹੋਵੇ ਗੁਣਗਾਰ ਤੋਂ ਮਿਸਾਤ ਨਾ ਮਾਰੀਆ ਅਜਿਹਾ ਘਾਲੇ ਘਾਲਣਾ ਤੇ ਵੇਹੋ ਨਾ ਉਪਚਾਰੀਏ ਐਸੀ ਕਲਾ ਨਾ ਖੇਡੀਏ ਜਿੱਧਰ ਕੇ ਗਿਆ ਹਾਰੀਏ ਪੜਿਆ ਤੇ ਉਹ ਮੀਆਂ ਵਿਚਾਰ ਅੱਗੇ ਵਿਚਾਰੀਏ ਮੋਹ ਚੱਲੇ ਸੋ ਅੱਗੇ ਮਾਰੀਏ ਮੋਹ ਚੱਲੇ ਸੋ ਅੱਗੇ ਮਾਰੀਏ।

わー

ज्ञान की दृष्ट अमृत तार, कालुख खान उतार, तिमर अज्ञान जाहे।

ਤੈ ਤਾਹਦ ਰਥ ਪਾਇਓ ਮਾਣ, ਸੇਵਿਆ ਗੁਰ ਪਰਵਾਣ, ਸਾਧ ਅਜਗਰ ਜਿਨ ਕੀਆ ਉਨਮਾਨ, ਹਰ ਹਰ ਦਰ

0: ਜਾਕੀ ਦ੍ਰਿਸ਼ਟਾ ਚੱਲ ਠਾਣ ਬਿਮਲ ਬੁੱਧ ਸਥਾਨ ਪਹਿਰ ਅਸੀਲ ਸੁਨਹੁ ਸਕਤ ਬੇਦਾਰ ਕਹੋ ਕੀਰਤ ਕਲ ਸਹਾਰ ਸਪਤ ਦੀਪ ਮਜ਼ਾਰ ਲਹਿਣਾ ਜਗਤਰ ਗੁਰ ਪਰ ਸਮਰਾਰ ਦ੍ਰਿਸ਼ਟ ਧਰਤ ਤਮ ਹਰਨ ਦਹਿਣੇ ਅਗ ਪਾਪ ਪਰਨਾਸਨ ਸ਼ਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਬਿਨਾਸਨ ਲੋਭ ਮੋਹ ਵਸ ਕਰਨ ਸ਼ਰਨ ਜਾਚਕ ਪ੍ਰਤ ਪਾਲਣ ਆਤਮ ਰਤ ਸੰਗ ਰਹਿਣ ਕਹਿਣ ਅੰਮ੍ਰਿਤ ਕਲ ਢਾਲਣ ਸਤਿਗੁਰੂ ਕਲ ਸਤਿਗੁਰ ਤਿਲਕ ਸਤ ਲਾਗੇ ਸੋ ਪੈ ਤਰੈ ਗੁਰ ਜਗਤ ਫਿਰਨ ਸੀ ਅੰਗਰੋ ਰਾਜ ਜੋਗ ਲਹਿਣਾ ਕਰੈ
1: ਸਦਾ ਅਕਲ ਲਿਵ ਰਹੇ ਕਰਨ ਸਿੱਛਾ ਚਾਰੈ ਦੁਰਮ ਸਪੂਰ ਜੋ ਨਿਵੇ ਖਵੇ ਕਸ ਵਿਵਲ ਵਿਚਾਰੈ ਇਹ ਤਤ ਜਾਣਿਓ ਸਰਬਗਤ ਲਖ ਬਿਡਾਣੀ ਸਹਿਜ ਭਏ ਸੰਚਿਓ ਕਿਰਨ ਮਤ ਕਲ ਬਾਣੀ ਗੁਰਗੰਮ ਪ੍ਰਮਾਨ ਤੈ ਪਾਇਓ ਸਤ ਸੰਤੋਖ ਸਾਜ ਲਿਓ ਗੁਰ ਪਰਸਿਓ ਹਰਸ ਮੁਲਵੇ ਜਨ ਦਰਸ਼ਨ ਲੈਣਾ ਪਇਓ ਮਨ ਵਿਸਾਸ ਪਾਇਓ ਗਹਿਰ ਗੁਦਰ ਦਿਓ ਗਰ ਨਾਸਤਾ ਨੱਠਿਓ ਅਮੇ ਅੰਤਰਗਤ ਪੀਓ ਰਿਦ ਵਿਗਾਸ ਜਾਗਿਓ ਲਖ ਕਲ ਤਰੀ ਜੁਗੰਤਰ ਸਤਿਗੁਰੂ ਸਹਿਜ ਸਮਾਧ ਰਵਿਓ ਸਮਾਨ ਨਿਰੰਤਰ ਉਧਾਰੋ ਚਿੱਤ ਦਾਰਿਦ ਹਰਨ ਵਿਖੰਤੇ ਕਲ ਮਲ ਦਸਨ ਸਦ ਰੰਗ ਸਹਿਜ ਕਲ ਉਚਰੈ ਜਸ ਜੰਪੋ ਲਹਿਣ ਰਸਨ
2: ਨਾਮ ਅੱਖ ਨਾਮ ਆਧਾਰ ਅਰ ਨਾਮ ਸਮਾਧ ਸੁਖ ਸਦਾ ਨਾਮ ਨਿਸ਼ਾਨ ਸੋਹੈ ਰੰਗ ਰਤੋ ਨਾਮ ਸਿਓ ਕਲ ਨਾਮ ਸੁਰ ਨਰੈ ਬੋਹੈ ਨਾਮ ਪਰਸ ਜਿਨ ਪਾਇਓ ਸਤ ਪ੍ਰਕਿਓ ਰਵ ਲੋਏ ਦਰਸਨ ਪਰਸ ਹੈ ਗੁਰੂ ਕੈ ਅੱਠ ਸੱਠ ਮਜਨ ਹੋਏ ਅਮੈ ਦਿਸ਼ਟ ਸ਼ੁਭ ਕਰੈ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਵੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਖੋਵੈ ਗੁਰ ਨਵਨਿਧ ਦਰਿਆਉ ਜਨਮ ਹਮ ਕਾਲਕ ਧੋਵੈ ਸੋ ਕਹੋ ਟਲ ਗੁਰੂ ਸੇਵੀਐ

0: ਸਚ ਤੀਰਤ ਸਚ ਇਸ਼ਨਾਨ ਅਰ ਭੋਜਨ ਪਾਉ ਸਚ ਸਦਾ ਸਚ ਪਾਖੰਤ ਸੋ ਹੈ ਸਚ ਪਾਇਓ ਗੁਰ ਸ਼ਬਦ ਸਤਨਾਮ ਸੰਗਤੀ ਬੋ ਹੈ ਜਿਸ ਸਚ ਸੰਜਮ ਵਰਤ ਸਚ ਕਬਜਨ ਕਲ ਵਖਾਨ ਦਰਸ਼ਨ ਪਰਸੈ ਗੁਰੂ ਕੈ ਸਾਜਣਾ ਪਰਵਾਨ ਜਿਸ ਸਚ ਸੰਜਮ ਵਰਤ ਸਚ ਕਬਜਨ ਕਲ ਵਖਾਨ ਦਰਸ਼ਨ ਪਰਸੈ ਗੁਰੂ ਕੈ ਸਾਜਣਾ ਪਰਵਾਨ।
1: ਵਾਹਿਗੁਰੂ।

ਕੋਟ ਸੈਨ ਸੰਗ ਸੋਭ, ਕਹਿਤ ਮਾ ਜਸੋਦ ਜਿਸਹਿ ਦਹੀ ਪਾਤ ਖਾਏ ਜਿਉ। ਦੇਖ ਰੂਪ ਅਤ ਰੂਪ ਮੋਹ ਮਾ ਮਗ ਪਈ, ਕਿੰਕਣੀ ਸ਼ਬਦ ਚਨਤਕਾਰ ਖੇਲ ਪਾਏ ਜਿਉ। ਕਾਲ ਕਲਮ ਹੁਕਮ ਹਾਥ ਕਹੋ ਕੌਣ ਮੇੜ ਸਕੈ, ਈਸ ਬੰਮ ਗਿਆਨ ਧਿਆਨ ਤਰਤ ਹੀ ਚਾਹੇ ਜਿਉ। ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜਿਉ।

ਸਤਿਗੁਰ ਖੇਮਾ ਤਾਣਿਆ ਜੁਗ ਜੂਤ ਸਮਾਣੇ, ਅਨ ਭਉ ਨੇ ਜਾ ਨਾਮ ਟੇਕ ਜਿਤ ਭਗਤ ਅਘਾਣੇ, ਗੁਰੂ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ।

ਜਨਕ ਸੋਏ ਜਿਨ ਜਾਣਿਆ, ਉਨ ਮਨ ਰਥ ਧਰਿਆ, ਸਤ ਸੰਤੋਖ ਸਮਾਚਰੇ, ਅਪਰਾ ਸਰ ਭਰਿਆ, ਅਕਥ ਕਥਾ

जगत उधारन नाम, सतगुर तुठे पायो, अब नाहे अवर सर काम।

ਭਾਈ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰ ਸਹੁ ਕੁਰ ਸਹੁ ਚਟੀਐ ਤਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹੋ ਸਿਰ ਸ਼ਾਹ ਦਸ਼ਾਹੋ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹੋ ਸਿਰ ਸ਼ਾਹ ਦਸ਼ਾਹੋ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾਹੋ ਸਤਨਾਮ ਸ਼੍ਰੀ ਜੀ ਤਨਾਸਰੀ ਮਹੱਲਾ ਪੰਜਵਾਂ ਯਤਨ ਕਰੈ ਮਨੁੱਖ ਡਹਿਕਾਵੈ

0: ਕਮਾਲਾ ਪਹਿਲਾ ਸਿਮਲ ਰੁਖ ਸਰਾਇਰਾ ਅਤ ਦੀਰਘ ਅਤ ਮੁੱਚ ਹੋਏ ਜੇ ਆਵੇ ਆਸਕਾਰ ਜਾਈ ਨਿਰਾਸੇ ਕਿਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਵੇਂ ਆਪ ਕੋ ਪਰ ਕੋ ਨਵੇਂ ਨਾ ਕੋਏ ਧਰਤ ਰਾਜੂ ਤੋਲੀਏ ਨਿਵੇ ਸੋ ਗੋਰਾ ਹੋਏ ਅਪਰਾਧੀ ਦੂਣਾ ਨਿਵੇ ਜੋ ਹੰਤਾ ਮਿਰਗਾ ਸੀਸ ਨਿਵਾਏ ਕਿਆ ਥੀ ਹੈ ਜਰ ਦਿੱਕ ਸੁਦੇ ਜਾਏ ਮਹਲਾ ਪਹਿਲਾ
1: ਪੜ੍ਹ ਪੁਸਤਕ ਸੰਧਿਆ ਬਾਦੰਗ ਸਿਲ ਪੂਜ ਸੁਬਗਲ ਸਮਾਧੰ ਮੁੱਖ ਝੂਠ ਬਿਪੋਖਣ ਸਾਰੰਗ ਤ੍ਰੈਪਾਲ ਤੇ ਹਾਲ ਵਿਚਾਰੰ ਗਲ ਮਾਲਾ ਤਿਲਕ ਲੀਲਾ ਟੰਗ ਧੋਤੀ ਬਸਤਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਭ ਪੋਕਟ ਨਿਸ਼ਚੋ ਕਰਮੰ ਕਹੋ ਨਾਨਕ ਨਿਸ਼ਚੋ ਤਿਆ ਬਿਨ ਸਤਿਗੁਰ ਬਾਟ ਨ ਪਾਵੇ।

0: ਚਮਕੀਏ ਮਨ ਭਾਵਦੇ ਰਾਹੀੜੇ ਅੱਗੇ ਜਾਵਣਾ ਨੰਗਾ ਤੋ ਜਗ ਚੱਲਿਆ ਅਦਸੈ ਕਰਾ ਡਰਾਵਣਾ ਕਰ ਆਉਗਣ ਪਛੋਤਾਵਣ
1: ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਪਹਿ ਕੀਤਾ ਪਾਵਣਾ ਹੁਕਮ ਕੀਏ ਮਨ ਭਾਵਦੇ ਰਾਹ ਭੀੜੇ ਅੱਗੇ ਜਾਵਣਾ ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ ਕਰ ਔਗਣ ਪਛੋਤਾਵਣਾ ਕਰ ਔਗਣ ਪਛੋਤਾਵਣਾ
0: ਤੂੰ ਹਰ ਤੇਰਾ ਸਭ ਕੋ

ਕਮਾਲਾ ਪਹਿਲਾ ਦਇਆ ਕਪਾ ਸੰਤੋਖ ਸੂਜਤ ਗੰਢੀ ਸਤ ਵਟ ਇਹ ਜਿਨੇ ਉਜੀ ਕਾਹੀ ਤਾਂ ਬਾਂਡੇ ਘੱਟ ਨਾ ਇਹ ਟੁੱਟੇ ਨਾ ਮਨ ਲੱਗੇ ਨਾ ਇਹ ਜਲੇ ਨਾ ਜਾਏ ਤਨ ਸਮਾਨ ਸਨਾਨ ਕਰ ਜੋਗੜ ਚੱਲੇ ਪਾਏ ਚੌਕੜ ਮੂਲਣ ਆਇਆ ਬਹਿ ਚੌਕੇ ਪਾਇਆ ਸਿੱਖਾਂ ਕੰਨ ਚੜਾਇਆ ਗੁਰੂ ਬ੍ਰਾਹਮਣ ਥਿਆ ਓ ਮੂਆ ਉਹ ਝੜ ਪਿਆ ਵੇ ਤੱਗਾ ਗਿਆ।

0: ਜੀ ਨਾਲ ਡਗਕ ਪਾਹੋ ਕੱਤੀਐ ਬਾਹਮਣ ਅਟਿਆ ਕੋਹੇ ਬੱਕਰਾ ਰਿਣ ਖਾਇਆ ਸਭ ਕੋ ਆਖੇ ਪਾ ਹੋਏ ਪੁਰਾਣਾ ਸੁੱਟੀਐ ਪੀ ਫਿਰ ਪਾਈਐ ਹੋ ਨਾਨਕ ਤਗ ਨਾ ਟੁੱਟਈ ਜੇ ਤਗ ਹੋਵੇ ਜੋਰ ਮਹੱਲਾ ਪਹਿਲਾ
1: ਨਾ ਮੰਨਿਐ ਪਤ ਉਪਜੈ ਸਾਲਾ ਹੀ ਸਾਚੂ ਗਰਗੇ ਅੰਦਰ ਪਾਈਐ ਗਰਗੇ ਅੰਦਰ ਪਾਈਐ ਤਗਨਾ ਟੁੱਟ ਸਪੂਤ ਮਹੱਲਾ ਪਹਿਲਾ
0: ਤਗਨਾ ਇੰਦਰੀ ਤਗਨਾ ਨਾਰੀ ਪਲਕੇ ਥੁੱਕ ਪਵੈ ਨਿਤ ਦਾੜੀ ਤਗਨਾ ਪੈਰੀ ਤਗਨਾ ਹੱਥੀ ਤਗਨਾ ਜਿਹਵਾ ਤਗਨਾ ਅੱਖੀ ਵੇ ਤਗਾ ਆਪੇ ਵੱਤੈ ਵੜਤਾ ਗੈ ਔਰਾ ਕੱਤੈ

ਸਾਹਿਬ ਹੋਏ ਦਿਆਲ, ਕਿਰਪਾ ਕਰੇ ਤਾਂ ਸਾਈ ਘਰ ਕਰਾਏ ਸੀ, ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ। ਹੁਕਮ ਮੰਨਿਆ ਹੋਇਆ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ, ਖਸਮੇ ਭਾਵੇ ਸੋ ਕਰੇ ਮੈਨੂੰ ਚੰਦਿਆ ਸੋ ਫਲ ਪਾਏ ਸੀ, ਤਾਂ ਦਰਗਹਿ ਪੈਂਦਾ ਜਾਏ ਸੀ, ਤਾਂ ਦਰਗਹਿ ਪੈਂਦਾ ਜਾਏ ਸੀ।

0: ਹਰ ਸ਼ਾਂਤ ਸੁਖ ਮਨ ਆਏ ਵਸਿਆ ਦਿਨ ਇੱਛਾ ਸਭ ਪਜਾਈਆਂ
1: ਸਦਾ ਗੁਰਬਾਣ ਕੀਤਾ ਗੁਰ ਵਿਟੋਂ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ
0: ਕਰੋ ਪਿਆਰੋ
1: ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸੁਬਦ ਧਾਰ

0: ਦੀ ਬਾਣੀ ਸੰਤ ਸਾਜਨ ਭਏ ਸਰ ਸੇਖੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਦਰਿਆ ਭਰਪੂਰ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਉੱਤੇ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰ ਕੈ ਗੁਰ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਿ ਗੋਬਿੰਦ ਨੋ ਸਿਮਰਾਓ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਇ ਤੇਗ ਬਹਾਦਰ ਸਿਮਰੇਐ ਘਰ ਨੌ ਨਿਧ ਆਵੈ ਤਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਾਪੀਆਂ ਤਪੀਆਂ ਜਿਨ੍ਹਾਂ ਨਾਮ ਜਾਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਡਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ।

ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਿਆ ਟਲ

ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ, ਨੇਤਾਣਿਆਂ ਦੇ ਤਾਨ, ਨੇ ਓਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ। ਧੰਨ ਧੰਨ ਸਤਿਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਸ਼ਬਦ ਦੀ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ। ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ, ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ। ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਾਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦਾਨ ਬਖਸ਼ਨਾ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ। ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਸੁਖ ਹੋਵੇ ਨਾਮ ਚੇਤੇ ਆਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨਾ, ਨਾਨਕ ਨਾਮ ਚੜ੍ਹਦੀ ਕਲਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਂਦਾ ਆਪੇ ਦੇ ਵਡਿਆਈਆਂ ਆਪੇ ਕਰਮ ਕਰਾਏਂਦਾ ਵੱਡੋ ਵੱਡਾ ਵਡਮੇਦਨੀ ਸਿਰੇ ਸਿਰ ਧੰਦੈ ਲਾਏਂਦਾ ਨਿਦਰ ਭੱਠੀ ਜੇਕਰੇ ਸੁਲਤਾਨਾ ਘਾਹ ਕਰਾਏਂਦਾ ਦਰ ਮੰਗਣ ਭਿੱਖ ਨਾ ਪਾਏਂਦਾ ਦਰ ਮੰਗਣ ਭਿੱਖ ਨਾ ਪਾਏਂਦਾ
1: ਮੈਂ ਬੰਦਾ ਬੈ ਖਰੀਦ

0: ਹੋਏ ਗੋਏ ਤੇ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ ਸੂਤਕ ਕਿਉਂ ਕਰ ਰੱਖੀਏ ਸੂਤਕ ਪਵੇ ਰੇ ਸੋਏ ਨਾਨਕ ਸੂਤਕੇ ਨਾ ਉਤਰੇ ਗਿਆਨ ਉਤਰੇ ਤੋਏ ਮਹਲਾ ਪਹਿਲਾ
1: ਮਨ ਕਾ ਸੂਤਕ ਲੋਭ ਹੈ ਜਿਹਵਾ ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰ ਤਰਿਆ ਪਰ ਧਨ ਰੂਪ ਕੰਨੀ ਸੂਤਕ ਕੰਨ ਪੈ ਲਾਜਤ ਬਾਰੀ ਖਾਰ ਨਾਨਕ ਹੰਸਾ ਆਦਮੀ ਬਧੇ ਜਮਪੁਰ ਜਾਹੇ ਮਹਲਾ ਪਹਿਲਾ ਸਭੋ ਸੂਤਕ ਭਰਮ ਹੈ ਦੂਜੇ ਲੱਗੇ ਜਾਏ ਜਮਣ ਮਰਨਾ ਹੁਕਮ ਹੈ ਪਾਣੇ ਆਵੇ ਜਾਏ ਖਾਣਾ ਪੀਣਾ ਪਵਿੱਤਰ ਹੈ ਦਿੱਤੋਂ ਰਜਕ ਸੰਭਾਹੇ ਨਾਨਕ ਜਿਨੀ ਗੁਰਮੁਖ ਪੁੱਜਿਆ ਤਿਨਾ ਸੂਤਕ ਨਾ ਪੌੜ ਸਤਿਗੁਰ ਵੱਡਾ ਕਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਵੱਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆਂ ਜਾਂ ਤਿਸ ਪਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿ ਧੋਠੈ ਨੌਲਦ ਪਾਈਆਂ ਨੌਲਦ ਪਾਈਆਂ ਨੌਲਦ ਪਾਈਆਂ
0: ਸਹਿਤ ਉੱਠੇ ਨੌਲੇ ਦਿਪਾਈਆਂ ਸਹਿਤ ਉੱਠੇ ਨੌਲੇ ਦਿਪਾਈਆਂ।

ਸੁੱਚੇ ਅੱਗੇ ਰੱਖੇ ਹੁਣ ਕੋਈ ਨਾ ਪਿੱਟਿਓ ਜਾਏ। ਸੁੱਚਾ ਹੋਏ ਕਿ ਜਿਵੇਂ ਲੱਗਾ ਪੜਨ ਸਲੋਕ, ਕੋਤੀ ਜਾਏ ਸੱਟਿਆ ਕਿਸੇ ਲੱਗਾ ਦੋਖ। ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ, ਪੰਜਵਾ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ। ਪਾਪੀ ਸਿਓ ਤਨ ਕੱਢਿਆ ਥੁੱਕਾਂ ਪਈਆਂ ਤਿੱਤ, ਜਿੱਤ ਮੁੱਖ ਨਾਮ।

0: ਤਿਤ ਮੁਕ ਤੁਕਾ ਪਾਏ ਮਹਲਾ ਪਹਿਲਾ।
1: ਪਾਂਡ ਜੰਮੀ ਐ ਪਾਂਡ ਨਿਮੀ ਐ ਪਾਂਡ ਮੰਗਣ ਵੀ ਆਹੋ, ਪੰਡੋ ਹੋਵੇ ਦੋਸਤੀ ਪੰਡੋ ਚੱਲ ਰਾਹੋ। ਪੰਡ ਮੂਆ ਪੰਡ ਭਾਲੀਐ ਪੰਡ ਹੋਵੇ ਪੰਧਾਨ, ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾ। ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾ। ਪੰਡੋ ਹੀ ਪੰਡ ਉਪਜੈ ਪੰਡੈ ਬਾਜ ਨ ਕੋਏ, ਨਾਨਕ ਪੰਡੈ ਵਾਹਰਾ ਏਕੋ ਸੱਚਾ ਸੋਏ। ਜਿਤ ਮੁਖ ਸਦਾ ਸਾਲਾ ਹੀ ਐ ਭਾਗਾਰਤੀ ਚਾਰ, ਨਾਨਕ ਤੇ ਮੁਖ ਉਜਲੇ ਤਿਤ

ਆਪੋ ਆਖੇ ਆਪਣਾ ਜਿਸ ਨਾਲ ਸੋਚਨ ਕੱਢੀਏ ਕੀਤਾ ਆਪੋ ਆਪਣਾ ਪਹਿਲੇ ਕਾ ਸੰਢੀਏ ਜਾ ਰਹਿਣਾ ਨਾ ਹੀ ਐਤ ਜਾ ਕੇ ਤੱਕ ਐਤਕਾਰ ਬਹੰਡੀਏ ਮੰਦਾ ਕਿਸੇ ਨਾ ਆਖੀਏ ਪੜ ਅਖਰੇ ਉਹ ਬੁੱਝੀਏ ਮੂਰਖੇ ਨਾਲ ਨਾ ਲੁੱਝੀਏ ਮੂਰਖੇ ਨਾਲ ਨਾ ਲੁੱਝੀਏ।

0: ਨਾਨਕ ਫਿੱਕੇ ਬੋਲੇ ਹੈ ਤਨ ਮਨ ਫਿੱਕਾ ਹੋ ਫਿੱਕੋ ਫਿੱਕਾ ਸੱਦੀਏ ਫਿੱਕੇ ਫਿੱਕੀ ਸੋਏ ਫਿੱਕਾ ਦਰਗੇ ਸੱਟੀਏ ਮੋਥੁੱਕਾ ਫਿੱਕੇ ਪਾਏ ਫਿੱਕਾ ਮੂਰਖ ਆਖੀਏ ਪਾਣਾ ਲੈ ਸਜਾਏ ਮਹਲਾ ਪਹਿਲਾ
1: ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ ਹੱਥ ਸੱਠ ਤੀਰਥ ਜੇ ਨਾਵੇ ਉਤਰੈ ਨਾਹੀ ਮੈਂ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤਿੰਨ ਨੇ ਹੋ ਲਗਾ ਰੱਬ ਸੇਤੀ ਦੇਖਨੇ ਵਿਚਾਰ ਰੰਗ ਹੱਸੈ ਰੰਗ ਰੋਵੈ ਚੁੱਪ ਪੀ ਕਰ ਜਾਹੇ ਪ੍ਰਵਾਹ ਨਾਹੀ ਕਿਸੈ ਕੇਰੀ ਬਾਜ ਸੱਚੇ ਨਾਹ ਦਰਵਾਟ ਉੱਪਰ ਖਰਚ ਮੰਗਾ ਜੱਬੈ ਦੇ ਤਾ ਖਾਹ ਦੀਵਾਨ ਏਕੋ ਕਲਮ ਏਕਾ

0: ਨਾਨਕਾ ਜਿਉਂ ਤੇਲ ਪੌੜੀ ਆਪੇ ਹੀ ਕਰਨਾ ਕੀ। ਗੱਲ ਆਪੇ ਕੀਤੇ ਧਾਰੀਏ ਦੇਖ ਕੀਤਾ ਆਪਣਾ, ਧਰ ਕੱਚੀ ਪੱਕੀ ਸਾਰੀਏ ਜੋ ਆਇਆ ਸੋ ਚੱਲ ਸੀ। ਸਭ ਕੋਈ ਆਈ ਵਾਰੀਏ ਜਿਸ ਕੰਜੀ ਪਰਾਣ ਹੈ, ਕਿਉਂ ਸਾਹਿਬ ਮਨੋ ਵਿਸਾਰੀਏ ਆਪਣ ਤੇ ਆਪਣਾ। ਆਪੇ ਹੀ ਕਾਜ ਸਵਾਰੀਏ, ਕਾਜ ਸਵਾਰੀਏ, ਕਾਜ ਸਵਾਰੀਏ।
1: ਆਪਣਾ ਆਪੇ

ਨਾਰ ਆਸ ਕਾਢੀਏ ਸਾਦੀ ਰੇ ਸਮਾਏ ਚੰਗੇ ਚੰਗਾ ਕਰ ਮੰਨੇ ਮੰਨੇ ਮੰਦਾ ਹੋਏ ਆਸ ਕੇ ਨਾ ਕੀਏ ਜੇ ਲੇਖੇ ਵਰਤੇ ਸੋਏ ਮਹਲਾ।

ਕਾਈ ਪਾਏ, ਔੜ ਜਿਤ ਸਿਵੈ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈਐ ਆਪਣਾ, ਸਕਾਲਪੁਰੀ ਕਿਉਂ ਕਾਲੀਐ, ਬੰਦਾ ਬੋਲਣ ਕੀਜੈ, ਤੇ ਲੰਮੀ ਨਦਰ ਨਿਹਾਲੀਐ, ਜਿਉ ਸਾਹਿਬ ਨਾਲ ਨਿਹਾਰੀਐ, ਦੇਵੇ ਹਾਂ ਪਾਸਾ ਟਾਲੀਐ, ਕਿਚਲਾ ਹੈ ਉਪਰ ਕਾਲੀਐ, ਉਪਰ ਕਾਲੀਐ, ਉਪਰ ਕਾਲੀਐ, ਜਿਨ ਗੁਰਮੁਖ ਨਾਮ ਤੇ ਆਇਆ ਤਿੰਨਾ ਫਿਰ ਬਿਗਨ ਨਾ ਹੋਈ ਰਾਮ ਰਾਜੇ, ਜਿਨ ਸਤਿਗੁਰ ਪੁਰਖ ਮਨਾਇਆ ਤਿੰਨ ਪੁੱਜ

0: ਮਹੱਲਾ ਦੂਜਾ ਚੱਕਰ ਲੱਗੇ ਚੱਕਰੀ ਨਾਲੇ ਗਰਬਾ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਣ ਨਾਨਕ ਜਿਸਨੂੰ ਲੱਗਾ ਤਿਸ ਮਿਲੇ ਲੱਗਾ ਸੋ ਪ੍ਰਵਾਣ ਮਹੱਲਾ ਦੂਜਾ ਜੋ ਜੀ ਹੋਏ ਸੋ ਗਵਾਏ ਮੌਕਾ ਕਿਆ ਵਾਓ ਬੀਜੇ ਬਿਖ ਮੰਗੇ ਅੰਮ੍ਰਿਤ ਵੇਖੋ ਨਿਆਓ ਮਹੱਲਾ ਦੂਜਾ
1: ਨਾਲ ਇਆਣੇ ਦੋਸਤੀ ਕਦੇ ਨਾ ਆਵੇ ਰਾਸ ਜੇ ਹਾ ਜਾਣੇ ਤੇ ਹੋ ਵਰਤੈ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ ਸਾਹਿਬ ਸੇਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ ਕੂੜ ਕ ਮਾਣੇ ਹੈ ਕੂੜੋ ਹੋਵੇ ਨਾਨਕ ਸਿਫਤ ਵਿਗਾਸ ਮਹੱਲਾ ਦੂਜਾ ਨਾਲ ਇਆਣੇ ਦੋਸਤੀ ਵਡਾਰੂ ਸਿਉਨੇ ਹੋ ਪਾਣੀ ਅੰਦਰ ਲੀਕ ਜਿਉ ਤਿਸਦਾ ਥਾਉ ਨਾ ਤੇ ਉਹ ਮਹੱਲਾ ਦੂਜਾ
0: ਹੋਏ ਇਆਣਾ ਕਰੇ ਕੰਮ ਆ ਨਾ ਸਕੇ ਰਾਸ ਜੇ ਇੱਕ ਅੱਧ ਚੰਗੀ ਕਰੇ
1: ਜੇ ਇੱਕ ਅੱਧ ਚੰਗੀ ਕਰੇ ਦੂਜੀ ਪੀਵੇ ਰਸ ਪੌੜੀ ਚੱਕਰ ਲੱਗੇ ਚੱਕਰੀ ਜੇ ਚੱਲੇ ਖਸਮੈ ਪਾਏ ਗੁਰਮਤ ਕਿਸਨੋ ਅਗਲੀ

0: चल अरदास चल अरदास।
1: ਚੱਲੇ ਅਰਦਾਸ।

0: ਮਹਲਾ ਪਹਿਲਾ ਆਪੇ ਭਾਂਡੇ ਸਾਜੀਆਂ ਆਪੇ ਪੂਰਨ ਦੇ ਇੱਕ ਨੀ ਦੁੱਧ ਸਮਾਏ ਚੁੱਲੇ ਰਹਿਣ ਚੜੇ ਇੱਕ ਨਿਹਾਲੀ ਪੈਸਵਾਨ ਇੱਕ ਉੱਪਰ ਰਹਿਣ ਖੜੇ ਤਿਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ ਮਹਲਾ ਦੂਜਾ
1: ਆਪੇ ਸਾਜੇ ਕਰੇ ਆਪ ਜਾਈ ਪੇ ਰੱਖੇ ਆਪ ਤਿਸ ਵਿੱਚ

ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੌੜੀ ਵੱਡੇ ਕੀਆਂ ਵੱਡਿਆਈਆਂ, ਕਿਛ ਕਹਿਣਾ ਕਹਿਣ ਨ ਜਾਏ। ਸੋ ਕਰਤਾ ਕਾ ਦਰ ਕਰੀ, ਤੇ ਜੀਆਂ ਰਿਜਕ ਸੰਭਾਏ। ਸਾਈ ਕਾਰ ਕਮਾਵਣੀ, ਤੁਰ ਛੋਟੀ ਤਿੰਨੇ ਪਾਏ। ਨਾਨਕ ਏਕੀ

0: ਸੰਤ ਹੈ, ਨਾਮ ਸੰਤ ਹੈ ਵਾਹਿਗੁਰੂ।
1: ਪੌੜੀ ਮੱਡੀ ਹੋਡਾ ਪਾਰ ਤੇਰਾ ਮਰਤਬਾ, ਰੰਗ ਪ੍ਰੰਗ ਅਨੇਕ ਨਾ ਜਾਪਣ ਕਰਤਬਾ, ਜੀਆਂ ਅੰਦਰ ਜੀਓ ਸਭ ਕੁਛ ਜਾਣ ਲਾ, ਸਭ ਕੁਛ ਤੇਰਾ ਵਸ ਤੇਰਾ ਘਰ ਭਲਾ, ਤੇਰਾ ਘਰ ਆਨੰਦ ਵਧਾਈ ਤੁਧ ਘਰ, ਮਾਣ ਮਾਤਾ ਤੇਜ ਆਪਣਾ ਆਪ ਜਰ, ਸਰਬ ਕਲਾ ਭਰਪੂਰ ਦੀ ਸਹਿਜਤ ਕਥਾ, ਨਾਨਕ ਦਾਸਨ ਦਾਸ ਤੁਧ ਆਗੈ ਬਿਨਵਤਾ।
0: ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂ, ਕਰਮੀ ਆਪ

0: ਕਿਹੜੀ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਦੀ ਸਹਾਈ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸੈ ਹੋਈ ਸਹਾਇ। ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਇਐ ਜਿਸ ਡਿਠੈ ਸਭ ਦੁਖ ਜਾਇ। ਤੇਗ ਬਹਾਦਰ ਸਿਮਰਿਐ ਘਰ ਨਉ ਨਿਧ ਆਵੈ ਧਾਇ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ

ਵਾਲੀਆਂ ਮੁਕਤਿਆਂ ਹਾਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਣ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ ਵਾਹਿਗੁਰੂ ਬੋਲੋ ਜੇ। ਜਿੰਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ

ਕਮਾਈ ਦਾਨ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ ਵਾਹਿਗੁਰੂ ਬੋਲੋ।

ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸਿਰੇ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ।

ਬੋਲਾਂ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰੱਖਾਂ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ

ਵਾਰ ਦੇ ਭੋਗ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭਉ ਗੁਰ ਪ੍ਰਸਾਦ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹਿ ਸਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਤ ਤੈ ਸਰਬਨਾਮ ਕਥ ਕਵਨ ਕਰਮ ਨਾਮ ਵਰਨਤ ਸੁਮਤ ਅੰਤ ਨ ਪਾਵਤ ਦੇਵ ਸਭੈ ਮੁਨ ਇੰਦਰ ਮਹਾਸਿਵ ਜੋਗ ਕਰੀ ਫੁਨ ਭੇਦ ਬਿਰੰਚ ਵਿਚਾਰ ਰਹਿਓ ਹਰ ਜਾਪ ਨਾ ਛਾਡਿਓ ਏਕ ਕਰੀ ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਗ ਤਾਰਨ ਕਉ ਗੁਰ ਜੋਤ ਅਰਜੁਨ ਮਾਹੇ ਤਰੀ ਡਗਮਗ ਛਾਡਰੀ ਮਨ ਭਉਰਾ ਅਬ ਤੋ ਜਰੇ ਮਰੇ ਸਿੱਧ ਪਾਈਐ ਲੀਨੋ ਹਾਥ ਸਿੰਧੌਰਾ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛੱਡੈ ਖੇਤ ਲਿਖੈ ਕਤਹੈ ਨਾ ਛੂਟੀਐ ਖਿਨ ਖਿਨ ਭੂਲਨ ਹਾਰ ਬਖਸਨ ਹਾਰ ਬਖਸ ਲੈ ਨਾਨਕ ਪਾਰ ਉਤਾਰ ਸੁਖ ਟਲ ਗੁਰ ਸੇਵੀਐ ਅਹਿਨ ਸਹਿਜ ਸੁਭਾਏ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰ ਸਹੁ ਕੁਰ ਸਹੁ ਚਟੀਐ ਤੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੇ ਸ਼ਾਹ ਜਿਸ ਪਾਸ ਬੈਠਿਆਂ ਸੋਈਐ ਸਭਨਾ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੇ ਸ਼ਾਹ ਜਿਸ ਪਾਸ ਬੈਠਿਆਂ ਸੋਈਐ ਸਭਨਾ ਦਾ ਵੇਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਯਤਨ ਕਰੈ ਮਾਨੁਖ ਡਹਿਕਾਵੈ ਉਹ ਅੰਤਰ ਜਾਮੀ ਜਾਣੈ ਪਾਪ ਕਰੇ ਕਰ ਮੂਕਰ ਪਾਵੈ पेख कर निर्वाण जतन कर मानुख डहकावे ओहो अंतर जामी जन पाप करे कर्म कर पावे पेख कर निर्वाण जानत दूर तुम्हे प्रभ नेर उत तक उत ते उत पेख आवे लोभी फेर जब लग तुटे नाही मन परमा तब लग मुक्त ना कोई कहो नानक दयाल स्वामी संत भगत जन सोई जब लग तुटे नाही मन परमा

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਗਰੀਬ ਨਵਾਜੀ ਦੀ ਪਾਵਨ ਬਾਣੀ ਨਾਲ ਮਨ ਕਿਰਤੀਆਂ ਦੀ ਸਾਂਝ ਬਣਾਈ ਬੈਠੇ ਪਰਮ ਸਨਮਾਨ ਯੋਗ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਸਤਿਗੁਰੂ ਗਰੀਬ ਨਵਾਜ ਜੀ ਦੀ ਕਿਰਪਾ ਨਾਲ ਜੋ ਇਹ ਸਬੱਬ ਜੋ ਇਹ ਸਮਾਂ ਸਾਨੂੰ ਨਸੀਬ ਹੋਇਆ ਹੈ, ਆਓ ਯਤਨ ਕਰੀਏ ਕਿ ਇਸੇ ਤਰ੍ਹਾਂ ਹੀ ਵੱਧ ਤੋਂ ਵੱਧ ਮਨ ਨੂੰ ਸਾਵਧਾਨ ਕਰਦਿਆਂ ਹੋਇਆਂ, ਇਕਾਗਰ ਕਰਦਿਆਂ ਹੋਇਆਂ ਸਤਿਗੁਰੂ ਜੀ ਦੇ ਪਾਵਨ ਸ਼ਬਦ ਤੋਂ ਸਿੱਖਿਆ ਗ੍ਰਹਿਣ ਕਰ ਸਕੀਏ, ਯਤਨ ਕਰੀਏ ਕਿ ਸਤਿਗੁਰੂ ਜੀ ਦੀ ਕੋਈ ਸਿੱਖਿਆ ਸਾਡੇ ਪੱਲੇ ਪੈ ਜਾਵੇ ਤਾਂ ਕਿ ਇਹ ਜੀਵਨ ਸਫਲਤਾ ਦੇ ਰਾਹ ਤੇ ਤੁਰੇ। ਅੱਜ ਦਾ ਇਹ ਮੁਬਾਰਕ ਵਿਚਾਰ ਜੋ ਸਤਿਗੁਰੂ ਗੁਰੂ ਅਮਰਦਾਸ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੋਇਆ ਹੋਇਆ ਰਾਮਕਲੀ ਰਾਗ ਵਿੱਚ ਆਨੰਦ ਬਾਣੀ ਦੀ 31ਵੀਂ ਪੌੜੀ ਦਾ ਅਸੀਂ ਸ਼ਰਵਣ ਕੀਤਾ ਹੈ। ਸਤਿਗੁਰੂ ਗੁਰੂ ਅਮਰਦਾਸ ਜੀ ਨੇ, ਕਿਉਂਕਿ ਅਸੀਂ ਜਦੋਂ ਕੱਲ ਪਰਸੋਂ ਇਹ ਪਿਛਲੀ ਪੌੜੀ 30 ਨੰਬਰ ਸ਼੍ਰਵਣ ਕੀਤੀ ਸੀ, ਸਤਿਗੁਰੂ ਗੁਰੂ ਅਮਰਦਾਸ ਜੀ ਨੇ ਇੱਕ ਵਿਚਾਰ ਸਾਡੇ ਸਾਹਮਣੇ ਰੱਖਿਆ ਸੀ ਕਿ ਪਰਮੇਸ਼ਰ ਦੀ ਕੀਮਤ ਨਹੀਂ ਪਾਈ ਜਾ ਸਕਦੀ, ਉਸ ਨੂੰ ਮੁੱਲ ਨਹੀਂ ਖਰੀਦਿਆ ਜਾ ਸਕਦਾ। ਕੋਈ ਕੀਮਤ ਤਾਰ ਕੇ ਆਖੇ ਕਿ ਮੈਂ ਰੱਬ ਜੀ ਨੂੰ ਖਰੀਦਣਾ ਹੈ, ਮੈਂ ਮੁੱਲ ਲੈਣਾ ਹੈ, ਨਹੀਂ ਲਿਆ ਜਾ ਸਕਦਾ। ਹੁਣ ਜਦੋਂ ਸਤਿਗੁਰੂ ਗਰੀਬ ਨਵਾਜ ਜੀ ਨੇ ਐਸੀ ਬਖਸ਼ਿਸ਼ ਸਾਡੇ ਸਾਹਮਣੇ ਰੱਖੀ ਤਾਂ ਫਿਰ ਸਤਿਗੁਰੂ ਜੀ ਨੇ ਇਸ ਦਾ ਹੱਲ ਵੀ ਸਾਡੇ ਸਾਹਮਣੇ ਰੱਖਿਆ ਇਸੇ ਪੌੜੀ ਅੰਦਰ ਕਿ ਭਾਈ ਜੇ ਤੁਸੀਂ ਪਰਮੇਸ਼ਰ ਨਾਲ ਸਾਂਝ ਬਣਾਉਣੀ ਚਾਹੁੰਦੇ ਹੋ, ਪਰਮੇਸ਼ਰ ਨਾਲ ਇੱਕਮਿੱਕ ਹੋਣਾ ਚਾਹੁੰਦੇ ਹੋ ਤਾਂ ਇਸ ਗੱਲ ਦਾ ਧਿਆਨ ਰੱਖੋ ਕਿ ਪਰਮੇਸ਼ਰ ਨੂੰ ਮੁੱਲ ਨਹੀਂ ਖਰੀਦਿਆ ਜਾ ਸਕਦਾ, ਕੋਈ ਕੀਮਤ ਉਸਦੀ ਨਹੀਂ ਲਗਾਈ ਜਾ ਸਕਦੀ, ਪਰਮੇਸ਼ਰ ਨੂੰ ਤੱਕੜੀ ਵਿੱਚ ਨਹੀਂ ਪਾਇਆ ਜਾ ਸਕਦਾ। ਫਿਰ ਲੈਣ ਦਾ ਕੀ ਤਰੀਕਾ ਹੈ, ਮਿਲਣ ਦਾ ਕੀ ਤਰੀਕਾ ਹੈ, ਸਾਂਝ ਬਣਾਉਣ ਦਾ ਕੀ ਤਰੀਕਾ ਹੈ,

ਕੈਲਗਰੀ ਦੇ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ ਤੇ ਆਓ ਹੁਣ ਸਰਵਣ ਕਰੀਏ ਗੁਰਮਤਿ ਵਿਚਾਰ ਭਾਈ ਪਿੰਦਰਪਾਲ ਸਿੰਘ ਜੀ ਦੀ ਰਸਨਾ ਤੋਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਰਚਨਾ ਆਸਾ ਕੀ ਵਾਰ ਦੀ 12ਵੀਂ ਪੌੜੀ ਦੀ ਵਿਚਾਰ ਆਪਾਂ ਆਰੰਭ ਕੀਤੀ ਹੈ। ਪਹਿਲੇ ਸਲੋਕ ਵਿੱਚ ਹਜ਼ੂਰ ਨੇ ਪਰਮੇਸ਼ਵਰ ਵਾਹਿਗੁਰੂ ਜੀ ਦੀ ਯਾਦ ਨੂੰ ਵਿਸਾਰ ਦੇਣਾ ਸੁੱਖ ਔਰ ਸੰਸਾਰੀ ਵਿਸ਼ੇ ਵਾਸ਼ਨਾਵਾਂ ਵਿੱਚ ਪ੍ਰਵਿਰਤ ਹੋ ਜਾਣਾ ਉਸ ਵਿੱਚੋਂ ਦੁੱਖ ਦੀ ਉਤਪਤੀ ਹੈ, ਉਸ ਦੁੱਖ ਦੀ ਪੀੜਾ ਵਿੱਚੋਂ ਫਿਰ ਜੀਵ ਪਰਮਾਤਮਾ ਨੂੰ ਯਾਦ ਕਰੇ ਉਹ ਦੁੱਖ ਔਸ਼ ਦੀ ਦਵਾਈ ਬਣ ਜਾਂਦਾ ਹੈ, ਤੇ ਜਿੱਥੇ ਦੁੱਖ ਦੀ ਪੀੜਾ ਵਿੱਚੋਂ ਆਤਮਕ ਸੁੱਖ ਦੀ ਉਤਪਤੀ ਹੋ ਜਾਏ ਉੱਥੇ ਫਿਰ ਕੋਈ ਦੁੱਖ ਸਾਨੂੰ ਪੋ ਨਹੀਂ ਸਕਦਾ। ਪਰਮੇਸ਼ਵਰ ਦੀ ਸਿਫਤ ਕਰਨ ਵਾਲਾ ਉਸ ਪਾਰ ਬ੍ਰਹਮ ਵਿੱਚ ਅਭੇਦ ਹੋ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜੀ ਦੀ ਜੋਤ, ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਉਹਨਾਂ ਦਾ ਅੰਮ੍ਰਿਤ ਬੋਲ ਕਿ ਜੋਗ ਮਤ ਜਾਂ ਜੋਗੀ ਦਾ ਇਹ ਧਰਮ ਉਸਨੇ ਬਣਾਇਆ ਹੈ, ਗਿਆਨ ਹਾਸਲ ਕਰਨਾ, ਬ੍ਰਹਮ ਦੀ ਵਿਚਾਰ ਕਰਨੀ। ਬ੍ਰਹਮਣ ਨੇ ਆਪਣਾ ਧਰਮ ਬਣਾਇਆ ਹੈ, ਧਾਰਮਿਕ ਪੁਸਤਕਾਂ ਵੇਦ ਆਦਿਕ ਦਾ ਪਠਨ ਪਾਠਨ ਪੜਚੋਲ ਕਰਨੀ। ਖੱਤਰੀ ਦਾ ਧਰਮ ਹੈ ਮੈਦਾਨ ਵਿੱਚ ਦੁਸ਼ਮਣ ਨਾਲ ਬਹਾਦਰਾਂ ਦੀ ਤਰ੍ਹਾਂ ਜੂਝਣਾ, ਤੇ ਸ਼ੂਦਰ ਦਾ ਧਰਮ ਹੈ ਕਿ ਦੂਸਰੇ ਜਿਹੜੇ ਵਰਨ ਨੇ ਉਹਨਾਂ ਦੀ ਸੇਵਾ ਕਰਨੀ। ਪਰ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਕਹਿੰਦੇ ਸਭ ਦਾ ਧਰਮ ਕੇਵਲ ਇੱਕ ਪਾਰ ਬ੍ਰਹਮ ਪਰਮੇਸ਼ਵਰ ਦਾ ਨਾਮ ਜਪਣਾ ਹੈ। ਜਿਹੜਾ ਇਸ ਗੱਲ ਨੂੰ ਸਮਝ ਜਾਏਗਾ ਉਹ ਨਿਰੰਜਨ ਪਰਮਾਤਮਾ ਵਿੱਚ ਅਭੇਦ ਹੋ ਜਾਏਗਾ ਤੇ ਮੈਂ ਉਸ ਦਾ ਦਾਸ ਬਣ ਜਾਂਦਾ ਹਾਂ। ਗੁਰੂ ਕਿਰਪਾ ਨਾਲ ਆਪਾਂ ਵਿਚਾਰ ਕਰ ਰਹੇ ਸਾਂ ਕਿ ਜੋਗੀ ਨੇ ਆਪਣਾ ਧਰਮ ਸਿਰਫ ਵੱਧ ਤੋਂ ਵੱਧ ਗਿਆਨ, ਬ੍ਰਹਮ ਵਿਚਾਰ, ਜਾਣਕਾਰੀ ਹਾਸਲ ਕਰਨਾ ਬਣਾਇਆ ਹੈ। ਰਾਤ ਅਰਜ਼ ਕੀਤੀ ਸੀ ਗੁਰਬਾਣੀ ਚ, ਸ਼ਬਦ ਲਫ਼ਜ਼ ਬਹੁ ਅਰਥਾਂ ਵਿੱਚ ਆਇਆ ਹੈ। ਸ਼ਬਦ ਲਫ਼ਜ਼ ਦਾ ਇੱਕ ਅਰਥ ਨਹੀਂ, ਸਿਰਫ ਥੋੜਾ ਜਿਹਾ ਦੁਹਰਾਓ। ਸ਼ਬਦ ਦਾ ਅਰਥ ਬਾਣੀ, ਸ਼ਬਦ ਦਾ ਅਰਥ ਧੁਨੀ, ਸ਼ਬਦ ਦਾ ਅਰਥ ਜ਼ਬਾਨ ਦੇ ਬੋਲ, ਸ਼ਬਦ ਦਾ ਅਰਥ ਹੁਕਮ, ਸ਼ਬਦ ਦਾ ਅਰਥ ਜ਼ਿੰਦਗੀ, ਸ਼ਬਦ ਦਾ ਅਰਥ ਪਾਰ ਬ੍ਰਹਮ ਪਰਮੇਸ਼ਵਰ। ਪਰ ਇੱਥੇ ਜਿਹੜਾ ਸ਼ਬਦ ਲਫ਼ਜ਼ ਆਇਆ ਹੈ, ਜੋਗ ਸ਼ਬਦੰ, ਗਿਆਨ ਸ਼ਬਦੰ, ਵੇਦ ਸ਼ਬਦੰ, ਬ੍ਰਾਹਮਣ ਹੈ, ਇਸ ਸ਼ਬਦ ਲਫ਼ਜ਼ ਦੇ ਅਰਥ ਸਮੂਹ ਵਿਦਵਾਨ ਟੀਕਾਕਾਰਾਂ ਨੇ ਸਿਰਫ ਇੱਕੋ ਕੀਤੇ ਨੇ, ਧਰਮ। ਕਿ ਜੋਗੀ ਦਾ ਧਰਮ ਹੈ ਕਿ ਗਿਆਨ ਹਾਸਲ ਕਰਨਾ, ਬ੍ਰਾਹਮਣ ਦਾ ਧਰਮ ਹੈ ਕਿ ਵੇਦਾਂ ਦਾ ਪਠਨ ਪਾਠਨ ਕਰਨਾ, ਖੱਤਰੀ ਦਾ ਧਰਮ ਹੈ ਸੂਰਮ ਗਤੀ ਨੂੰ ਪ੍ਰਾਪਤ ਕਰਨਾ, ਬਾਹੂਬਲੀ, ਤੇ ਸ਼ੂਦਰ ਦਾ ਧਰਮ ਹੈ ਕਿ ਉਹ ਜੋਗੀਆਂ ਦੀ ਤਰ੍ਹਾਂ ਬ੍ਰਹਮ ਦੀ ਵਿਚਾਰ ਨਹੀਂ ਕਰ ਸਕਦਾ, ਉਹ ਪੰਡਿਤ ਬ੍ਰਾਹਮਣ ਦੀ ਤਰ੍ਹਾਂ ਵੇਦ ਨਹੀਂ ਵਿਚਾਰ ਸਕਦਾ, ਉਹ ਖੱਤਰੀ ਦੀ ਤਰ੍ਹਾਂ ਜੂਝ ਨਹੀਂ ਸਕਦਾ। ਉਹਦਾ ਧਰਮ ਹੈ ਪ੍ਰਾਕ੍ਰਿਤਾ, ਬਾਕੀਆਂ ਦੀ ਸੇਵਾ ਕਰਨੀ, ਪਰਾਈ ਕਿਰਤ ਕਰਨੀ। ਪਰ ਗੁਰੂ ਅੰਗਦ ਸਾਹਿਬ ਕਹਿੰਦੇ ਨਹੀਂ, ਸਰਬ ਸ਼ਬਦੰ ਏਕ ਸ਼ਬਦੰ। ਇੱਥੇ ਕੱਲਾ ਇਹ ਨਾ ਸਮਝਿਓ ਜੋਗੀ, ਬ੍ਰਾਹਮਣ, ਖੱਤਰੀ ਜਾਂ ਸ਼ੂਦਰ ਆਦਿ ਕਾਏ। ਮੈਂ ਇਹਨੂੰ ਬੇਨਤੀ ਕਰਾਂ ਕਿ ਸਿਰਫ ਇਸ ਧਰਤੀ ਤੱਕ ਜੋੜ ਕੇ ਦੇ ਅਰਥ ਮਤ ਕਰੀਏ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਜਿਹਨੂੰ ਧਰਤੀ ਦੀ ਸੀਮਾ ਵਿੱਚ ਬੰਨ ਲਵਾਂਗੇ ਤੇ ਇਹ ਬੇਅੰਤ ਕਿਵੇਂ ਹੋਵੇਗਾ, ਇਹ ਅਸੀਮ ਹੈ। ਬੇਨਤੀ ਹੈ ਕਿ ਇਹ ਕੱਲਾ ਜੋਗੀ ਲਈ, ਬ੍ਰਾਹਮਣ ਲਈ, ਖੱਤਰੀ ਲਈ, ਸ਼ੂਦ ਜਾਂ ਵੈਸ, ਇਸ ਧਰਤੀ ਦੇ ਜਾਂ ਇਸ ਸਾਡੇ ਦੇਸ਼ ਦੇ ਸਿਸਟਮ ਲਈ ਕੇਵਲ ਉਪਦੇਸ਼ ਨਹੀਂ, ਇਹ ਪੂਰੀ ਮਾਨਵਤਾ ਮਾਤਰ, ਭਾਵੇਂ ਉਹ ਈਸਾਈ ਹੈ, ਭਾਵੇਂ ਉਹ ਯੂਸ਼ ਯਹੂਦੀ ਹੈ, ਭਾਵੇਂ ਉਹ ਇਸਲਾਮ ਨੂੰ ਮੰਨਣ ਵਾਲਾ ਮੁਸਲਮਾਨ ਹੈ,
ਭਾਵੇਂ ਕਿਸੇ ਦੇ ਕੋਈ ਫਿਰਕੇ ਕਿੰਨੇ ਕੁ ਆਪੋ ਆਪਣੇ ਰਸਤੇ ਨੇ, ਇਹ ਸਮੁੱਚਤਾ ਵਿੱਚ ਹੈ, ਇਹ ਟੋਟੈਲਿਟੀ ਵਿੱਚ ਹੈ ਕਿ ਸਾਰਿਆਂ ਦਾ ਧਰਮ ਕੇਵਲ ਇੱਕੋ ਹੈ, ਉਹ ਧਰਮ ਹੈ ਪਾਰ ਬ੍ਰਹਮ ਪਰਮੇਸ਼ਵਰ ਦੀ ਬੰਦਗੀ ਕਰਨ ਦੀ। ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੇ ਪਿਓ, ਜਿਹੜਾ ਇਸ ਗੱਲ ਨੂੰ ਸਮਝ ਜਾਏ, ਇਸ ਭੇਦ ਨੂੰ ਸਮਝ ਜਾਏ, ਨਾਨਕ ਤਾਂ ਕਾ ਉਸ ਦਾ, ਧੰਨ ਗੁਰੂ ਅੰਗਦ ਸਾਹਿਬ ਕਹਿੰਦੇ ਨੇ ਮੈਂ ਉਸ ਦਾ ਦਾਸ ਹਾਂ, ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ ਸੋਈ ਦਾ ਅਰਥ ਜਿਹਨੇ ਭਿਓ ਸਮਝ ਲਿਆ, ਉਹ ਕਾਲਖ ਰਹਿਤ ਦਿਓ ਦਾ ਅਰਥ ਪ੍ਰਕਾਸ਼ ਰੂਪ ਹੈ ਗੁਰੂ, ਉਹਦੇ ਵਿੱਚ ਅਭੇਦ ਹੋ ਗਿਆ ਜਿਹਨੇ ਇੱਕ ਸ਼ਬਦ ਨੂੰ ਸਮਝ ਲਿਆ। ਆਓ ਥੋੜਾ ਜਿਹਾ ਫਿਰ ਮੈਂ ਬੇਨਤੀ ਕਰਾਂ, ਵੱਖਰੇ ਵੱਖਰੇ ਮਗ ਬਣੇ ਹੋਏ ਨੇ, ਰਸਤੇ ਬਣੇ ਨੇ, ਪਰ ਜਿਹਨੂੰ ਸਹੀ ਧਰਮ ਦੀ ਸਮਝ ਪੈ ਜਾਂਦੀ ਹੈ, ਧਰਮ ਅਸਲ ਚ ਰੱਬ ਦਾ ਬਣਾਇਆ ਹੋਇਆ ਆਪਣਾ ਇੱਕ ਨੇਮ ਹੈ, ਧਰਮ ਪਰਮਾਤਮ ਦੇਵ ਦਾ ਆਪਣਾ ਬਣਾਇਆ ਹੋਇਆ ਉਹ ਨੇਮ ਹੈ। ਧਰਮ ਲਈ ਲਫ਼ਜ਼ ਮੈਂ ਨਾਮ ਵਰਤਿਆ ਸੀ। ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਦੇ ਅੰਦਰ ਇੱਕ ਤੁਕ ਅਸੀਂ ਪੜ੍ਹੀ ਸੀ ਕਿ ਮੰਨੈ ਧਰਮ ਸੇਤੀ ਸੰਬੰਧ, ਉਸ ਤੋਂ ਪਹਿਲਾਂ ਅੰਮ੍ਰਿਤ ਬੋਲ ਨੇ ਕਿ ਜਿਹਦਾ ਧਰਮ ਨਾਲ ਸੰਬੰਧ ਬਣ ਜਾਂਦਾ ਉਹਦੇ ਰਸਤੇ ਦੇ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ। ਮੰਨੈ ਮਾਰਗ ਠਾਕ ਨਾ ਪਾਏ, ਜਿਹੜਾ ਮੰਨ ਲਏਗਾ, ਜਿਹੜਾ ਇਸ ਗੱਲ ਨੂੰ ਜ਼ਿੰਦਗੀ ਚ ਅਪਣਾ ਲਏਗਾ, ਮਾਰਗ ਦਾ ਅਰਥ ਰਸਤਾ, ਠਾਕ ਦਾ ਅਰਥ ਸਾਰੇ ਜਾਣਨੇ ਆ ਰੁਕਾਵਟ, ਉਸ ਦੇ ਮਾਰਗ ਵਿੱਚ ਉਹਦੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਪੈਦਾ ਹੋ ਸਕਦੀ। ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਉਂ ਪ੍ਰਗਟ ਜਾਏ, ਮੰਨੈ ਮਗ ਨਾ ਚੱਲੇ ਪੰਥ। ਪਾਵਾਂ ਕਿਸ ਤੁਕ ਦੇ ਅਰਥ ਹਰ ਵਿਦਵਾਨ ਨੇ ਆਪਣੇ ਢੰਗ ਨਾਲ ਕੀਤੇ, ਪਰ ਮੈਂ ਆਪ ਜੀ ਦੇ ਸਨਮੁਖ ਇੱਕ ਅਰਜ਼ ਜ਼ਰੂਰ ਕਰ ਦੇਣਾ ਕਿ ਗੁਰਬਾਣੀ ਆਗਾਧ ਬੋਧ ਹੈ, ਇਹਦੀ ਕਥਾ, ਇਹਦੀ ਵਿਚਾਰ, ਇਸ ਸੰਬੰਧੀ ਲਿਖਣਾ, ਇਸ ਸੰਬੰਧੀ ਬੋਲਣਾ, ਇਸ ਸੰਬੰਧੀ ਵਿਚਾਰਨਾ, ਕਦੀ ਵੀ ਲਿਖਾਰੀ ਵਿਦਵਾਨ ਬੁਲਾਰਾ ਇਹ ਦਾਵਾ ਮਤ ਪੇਸ਼ ਕਰੇ ਕਿ ਜੋ ਕੁਝ ਮੈਂ ਕਹਿ ਦਿੱਤਾ ਆਖਰੀ ਅਰਥ ਇਹ ਹੀ ਕੇਵਲ ਬਣਦਾ। ਮੇਰੀ ਇਹ ਬੇਨਤੀ ਧਿਆਨ ਨਾਲ ਜ਼ਰੂਰ ਸੁਣਿਓ। ਇੱਕ ਵਾਰ ਮੈਂ ਅਰਜ਼ ਵੀ ਕੀਤੀ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਕਸ਼ਮੀਰ ਦੀ ਧਰਤੀ ਜਾਂਦਿਆਂ ਸ਼੍ਰੀ ਜਪਜੀ ਸਾਹਿਬ ਦੀ ਬਾਣੀ ਦੇ ਅਰਥ ਕੀਤੇ ਸਨ। ਸਾਡਾ ਇਤਿਹਾਸ ਕਹਿੰਦਾ ਜਦੋਂ ਜਪ ਜੀ ਬਾਣੀ ਦੇ ਅਰਥ ਕੀਤੇ, ਭੋਗ ਪਾਇਆ ਤੇ ਗੁਰਸਿੱਖਾਂ ਨੇ ਸ਼ੁਕਰਾਨੇ ਵਜੋਂ ਅਰਦਾਸ ਕਰਕੇ ਬੇਨਤੀ ਕੀਤੀ, ਮਾਲਕ ਸਤਿਗੁਰੂ ਆਪ ਜੀ ਨੇ ਤਰਸ ਕੀਤਾ ਕਿ ਜਪ ਜੀ ਸਾਹਿਬ ਦੀ ਬਾਣੀ ਦੇ ਅਰਥ ਆਪ ਜੀ ਨੇ ਕੀਤੇ, ਉੱਥੇ ਸਾਡੇ ਇਤਿਹਾਸਿਕ ਗ੍ਰੰਥ ਦੇ ਬੋਲ ਨੇ, ਮਹਾਰਾਜ ਜੀ ਨੇ ਇਹ ਸ਼ਬਦ ਕਹੇ ਸਨ ਕਿ ਬੌਰ ਸ਼੍ਰੀ ਮੁਖ ਬਚਨ ਪਖਾਨੋ ਅਰਥ ਯਾਹੇ ਗੁਰੂ ਨਾਨਕ ਜਾਨ। ਕਹਿੰਦੇ ਅਸੀਂ ਸ਼ਬਦ ਦੇ ਬੋਲ ਕੇ ਅਰਥ ਕਰ ਦਿੱਤੇ ਨੇ, ਪਰ ਅਸਲ ਚ ਤਾਂ ਇਸ ਅੰਮ੍ਰਿਤ ਬੋਲ ਜਿਹੜੇ ਜਪ ਦੇ ਅਰਥ ਨੇ ਗੁਰੂ ਨਾਨਕ ਸਾਹਿਬ ਜਨ। ਹੁਣ ਇੱਥੇ ਮੈਂ ਇੱਕ ਬੇਨਤੀ ਕਰਾਂਗਾ, ਭਾਵੇਂ ਮੇਰਾ ਇਹ ਵਿਸ਼ਾ ਨਹੀਂ ਅੱਜ ਦਾ ਏ। ਦੇਖੋ ਜਿਸ ਬਾਰੇ ਗੁਰਬਾਣੀ ਖੁਦ ਕਹਿ ਰਹੀ ਹੈ ਵੀ ਖਾਮੋਸ਼ੀ ਨਹੀਂ ਕੁਝ ਕਿਹਾ ਜਾ ਸਕਦਾ, ਕਿ ਸਾਡੇ ਵਰਗਾ ਚਾਰ ਅੱਖਰ ਪੜ੍ਹ ਕੇ ਉਸ ਬਾਰੇ ਪੂਰਾ ਕੁਝ ਕਹਿ ਸਕੇਗਾ? ਫਿਰ ਧਿਆਨ ਨਾਲ ਸੁਣ, ਜੇ ਗੁਰੂ ਸਾਹਿਬ ਇਹ ਬੋਲ ਕਹਿ ਰਹੇ ਨੇ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਪਰ ਅਸੀਂ ਜਦੋਂ ਇਹ ਬਚਨ ਪੜ੍ਹਨੇ ਹਾਂ ਕਿ ਇਸ ਵਿੱਚ ਹਰ ਚੀਜ਼ ਪਰਮਾਤਮਾ ਦੇ ਹੁਕਮ ਵਿੱਚ ਹੈ, ਪਰ ਕੀ ਉਸ ਦੇ ਹੁਕਮ ਨੂੰ ਕੋਈ ਸਾਰੇ ਸਮਝ ਲੈਣਗੇ? ਨਹੀਂ ਉਹਨੂੰ ਸਮਝਿਆ ਜਾ ਸਕਦਾ। ਸਤਿਗੁਰੂ ਨੇ ਤਾਂ ਇੱਥੋਂ ਤੱਕ ਸ਼ਬਦ ਵਰਤੇ ਨੇ ਕਿ ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਜੇ ਖਉ ਜਾਣਾ ਆਖਾਂ ਨਾਹੀਂ। ਜਾਣਨ ਦੇ ਬਾਵਜੂਦ ਬਾਬਾ ਜੀ ਨਹੀਂ ਆਖਦੇ ਪਏ, ਤੇ ਆਪਾਂ ਤਾਂ ਜਾਣਿਆ ਵੀ ਕੋਈ ਨਹੀਂ, ਆਪਾਂ ਕੀ ਆਖ ਸਕਾਂਗੇ? ਜੇ ਖਉ ਜਾਣਾ ਆਖਾਂ ਨਾਹੀਂ, ਕਹਿਣਾ ਕਥਨ ਨਾ ਜਾਈ। ਕਹਿੰਦੇ ਨੇ ਬਸ ਇਹ ਗੱਲ ਤੂੰ ਆਪਣੀ ਜ਼ਿੰਦਗੀ ਚੇਤੇ ਰੱਖ, ਤੂੰ ਬਜਾਏ ਕਿ ਅੰਤ ਪਾਉਣ ਦੀ ਥਾਂ ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ। ਬੇਨਤੀ ਸੁਣਿਓ ਜੋ ਅਰਜ਼ ਕਰਨੀ ਚਾਹੁੰਨ ਕਿ ਸਤਿਗੁਰੂ ਦੀ ਇਸ ਪਵਿੱਤਰ ਪੌੜੀ ਦੇ ਅਰਥ ਕਿ ਜਿਹੜਾ ਉਸ ਦੇ ਗੱਲ ਨੂੰ ਮੰਨ ਲਵੇਗਾ, ਅਸਲ ਚ ਗੱਲ ਮੰਨਣ ਦਾ ਅਰਥ ਦੁਨਿਆਵੀ ਨਹੀਂ। ਜੇ ਅਸੀਂ ਇਸ ਨੂੰ ਧਿਆਨ ਨਾਲ ਪੌੜੀ ਨੂੰ ਪੜ੍ਹੀਏ ਕਿ ਐਸਾ ਨਾਮ ਨਿਰੰਜਨ ਹੋਏ
जे को मन, पहला मन, जे को मन जाने मन कोए, जेड़ा नाम नू मन लएगा, जेड़ा निरंजन दी बंदगी नू मन लएगा, जेड़ा परमात्मा दी इबादत विच जुड़ जाएगा, ते सतगुरु कहिंदे ने फिर बख्शिश की होवेगी, ओदे रस्ते विच कोई रुकावट नहीं आ सकेगी। मन्ने मार्ग ठाक ना पाए, मन्ने पत छों प्रगट जाए, ते याद रखियो आप इस तुक तो दूर नहीं जाना, सर्ब शब्दंग एक शब्दंग जे को जाने पेओ। मन्ने पत्छों प्रगट जाए, मन्ने मग ना चले पंथ, मन्ने धर्म सेती संबंध। हुण अर्थ बड़े सौखे, मग दा अर्थ भी रस्ता है ते पंथ दा अर्थ भी रस्ता है। डॉक्टर नेकी साहब ने बहुत सोहणे दे अर्थ कीते, ओ कहिंदे ने असल च मग ते पंथ लफ्ज रस्ते ने, ते असल च सही अर्थां विच हर बंदा अपने अपने पंथ दी, अपने अपने मग दी गल कर रहा है। इनू ध्यान नाल सुनियो, मैं अपने पंथ दी अपने मग दी गल करांगा, फिर थोड़ा जिहा इनू खुले दिल नाल, दूसरा अपने मग दी गल करेगा। अपने अपने मग, अपने अपने पंथ, अपने अपने रस्ते दी गल कीती जा रही है, पर जिस तक पहुंचना है उस दी गल नहीं कीती जा रही। मील पत्थर पकड़िया जा रहा है पर सफर नहीं कीता जा रहा, सिर्फ रस्ते दी व्याख्या कीती जा रही है। असी रोज उस रस्ते दी व्याख्या करने कि इन्ना को फंद करना पेगा, इन्ने मील होवेगा जा इन्ने किलोमीटर। इत्थे बैठा बंदा होया, मैं कहना एक दिन नहीं, दो दिन नहीं, पूरा एक युग जे सिर्फ रस्ते दी व्याख्या करी जाए, मैं दसो कदी वो दिल्ली पहुंच सकेगा? जिन्नी देर तक वो चलेगा नहीं, उन्नी देर तक वो मंजिल ते नहीं पहुंच सकता। सच एवे, अज ज्यादातर असी जिन्ने भी लोग हाँ संपर्दावां नाल जुड़े हुए, संपर्दा दा अर्थ सिख धर्म दीआं संपर्दावां ना मन्नियो, आपणो अपने मतां मतांतरां दी संपर्दावां। हर बंदा जिहड़ा अपने मग दी अपने पंथ दी गल करदा है, पर पंथ राही जिस मंजिल ते पहुंचना है उत्थे चलण वास्ते कोई तैयार नहीं। इसे करके भाई साहब ने शब्द कहे, पूछते पछतक ते मार्ग ना धारै पग, प्रीतम के देश कैसे वातन सिउ जाई। रस्ते दी गल हो रही है पर चलिया नहीं जा रहा। इसे नूं मेरे सतगुरु ने गुणवंती विच कहा, जदों ये शब्द कहा ना कि तुसी मैनूं कृपा करके दसो कि सोई दस उपदेशड़ा, मेरा मन अंत ना काहूं जाए जियो, ए मन तह कु देवसा मैं मार्ग देहो बताए जियो। मैनूं रस्ता दसो, मग दसो, पंथ दसो, मैं मार्ग देहो बताए जियो। उत्थे सतगुरु ने ना जिहड़ा मार्ग दस्या है, उन्होंने प्रैक्टिकल क्या है करनी प्रदान किया है, इत मार्ग चलै, उन्हें पूछया, कह लगे चलना पेगा, मार्ग कथन नहीं किया, हां चलना पेगा, तुरना पेगा। इत मार्ग चले भाई अड़े, गुर कहे सोकार कमाए जियो, त्यागे मन की मतड़ी, वे सारे दूजा पाओ जियो, क्यों पावे हर दरसावड़ा न लगे तत्ती वाह जी। उत्थे शब्द वरते चल, इत मार्ग चले भाई अड़े। फिर अर्ज है, अपने अपने पन की गल चल रही, सतगुरु कहिंदे जिहदा सीधा संबंध धर्म नाल बन जाए, मन्ने मग ना चलै पंथ। कईयां ने यह अर्थ किते, मग दा अर्थ किता बाकी जिहड़े अनमतां दे रस्ते ने, पंथ दा अर्थ किता जिहड़ा परमात्मा दे घर नूं जाण वाला है। पर मैं फिर बेनती करांगा, जे नन्ने नूं आपां डेली दीपक विच लै लईए, मन्ने मग ना चलै पंथ, जिन्ने नाम नूं मन लिया है ਉਹ ਐਵੇਂ ਪਰਪੰਚੀਆਂ ਪਖੰਡੀਆਂ ਦੇ ਪਿੱਛੇ ਲੱਗ ਕੇ ਜਾਂ ਕੇਵਲ ਸਿਰਫ ਗਾਲੜੀ ਪੰਥ ਦੇ ਪਿੱਛੇ ਨਹੀਂ ਤੁਰਦਾ ਜਿੱਥੇ ਸਿਰਫ ਗੱਲਾਂ ਨੇ ਪਿਆਰਿਓ, ਉਹ ਕਿਸੇ ਮੱਗ ਤੇ ਕਿਸੇ ਦੂਸਰੇ ਪੰਥ ਨਹੀਂ ਚੱਲਦਾ, ਉਹਦਾ ਸਿਰਫ ਇੱਕੋ ਸੰਬੰਧ ਬਣ ਜਾਂਦਾ ਧਰਮ ਨਾਲ, ਤੇ ਧਰਮ ਨਾਲ ਜਿਹਦਾ ਸੰਬੰਧ ਬਣ ਜਾਂਦਾ ਉਹ ਹੀ ਨਾਮ ਨੂੰ ਆਪਣੇ ਅੰਦਰੋਂ ਮੰਨ ਲੈਂਦਾ। ਨਾਮ ਹੀ ਇੱਕ ਉਹ ਧਰਮ ਹੈ। ਕਈ ਵਾਰੀ ਬੰਦਾ ਸੱਚ ਧਰਮ ਨੂੰ ਜਾਣਨ ਦੇ ਬਾਵਜੂਦ ਵੀ ਮੰਨਣ ਨੂੰ ਤਿਆਰ ਨਹੀਂ ਹੁੰਦਾ, ਕਿਉਂਕਿ ਉਹਨੂੰ ਆਪਣੇ ਮੱਗ ਤੇ ਆਪਣੇ ਪੰਥ ਦੀ ਇਗੋ ਨਹੀਂ ਟਿਕਣ ਦਿੰਦੀ। ਲੋਕ ਲਾਚ ਫਸਿਆ ਹੁੰਦਾ, ਸਮਝ ਪੈ ਜਾਂਦੀ ਵੀ ਜੋ ਦੱਸਿਆ ਜਾ ਰਿਹਾ ਸੱਚ, ਪਰ ਆਪਣੀ ਪਕੜ ਛੱਡਣ ਨੂੰ ਤਿਆਰ ਨਹੀਂ। ਅਸੀਂ ਦੋ ਤਿੰਨ ਤੁੱਕਾਂ ਸਿਰਫ ਲਵਾਂਗੇ
कि जदों भाई गुरदास साहब जी ने यह पवित्र वचन कहे कि सिद्धि मने विचारिया किवें दर्शन ए लेवै बाला, ऐसा जोगी कली में हमरे पंथ करे उजियाला। उत्थे लफ्ज हमरे पंथ वरते है, पार ब्रह्म का पंथ नहीं वरतिया। भाई साहब कहने जोगी कह रहे ने कि जे किते ए बालका ए बच्चा गुरु साहब नू छोटी उम्र दा जान के ते बाला दा अर्थ बालका, ए बच्चा साडे पंथ नू किते जे साडे पंथ च आ जाए दर्शन किवें ए लेवै बाला, ऐसा जोगी कली में खमरे पंथ करे उजियाला। खप्पर दिता नाथ जी पानी पर लैवन उठ चाला, मैं सिर्फ तुका लैनिया ने जो शब्द कर रहे हो उदे तक सीमत। बाबा आया पानी है टिठे रतन जवेखर लाला, सतगुरु ने गोश्त कीती उत्तर कोई नहीं, निर उत्तर हो गया जोगी सिद्ध। पर इको एक मन चाया भी ये गल्लां नाल तां सानू हरा गया है, ते गुरु साहब दा मकसद ये नहीं सी मैं किसे नू हराणा है। सतगुरु दा मकसद सिर्फ इना है कि जिहड़ा बैठा है उन्हूं उठ के तुरन दी जाच दस दईए। जिन्हों तरन दी जाच नहीं आउंदी उह भव सागर तो तर सके। उन्हां कहा फिर एक काम करिए कि इस नूं अपनी माया दा छलावा चमत्कार दिखाईए। ठीक है भाई साहब दे कथन मुताबक उन्हां खप्पर दिता पात्र दिता भांडा दिता कि सामने पहाड़ी तो पानी भर के लियाओ। महाराज जांदे ने उत्थे पानी नहीं, भाई साहब कहिंदे चमकदे होए पत्थर हीरे मोती ने। हजूर वापस आ गए ने ते उह पुछदे ने खाली बर्तन खाली खप्पर भांडा लैके आए, ते महाराज कहिंदे ने उत्थे पानी है नहीं। ते भाई साहब ने अगे जिहड़े लफ्ज वरते ने ध्यान देण वाले ने, शब्द नाल धर्म नाल जितिया बाबे ने। बाबा आया पानी है डिठे रतन जवेहर लाला, फिर आया गुर नाथ जी पानी ठौड़ नहीं उस ताला। अगे कहिंदे ने कि सतगुर अगम आगाद पुरख केड़ा चले, गुरु दी चाला उहदे विच इक बचन है शब्द जिती सिद्ध मंडली की तोस अपना पंथ निराला। शब्द जिती वह केड़ा शब्द सी, सर्ब शब्दंग एक शब्दंग, एक परमात्मा दा नाम। एक नाम दी बदौलत उन्होंने सिद्धां दी मंडली नूं भी जित लिया। साहिब कहिंदे शब्द जिती सिद्ध मंडली की तुस अपना पंथ निराला। पर ओ पंथ न्यारापन जिवें जोग वाला शब्द मैं वरतिया, ब्राह्मण दा पंथ वरतिया, ओ पंथ सी केवल पार ब्रह्म परमेश्वर दा नाम। मेरी अर्ज है कि सिद्धां नूं पता लग गया भी गुरु नानक साहिब कोल सच धर्म है, पर संपर्दा दी जेड़ी कंबली उह छड्डन नूं तैयार नहीं सन। उह अपनी जेड़ी जोग मत दी इगो है उहनूं छड्डन नूं तैयार नहीं। हौमें कहिंदी ए कल दा बालका, तुहाडा तां सदियां दा जुगां दा ए पंथ चलदा पिया है, अंदर मनदा पिया है किहदे कोल सच्चाई ए। पर चेते रखियो उहनां दी संपर्दा संचाई अगे झुकण नहीं दिंदी। अज वी साडा दुखांत है, साडे विच वी वख वख आपो अपनियां जथेबंदियां ने, समझ सच्चाई दी लग जांदी है पर अंदर दी जिहड़ी संपर्दा दी पकड़ियो सानू सच्चाई वाले पासे चुकन नहीं देंदे। बाबा जी ने उत्थे शब्द पंथ दो शब्द वरते, खास करके शब्द नाल अपना पंथ निराला कीता, क्योंकि बंदगी वालियां दा रस्ता संकीर्णता कट्टरता ते रौला पाण वालियां नाल हमेशा वाक ही हुंदा है। दूसरी बेनती करां हजूर, कल्ला सिद्धां नूं नहीं, ध्यान रखियो आपां इह गल कर रहे हां सर्ब शब्दंग एक शब्दंग। महाराज अरब च जांदे ने, भाई साहिब दी रचनी लै लईए कि पुछन गल ईमान दी, धर्म दी गल पुछदे आ, ईमानदार धर्म कर लईए। काजी मुल्ला इकट्ठे होए, मुलाने विद्वान ते काजी इकट्ठे हो के कहिंदे सानूं धर्म दी गल सुनाओ, धर्म बारे पुछदे ने। पर उह वी धर्म बारे खुदा बारे नहीं पुछदे पए, गल सुनियो, रब बारे नहीं पुछदे पए, अल्लाह दे विरुद्ध ते अल्लाह दा जिक्र अल्लाह दे मिलाप बारे नहीं पुछ रहे। सतगुरु दे प्यारे सिख भाई साहब कहिंदे गल ईमान दी पुछदे ने, पर ओ भी चाहते ने कि घट्टो घट ए फकीर ए दरवेश अपनी जबान तो सानू स्टैंप ला के दे जाए कि मुसलमान उच्चा है ते हिंदू नीवां है। ईमान दी गल शुरू हुई पर संपर्दा ते मुकदी पई। पुछन गल ईमान दी, काजी मुल्ला इकट्ठे होई, बड़ा सांग वरताया,
ਲੱਖ ਨਾ ਸਕੈ ਕੁਦਰਤ ਕੋਈ ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਾਨ ਇਹ ਤੇ ਪੁੱਛੇ ਨੀ ਅੱਲਾ ਕਿੰਨਾ ਕੁ ਵੱਡਾ। ਮੈਂ ਤਾਂ ਅਰਜ਼ ਕੀਤੀ ਹਰ ਬੰਦਾ ਆਪੋ ਆਪਣੇ ਧਰਮ ਨੂੰ ਆਪਣੇ ਆਪਣੇ ਦਾਇਰੇ ਚ ਬੈਠਾ ਆਪਣੇ ਸਿਰਜੇ ਹੋਏ ਖਿਆਲਾਂ ਚ। ਉੱਥੇ ਵੀ ਸਾਹਿਬ ਕਹਿੰਦੇ ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਨੋਈ। ਬਾਬਾ ਜੀ ਦੇ ਲਫ਼ਜ਼ ਸੁਣਨ ਵਾਲੇ ਸਨ ਕਹਿਣ ਲੱਗੇ ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜੋ ਦੋਨੋਂ ਰੋਈ। ਜੇ ਸਰਬ ਸ਼ਬਦੰਗ ਇੱਕ ਸ਼ਬਦੰਗ ਨਹੀਂ ਸ਼ੁਭ ਅਮਲ ਨਹੀਂ ਸ਼ੁਭ ਅਮਲਾਂ ਬਾਜੋ ਦੋਨੋਂ ਰੋਈ। ਹਿੰਦੂ ਮੁਸਲਮਾਨ ਦੋਵੇਂ ਦਰ ਗਏ ਅੰਦਰ ਲੈਣ ਨਾ ਢੋਈ ਪਿਆਰ ਹੋਏ ਸ਼ਬਦ ਕਿਉਂ ਕਹਿ। ਮੇਰੀ ਇੱਕ ਬੇਨਤੀ ਹੈ ਕਿ ਜੋਗੀ ਕਹਿੰਦਾ ਮੇਰਾ ਸੱਚ ਅਖੀਰ, ਬ੍ਰਾਹਮਣ ਕਹਿ ਰਿਹਾ ਮੇਰਾ ਸੱਚ, ਖੱਤਰੀ ਕਹਿ ਰਿਹਾ ਮੇਰਾ ਸੱਚ। ਗੁਰੂ ਸਾਹਿਬ ਕਹਿੰਦੇ ਉਸ ਧਰਮ ਨੂੰ ਕਿਉਂ ਨਹੀਂ ਮੰਨਦੇ ਸਾਰੇ ਜਿਹੜਾ ਇੱਕ ਨਾਮ ਧਰਮ ਹੈ, ਜਿਹੜਾ ਸ੍ਰੇਸ਼ਟ ਧਰਮ ਹੈ। ਫਿਰ ਬੇਨਤੀ ਕਰਾਂ ਕਿ ਸਾਹਿਬ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਜੋਤ, ਉਹਨਾਂ ਕਿਹਾ ਧਰਮ ਵੀ ਪੈਦਾ ਹੁੰਦਾ ਹੈ ਉਹ ਨਾਮ ਬੰਦਗੀ ਜਦੋਂ ਕਰਾਂਗੇ। ਇੱਕ ਵਾਰ ਮੈਂ ਇੱਥੇ ਅਰਜ਼ ਕੀਤੀ ਸੀ ਧਰਮ ਐਜੂਕੇਸ਼ਨ ਹੈ, ਫਿਰ ਸੁਣਿਓ ਧਰਮ ਇੰਜੈਕਸ਼ਨ ਨਹੀਂ। ਹਰ ਸੰਪਰਦਾ ਆਪੋ ਆਪਣੇ ਟੀਕੇ ਭਰ ਕੇ ਬੈਠੀ ਕਿ ਜਿਹਨੂੰ ਅਜੇ ਤੱਕ ਕਿਸੇ ਦਾ ਲੱਗਾ ਉਹਨੂੰ ਆਪਣਾ ਲਾ ਦੀ। ਹਰ ਸੰਪਰਦਾ ਖਿਮਾ ਕਰਿਓ ਕੋਰੇ ਕਾਗਜ਼ ਲੱਭਦੀ ਪਈ ਏ ਕਿ ਜਿਹਦੇ ਉੱਤੇ ਕਦੀ ਕਿਸੇ ਨੇ ਲਿਖਿਆ ਸੀ ਪਹਿਲਾਂ ਆਪਣੇ ਅੱਖਰ ਲਿਖਦੀ ਹੋਰ ਕਿਸੇ ਨੂੰ ਲਿਖਣ ਦਾ ਮੌਕਾ ਹੀ ਨਾ ਮਿਲੇ। ਮੈਂ ਅਰਜ਼ ਕੀਤੀ ਸੀ ਐਜੂਕੇਸ਼ਨ ਤੇ ਇੰਜੈਕਸ਼ਨ। ਅਸੀਂ ਐਜੂਕੇਸ਼ਨ ਦਾ ਅਰਥ ਇਹੀ ਕਰਨੇ ਆ ਤਾਲੀਮ, ਵਿਦਿਆ। ਅਸਲ ਚ ਜੇ ਐਜੂਕੇਸ਼ਨ ਸ਼ਬਦ ਦੀ ਗਹਿਰਾਈ ਵੀ ਜਾਈਏ ਇਹਦਾ ਅਰਥ ਤਲੀਮ ਵਿਦਿਆ ਦੀ ਥਾਂ ਇਲਮ ਦੀ ਥਾਂ, ਅਸਲ ਚ ਐਜੂਕੇਸ਼ਨ ਦਾ ਅਰਥ ਹੈ ਅੰਦਰੋਂ ਖਿੱਚ ਕੇ ਬਾਹਰ ਨੂੰ ਲਿਆਉਣਾ, ਅੰਦਰੋਂ ਬਾਹਰ ਨੂੰ ਪ੍ਰਗਟ ਕਰਨ। ਫਿਰ ਬੇਨਤੀ ਸੁਣਿਓ ਇੰਜੈਕਸ਼ਨ ਦਾ ਅਰਥ ਹੈ ਬਾਹਰੋਂ ਕੁਛ ਅੰਦਰ ਨੂੰ ਦੇਣਾ। ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਆਪਾਂ ਕਰਨੇ ਆ ਇਹ ਸਾਰੇ ਦਾ ਸਾਰਾ ਗਿਆਨ ਅੰਦਰ ਤੋਂ ਬਾਹਰ ਨੂੰ ਪ੍ਰਗਟ ਹੋਇਆ ਹੈ। ਅੰਦਰ ਕਿਸੇ ਦੇ ਵਾਪਰਿਆ ਉਹਨੇ ਆਪਣੀ ਰਸਨਾ ਤੋਂ ਬੋਲ ਕੇ ਉਹ ਬਚਨ ਕਹੇ। ਪਰਮਾਰਥ ਦਾ ਗਿਆਨ, ਧਰਮ ਦਾ ਗਿਆਨ, ਰੂਹਾਨੀਅਤ ਦਾ ਗਿਆਨ ਸੱਚ ਏਵੇ ਇਹ ਬਾਹਰੋਂ ਇੰਜੈਕਸ਼ਨ ਲੱਗ ਕੇ ਨਹੀਂ ਆਇਆ, ਇਹ ਬਾਹਰੋਂ ਕਿਸੇ ਦਾ ਥੋਪਿਆ ਹੋਇਆ ਗਿਆਨ ਨਹੀਂ। ਇਹ ਤਾਂ ਅੰਤਰ ਆਤਮੇ ਤੋਂ ਉਸ ਪਰਮਾਤਮਾ ਨਾਲ ਜੁੜ ਕੇ, ਨਾਮ ਧਰਮ ਨਾਲ ਜੁੜ ਕੇ, ਪਰਮਾਤਮਾ ਦੇ ਨਾਮ ਨਾਲ ਜੁੜ ਕੇ ਜਿਹੜਾ ਅੰਦਰ ਗਿਆਨ ਪੈਦਾ ਹੋਇਆ ਉਹਨੂੰ ਜ਼ਬਾਨ ਤੋਂ ਬੋਲ ਕੇ ਕਿਹਾ ਧੁਰ ਕੀ ਬਾਣੀ। ਇਹੀ ਕਾਰਨ ਕਿ ਬਨਾਰਸ ਦੀ ਧਰਤੀ ਤੇ ਸਮੱਸਿਆ ਖੜੀ ਹੋਈ ਜਿਹੜੇ ਮੁੱਦਤਾਂ ਤੋਂ ਵੇਦ ਸ਼ਬਦੰਗ ਬ੍ਰਾਹਮਣ ਹੈ, ਮੇਰਾ ਧਰਮ ਹੈ ਬ੍ਰਾਹਮਣ ਕਹਿ ਰਿਹਾ ਸੀ ਵੇਦਾਂ ਦਾ ਪਠਨ ਪਾਠਨ। ਤੇ ਜਦੋਂ ਇੱਕ ਖੱਡੀ ਤੇ ਕੱਪੜੇ ਬੁਣ ਵਾਲਾ, ਇੱਕ ਕੱਪੜੇ ਕੱਟਣ ਵਾਲਾ, ਉਹਦੇ ਅੰਦਰ ਧੁਰ ਦਾ ਸ਼ਬਦ ਪ੍ਰਗਟ ਹੋ ਗਿਆ, ਅੰਦਰੋਂ ਅਨੁਭਵ ਬਾਹਰ ਪ੍ਰਗਟ ਹੋਇਆ ਤੇ ਲੋਕਾਂ ਨੇ ਕਿਹਾ ਕੱਪੜੇ ਬੁਣ ਵਾਲਾ ਕਿਵੇਂ ਰੱਬ ਦੇ ਗੀਤ ਗਾ ਸਕਦਾ। ਉੱਥੇ ਮਹਾਂਪੁਰਖ ਨੂੰ ਇਹ ਸ਼ਬਦ ਕਹਿਣੇ ਪਏ। ਕਹਿਣ ਲੱਗੇ ਕਿ ਜੋ ਕੁਛ ਮੈਂ ਕਹਿ ਰਿਹਾ ਇਹ ਮੈਂ ਗ੍ਰੰਥ ਪੜ੍ਹ ਕੇ ਨਹੀਂ ਕਹਿ ਰਿਹਾ। ਫਿਰ ਬੇਨਤੀ ਧਿਆਨ ਨਾਲ ਸੁਣਿਓ, ਕਬੀਰ ਸਾਹਿਬ ਨੇ ਉੱਥੇ ਸ਼ਬਦ ਬਿਲਕੁਲ ਨਹੀਂ ਵਰਤਿਆ ਕਿ ਜੋ ਮੈਂ ਸ਼ਬਦ ਉਚਾਰਨ ਕੀਤਾ, ਮੈਂ ਫਲਾਣੇ ਵੇਦ, ਫਲਾਣੇ ਸ਼ਾਸਤਰ, ਫਲਾਣੇ ਪੁਰਾਣ ਨੂੰ ਪੜ੍ਹਿਆ। ਉਹ ਕਹਿੰਦੇ ਨਹੀਂ, ਏਕ ਜੋਤ ਏਕਾ ਮਿਲੀ, ਕਿੰਬਾ ਹੋਏ ਮਹੋਏ। ਕਹਿੰਦੇ ਨੇ ਅਸਲ ਚ ਜਦੋਂ ਏਕ ਜੋਤ ਇੱਕ ਆਤਮਾ ਪਰਮ ਜੋਤ ਵਿੱਚ ਮਿਲ ਜਾਏ ਕਿੰਬਾ ਹੋਏ, ਕੀ ਉਸ ਨੂੰ ਵਾਹ ਕੀਤਾ ਜਾ ਸਕਦਾ? ਚਲੋ ਇੱਥੇ ਵਿਸ਼ਰਾਮ ਲਾਵਾਂਗੇ, ਅਰਥ ਸੌਖੇ ਹੋ ਜਾਣਗੇ। ਏਕ ਜੋਤ ਏਕਾ ਮਿਲੀ, ਕਿੰਬਾ ਹੋਏ। ਅੱਗੇ ਕਹਿੰਦੇ ਨੇ ਮਹੋਏ, ਕਦਾ ਚਿਤ ਨਹੀਂ, ਜਿਹੜੀ ਅਭੇਦ ਹੋ ਗਈ ਉਹਨੂੰ ਕਿਵੇਂ ਬਾਤ ਕੀਤਾ ਜਾ ਸਕਦਾ ਹੈ। ਉਂਝ ਵੈਸੇ ਅਸੀਂ ਲਫ਼ਜ਼ ਇਹ ਵਰਤਨੇ ਆ ਗੁਰੂ ਸਾਹਿਬ ਲਈ ਵੀ। ਇਹ ਨਹੀਂ ਕਿ ਮੈਂ ਆਪਣੀ ਨਵੀਂ ਗੱਲ ਚਲਾਉਣੀ ਚਾਹੁੰਦਾ। ਅਸੀਂ ਸ਼ਬਦ ਕਹਿੰਦੇ ਹੁੰਦੇ ਹਾਂ ਕਿ ਅੱਜ ਸਤਿਗੁਰੂ ਦਾ ਜੋਤੀ ਜੋਤ ਸਮਾਉਣ ਦਿਵਸ ਹੈ। ਗੁਰੂ ਤਾਂ ਖੁਦ ਜੋਤ ਸਰੂਪ ਹੈ, ਜੋਤ ਰੂਪ ਔਰ ਆਪ ਗੁਰੂ ਨਾਨਕ ਕਹਾਇਓ। ਜੋਤੀ ਆਤਮਾ, ਜੋਤ ਪਰਮਾਤਮਾ, ਉਹ ਖੁਦ ਆਪ ਸੱਚ ਏਵੇ, ਉਹ ਤਾਂ ਜੋਤ ਸਵਰੂਪ ਨੇ। ਫਿਰ ਬੇਨਤੀ ਕਰਾਂਗਾ, ਏਕ ਜੋਤ ਏਕਾ ਮਿਲੀ, ਜਦੋਂ ਇੱਕ ਜੋਤ ਆਤਮਾ ਪਰਮ ਆਤਮਾ ਵਿੱਚ ਅਭੇਦ ਹੋ ਗਈ, ਅਭੇਦ ਨੂੰ ਕੋਈ ਵਾਹ ਕਰ ਸਕਦਾ? ਹਾਂ, ਇਹ ਗੱਲ ਵੱਖਰੀ ਕਿ ਪਰਮਾਤਮਾ ਆਪਣੇ ਹੁਕਮ ਨਾਲ ਪਠਾ ਦਿੰਦਾ ਜੇ। ਇਹੀ ਕਾਰਨ ਕਿ ਜਿੰਨੇ ਗੁਰੂ ਸਾਹਿਬ ਲਈ ਸ਼ਬਦ ਵਰਤਣੇ ਆ ਨਾ, ਭਾਈ ਗੁਰਦਾਸ ਸਾਹਿਬ ਨੇ ਜਿਹੜੇ ਵਰਤੇ ਉਹ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਨੂੰ ਪਠਾਇਆ ਗਿਆ ਹੈ, ਭੇਜਿਆ ਹੈ।
सुनी पुकार दातार प्रभ गुर नानक जग माहे पठाया लफ्ज सतगुरु कलगी तरजी दे बोल हम ए काज जगत मो आए धर्म हेत गुरदेव पठाए लफ्ज है। जेड़ी एक जोत परम जोत विच अपेदे नूं कौन वाह कर सकेगा। ਉਹ ਭਾਵੇਂ ਪੰਜਾਂ ਤੱਤਾਂ ਦੇ ਚੋਲੇ ਵਿੱਚ ਵੀ ਵਿਚਰੇ ਪਰ ਚੇਤੇ ਰੱਖਿਓ ਅਭੇਦਤਾ ਉਹਨਾਂ ਦੀ ਪੰਜਾਂ ਤੱਤਾਂ ਦੇ ਚੋਲੇ ਵਿੱਚ ਵੀ ਰਹਿ ਕੇ ਪਰਮ ਜੋਤ ਨਾਲ ਹੀ ਹੁੰਦੀ ਹੈ। ਇਹ ਪਿੰਜਰ ਉਹਨਾਂ ਦੀ ਰੁਕਾਵਟ ਨਹੀਂ ਬਣ ਸਕਦਾ। ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਉਹਨਾਂ ਦੀ ਜ਼ਿੰਦਗੀ 'ਚ ਕਿਹੜਾ ਦਿਨ ਹੈ ਜਿੱਦਣ ਪਰਿਵਾਰ ਵੱਲੋਂ ਸਰਕਾਰ ਵੱਲੋਂ ਮਸੰਦਾਂ ਵੱਲੋਂ ਬ੍ਰਾਹਮਣਾਂ ਵੱਲੋਂ ਹਾਕਮਾਂ ਵੱਲੋਂ ਉਹਨਾਂ ਨੂੰ ਪਰੇਸ਼ਾਨ ਜਾਂ ਉਹਨਾਂ ਨੂੰ ਤਸ਼ੱਦਦ ਨਹੀਂ ਉਹਨਾਂ ਤੇ ਕੀਤਾ ਗਿਆ, ਟੋਰਚਰ ਕਰਨ ਦਾ ਯਤਨ ਕੀਤਾ, ਪਰ ਗੁਰੂ ਅਰਜੁਨ ਸਾਹਿਬ ਅੰਦਰ ਕਿੰਨਾ ਟਿਕਿਆ ਹੈ। ਬੰਦਾ ਥੋੜਾ ਜਿਹਾ ਘਰ ਪਰੇਸ਼ਾਨ ਹੋਵੇ ਨਾ ਬੱਚਿਆਂ ਤੋਂ ਤੇ ਕਹਿ ਦਿੰਦਾ ਨਹੀਂ ਅੱਜ ਸਵੇਰੇ ਜਾਗ ਵੀ ਨਹੀਂ ਆਈ, ਮੇਰਾ ਤਾਂ ਨਿਤਨੇਮ ਵੀ ਟੁੱਟ ਗਿਆ, ਸ਼ਾਮ ਦਾ ਅਰਥ ਵੀ ਕਾਲਖ ਹੈ। ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋਹੇ, ਮਹਾਰਾਜ ਜੀ ਦੇ ਉੱਥੇ ਬਚਨ ਕਹੇ ਸਾਧ ਮਿਲੇ ਸਿੱਧ ਪਾਈਐ ਕਿ ਇਹ ਜੋਗ ਕੇ ਭੋਗ ਸਤਿਗੁਰੂ ਮਿਲ ਜਾਏ ਤਾਂ ਸਿੱਧਤਾ ਮਿਲਦੀ ਹੈ ਕਿਉਂਕਿ ਗੁਰੂ ਤੋਂ ਬਿਨਾਂ ਸਫਲਤਾ ਨਹੀਂ। ਕੀ ਜੋਗੀਆਂ ਵਾਲਾ ਜੋਗ ਤੇ ਕੀ ਭੋਗੀਆਂ ਵਾਲਾ ਭੋਗ, ਪਰ ਦੋਵੇਂ ਮਿਲ ਕਾਰਜ ਉਪਜੈ। ਇਹ ਵੀ ਅੱਜ ਅੱਗੇ ਆਵੇਗਾ ਜੀ ਕਿ ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ, ਪਾਣੀ ਘੜੇ ਤੋਂ ਬਿਨਾਂ ਨਹੀਂ ਟਿਕਦਾ ਤੇ ਪਾਣੀ ਤੋਂ ਬਿਨਾਂ ਘੜਾ ਕੋਈ ਨਹੀਂ ਬਣਦਾ।

0: ਗਿਆਨੀਅਤ ਦਾ ਗਿਆਨ ਅੱਖਰਾਂ ਚ ਹੈ, ਚੇਤੇ ਰੱਖਿਓ ਇਹ ਉਹ ਗਿਆਨ ਹੈ ਜਿਹੜਾ ਅੱਖਰ ਵਿੱਚ ਸਮੇਟਿਆ ਨਹੀਂ ਜਾ ਸਕਦਾ। ਇਹ ਅੱਖਰ ਖਿਰ ਜਾਏਗੇ, ਉਹ ਅੱਖਰ ਇਨਮੈ ਨਾ ਹੈ, ਉਹਨੂੰ ਕਿਵੇਂ ਬਣ ਸਕਾਂਗੇ ਅਸੀਂ। ਖੈਰ ਮੈਂ ਫਿਰ ਬੇਨਤੀ ਕਰਾਂਗਾ, ਸ਼ਬਦ ਸੀ ਪਰ ਆਤਮਕ ਤਰੱਕੀ ਤਾਂ ਬੰਦੇ ਦੀ ਸੁਰਤ ਦੇ ਰਾਹੀਂ ਹੋਈ ਨਾ। ਦੋਵੇਂ ਮਿਲ ਕਾਰਜ ਉਪਜੈ ਰਾਮ ਨਾਮ ਸੰਯੋਗ, ਅੱਗੇ ਉਹਨਾਂ ਬਚਨ ਕਿਹਾ ਲੋਗੋ ਸਰਬ ਸ਼ਬਦੰਗ ਏਕ ਸ਼ਬਦੰਗ। ਜਦੋਂ ਉਹਨਾਂ ਅੰਦਰ ਧਰਮ ਅੰਦਰ ਗਿਆਨ ਪ੍ਰਗਟ ਹੋਇਆ, ਅੰਦਰੋਂ ਅਨੁਭਵ ਗਿਆਨ ਨਿਕਲਿਆ, ਫਿਰ ਲੋਕਾਂ ਮਜ਼ਾਕ ਉਡਾਇਆ ਤੇ ਭਗਤ ਸਾਹਿਬ ਨੇ ਕਿਹਾ ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ ਏਕ ਸ਼ਬਦੰਗ ਹੈ, ਇਹ ਬ੍ਰਹਮ ਕੀ ਵਿਚਾਰ ਹੈ। ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ ਜਿਉ ਕਾਸ਼ੀ ਉਪਦੇਸ਼ ਹੋਏ ਮਾਨਸ ਮਰਤੀ ਬਾਰ। ਤਾਰਕ ਮੰਤਰ ਜੀ ਸ਼ਿਵ ਜੀ ਦਾ, ਉਹ ਮਰਦੇ ਸਮੇਂ ਪੜਾਇਆ ਜਾਂਦਾ ਵੀ ਤੇਰੀ ਗਤੀ ਹੋ ਜਾਏਗੀ। ਜਿਉ ਕਾਸ਼ੀ ਉਪਦੇਸ਼ ਹੋਏ ਮਾਨਸ ਮਰਤੀ ਬਾਰ, ਅੱਗੇ ਭਗਤ ਜੀ ਨੇ ਕਿਹਾ ਕੋਈ ਗਾਵੈ ਸਰਬ ਸ਼ਬਦੰਗ ਏਕ ਸ਼ਬਦੰਗ। ਫਿਰ ਸੁਣਿਓ ਜੋਗ ਸ਼ਬਦੰਗ ਵੱਖਰਾ, ਗਿਆਨ ਸ਼ਬਦੰਗ ਉਹਦਾ ਜੋਗੀ ਦਾ, ਬ੍ਰਹਮ ਦਾ ਵੇਦ ਸ਼ਬਦੰਗ ਹੈ, ਖੱਤਰੀ ਦਾ ਸੂਰ ਸ਼ਬਦੰਗ ਹੈ। ਪਰ ਇੱਥੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿਹੜਾ ਅਸਲੀ ਧਰਮ ਹੈ ਇਹਦੀ ਨਾ ਵੰਡੀ ਪਾਓ ਵੱਖ ਵੱਖ ਫਿਰਕੇ ਬਣਾ ਕੇ, ਕੋਈ ਗਾਵੈ। ਕਹਿਣ ਲੱਗੇ ਬ੍ਰਾਹਮਣ ਤੂੰ ਹੀ ਗਾਲਾ ਮੇਰੇ ਨਾਲ ਬੈਠ ਕੇ, ਤੈਨੂੰ ਵੀ ਸਮਝ ਆ ਜਾਏਗੀ ਕਿ ਸਰਬ ਸ਼ਬਦੰ ਏਕ ਸ਼ਬਦੰ ਕੀ। ਕੋਈ ਗਾਵੈ ਕੋ ਸੁਣੈ ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਮੈਂ ਬੇਨਤੀ ਕਰਾਂਗਾ ਕਿ ਏਕ ਸ਼ਬਦੰ ਇੱਕ ਪਰਮਾਤਮਾ, ਇਹਨੂੰ ਬਾਬਾ ਜੀ ਨੇ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਏਕ ਸ਼ਬਦੰ। ਫਿਰ ਬੇਨਤੀ ਕਰਾਂ ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਅਸਲੀ ਧਰਮ, ਸਰਬ ਸ਼ਬਦੰਗ ਏਕ ਸ਼ਬਦੰਗ, ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾ ਆਵਾਂ। ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਨਹੀਂ ਵੰਡੀ ਨੀ ਸਰਬ ਦਾ ਇੱਕ ਧਰਮ। ਗੁਰੂ ਨਾਨਕ ਸਾਹਿਬ ਨੂੰ ਪੁੱਛੋ ਧਰਮ, ਫਿਰ ਮੈਂ ਅਰਜ਼ ਕੀਤੀ ਇਹ ਤਾਂ ਪਰਮਾਤਮਾ ਦਾ ਆਦਿ ਹੈ, ਧਰਮ ਨਿੱਤਿਆ ਹੈ, ਸੰਸਾਰ ਅਨਿੱਤਿਆ ਹੈ, ਸੰਪਰਦਾ ਅਨਿੱਤਿਆ ਹੈ, ਧਰਮ ਨਿੱਤਿਆ ਹੈ, ਅਨਿੱਤਿਆ ਅੜਾ। ਪਤਾ ਨੀ ਕਿੰਨੀਆਂ ਕੁ ਸੰਪਰਦਾਵਾਂ ਪੈਦਾ ਹੋ ਗਈਆਂ ਨਾਮੋ ਨਿਸ਼ਾਨ ਮਿਟ ਕੇ, ਸਾਨੂੰ ਪਤਾ ਇਸ ਤੋਂ ਪਹਿਲਾਂ ਕਿੰਨੇ ਕੁ ਪੈਦਾ ਹੋਏ। ਪਰ ਉਹ ਧਰਮ ਜਿਹੜਾ ਆਦਿ ਹੈ, ਉਹ ਧਰਮ ਤਾਂ ਸੱਚ ਇਵੇ ਕਿ ਰੱਬ ਤੋਂ ਵੱਖ ਹੈ ਹੀ ਨਹੀਂ, ਉਸ ਧਰਮ ਦੀ ਖੋਹ ਦੀ ਤਾਂ ਜੇ ਪਾਰ ਬ੍ਰਹਮ ਪਰਮੇਸ਼ਵਰ ਹੈ ਤਾਂ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd ਸਟਰੀਟ, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347।
2: रासा प्लैटिनम का पता है 202 17th एवेन्यू साउथ ईस्ट

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟ੍ਰੀਟ, ਸਾਊਥ ਈਸਟ, ਕੈਲਗਰੀ।
2: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓ ਸੇ ਮੁਕਤੀ ਪਾਣਾ ਚਾਹਤੇ ਹੈ? ਤੋ ਅਵਸ਼ਯ ਪੜ੍ਹੇ ਜਗਤ ਗੁਰੂ ਤਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਅਨਮੋਲ ਪੁਸਤਕੇ ਗਿਆਨ ਗੰਗਾ, ਜੀਨੇ ਕੀ ਰਾਹ ਵ ਗੀਤਾ, ਤੇਰਾ ਗਿਆਨ ਅੰਮ੍ਰਿਤ। ਇਹ ਸਭੀ ਪੁਸਤਕੇ ਪੰਜਾਬੀ, ਉਰਦੂ, ਮਰਾਠੀ ਵ ਅਨਯ ਭਾਸ਼ਾਓ ਮੇ ਵੀ ਉਪਲਬਧ ਹੈ। ਇਹ ਪੁਸਤਕੇ ਪੂਰਨ ਪਰਮਾਤਮਾ, ਸੱਚੀ ਭਗਤੀ ਵਿਧੀ ਔਰ ਮੋਕਸ਼ ਕਾ ਮਾਰਗ ਸਰਲ ਭਾਸ਼ਾ ਮੇ ਸਮਝਾਤੀ ਹੈ। ਲਾਖੋਂ ਲੋਗੋ ਨੇ ਇਨਹੇ ਪੜ੍ਹਕਰ ਆਪਣੇ ਜੀਵਨ ਮੇ ਸਕਾਰਾਤਮਕ ਬਦਲਾਵ ਪਾਇਆ ਹੈ। ਕਨਾਡਾ ਮੇ ਇਹ ਪੁਸਤਕੇ ਬਿਲਕੁਲ ਨਿਃਸ਼ੁਲਕ ਮੰਗਵਾਨੇ ਕੇ ਲੀਏ ਆਜ ਹੀ ਹਮਾਰੀ ਵੈਬਸਾਈਟ jagatgururampalji.org ਪਰ ਜਾਏ ਜਾਂ 3065818061 ਪਰ ਸੰਪਰਕ ਕਰੇ।
0: ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300, 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।

ਫਿਰ ਛੋੜਿਆ ਘਰ ਆਪਣਾ ਮੋਹੀ

0: ਆਖੋ ਸਤਨਾਮ ਸ੍ਰੀ, ਗੱਜ ਕੇ ਆਖਿਆ ਕਰੋ ਸਤਨਾਮ
1: ਸ੍ਰੀ
0: ਵਾਹਿਗੁਰੂ। ਸੂਹੇ ਵੇਸ ਦੁਹਾਗਣੀ, ਸੂਹਾ ਵੇਸ ਵੈਸੇ ਸੁਹਾਗਣੀ ਦਾ ਆ, ਵੇਸ ਸੂਹਾ ਪਹਿਨਿਆ ਹੋਵੇ ਤਾਂ ਨਜ਼ਰ ਆਉਂਦਾ ਸੁਹਾਗਣੀ ਏ, ਪਤੀ ਵਾਲੀ ਏ, ਖਸਮ ਵਾਲੀ ਏ। ਸੂਹੇ ਰੰਗ ਦਾ ਅਰਥ ਵਿਦਵਾਨਾਂ ਨੇ ਕੀਤਾ ਬਿਲਕੁਲ ਗੂੜਾ ਰੰਗ, ਚੂ ਚੂਹਾ ਰੰਗ, ਜਿਹੜਾ ਕੁਸੰਬੇ ਦੇ ਫੁੱਲ ਦੀ ਤਰ੍ਹਾਂ ਬਹੁਤ ਚਮਕਦਾ ਹੈ। ਪਰ ਇਹ ਰੰਗ ਪਹਿਨਣ ਵਾਲੀ ਤੇ ਸੁਹਾਗਣੀ ਹੈ, ਸੂਹ ਵੀ ਹੈ ਸੁਹਾਗਣੀ। ਨਾਲ ਮਹਾਰਾਜ ਨੇ ਸ਼ਬਦ ਕਿਹਾ ਦੁਹਾਗਣੀ, ਪਹਿਰਾਵਾ ਸੁਹਾਗਣੀ ਵਾਲਾ, ਪਰ ਪਤੀ ਨਾਲ ਬਣਦੀ ਨਹੀਂ, ਉਹਨੂੰ ਦੁਹਾਗਣੀ ਕਹਿੰਦੇ ਨੇ। ਇੱਕ ਸੁਹਾਗਣੀ, ਇੱਕ ਦੁਹਾਗਣੀ, ਇੱਕ ਪਤੀ ਤੋਂ ਬਗੈਰ ਜਿਹੜੀ ਹੈ, ਜਿਹਦਾ ਪਤੀ ਮਰ ਗਿਆ ਹੋਵੇ ਤਾਂ ਦੁਹਾਗਣੀ ਦਾ ਅਰਥ ਹੈ ਪਤੀ ਮੌਜੂਦ ਹੈ, ਪਤੀ ਹਾਜ਼ਰ ਹੈ, ਪਤੀ ਵਾਲੀ ਹੁੰਦਿਆਂ ਹੋਇਆਂ ਪਤੀ ਨਾਲ ਬਣਦੀ ਨਹੀਂ, ਉਹਨੇ ਸਿਰਫ ਵੇਸ ਪਹਿਨਿਆ ਹੋਇਆ, ਪਤੀ ਉਹਦੇ ਨਾਲ ਨਹੀਂ, ਉਹਨੂੰ ਕਹਿੰਦੇ ਨੇ ਦੁਹਾਗਣੀ। ਜਾਂ ਫਿਰ ਇਹਦਾ ਅਰਥ ਸਮਝੋ ਜਿਹਦਾ ਇੱਕ ਤੋਂ ਬਾਅਦ ਦੂਜੇ ਵੱਲ ਮੋਹ ਹੈ, ਪਤੀ ਤੋਂ ਬਗੈਰ ਕਿਸੇ ਹੋਰ ਤੇ ਵਿਸ਼ਵਾਸ, ਜਿਹਨੂੰ ਅੱਜ ਮਹਾਰਾਜ ਨੇ ਕਿਹਾ ਪਰ ਪਿਰ ਰਾਵਣ ਜਾਏ। ਉਹ ਆਪਣੇ ਪਤੀ ਤੇ ਵਿਸ਼ਵਾਸ ਨਹੀਂ, ਉਹਦੇ ਨਾਲ ਪ੍ਰੇਮ ਨਹੀਂ, ਉਹਦਾ ਵਿਸ਼ਵਾਸ, ਉਹਦਾ ਵਿਸਾਹ ਨਹੀਂ ਹੈ। ਤੇ ਖਿਆਲ ਕਰਿਓ, ਜਿੱਥੇ ਵਿਸ਼ਵਾਸ ਨਹੀਂ ਉੱਥੇ ਪ੍ਰੇਮ ਨਹੀਂ ਬਣਦਾ। ਪਤੀ ਤੇ ਪਤਨੀ ਦਾ ਰਿਸ਼ਤਾ ਵਿਸ਼ਵਾਸ ਦੇ ਸਿਰ ਤੇ ਖੜਾ ਹੈ। ਤਾਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਉਹ ਦੁਹਾਗਣੀ ਹੈ। ਦੁਹਾਗਣੀ ਦੀ ਨਿਸ਼ਾਨੀ ਕੀ ਹੈ? ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਇੱਕ ਸ਼ਬਦ ਕਿਹਾ, ਤੁਸੀਂ ਰੋਜ਼ ਸੁਣਦੇ ਰਹਿੰਦੇ ਹੋ ਤੁਹਾਡੀ ਰਸਨਾ ਤੇ, ਸ੍ਰੀ ਰਾਗ ਮਹਲਾ ਪਹਿਲਾ ਇਹ ਜਗਤ ਭਰਮ ਭੁਲਾਇਆ। ਦੁਹਾਗਣੀ ਹੈ ਜਿਹੜੀ ਭਰਮ ਵਿੱਚ ਹੈ, ਹੈ ਗੁਰੂ ਵਾਲੀ ਪਰ ਗੁਰੂ ਤੇ ਵਿਸ਼ਵਾਸ ਨਹੀਂ ਧਰਦੀ, ਹੈ ਉਹ ਪਤੀ ਵਾਲੀ ਪਰ ਮੰਗਦੀ ਕਿਤੇ ਜਾ ਕੇ ਹੋਰ ਹੈ, ਹੈ ਉਹ ਖਸਮ ਵਾਲੀ ਪਰ ਉਹਦਾ ਭਰੋਸਾ ਕਿਸੇ ਹੋਰ ਤੇ ਹੈ, ਇਸ ਲਈ ਉਹਨੂੰ ਦੁਹਾਗਣੀ ਕਿਹਾ। ਤਾਂ ਮਹਾਰਾਜ ਨੇ ਕਿਹਾ ਜਿਨ੍ਹਾਂ ਦੇ ਅੰਦਰ ਭਰਮ ਪੈ ਜਾਏ, ਜੀ ਇਹ ਪੂਰਾ ਜਗਤ ਭਰਮ ਵਿੱਚ ਹੈ, ਲੋਕ ਭਰਮ ਭੁਲੇਖੇ ਵਿੱਚ ਨੇ, ਆਹ ਚੀਜ਼ ਨਾਲ ਸੁੱਖ ਮਿਲੇਗਾ, ਇਹਦੇ ਨਾਲ ਸੁੱਖ ਮਿਲੇਗਾ, ਫਿਰ ਸੁੱਖ ਲੱਭਦਿਆਂ ਲੱਭਦਿਆਂ ਉਹ ਕਈ ਵਾਰ ਗੁਰੂ ਤੋਂ ਦੂਰ ਚਲੇ ਗਏ। ਇਹ ਮਾਰਗ ਬੜਾ ਕਠਿਨ ਹੈ, ਜਿਹਨੂੰ ਗੁਰਸਿੱਖੀ ਕਹੀ ਹੈ ਨਾ, ਉਹਨੂੰ ਭਾਈ ਗੁਰਦਾਸ ਸਾਹਿਬ ਨੇ ਕਿਹਾ ਖੰਡੇ ਧਾਰ ਗਲੀਏ ਤਪੀੜੀ। ਕਿਉਂ ਜੀ? ਇਹ ਖੰਡੇ ਧਾਰ ਦੁੱਖਦਾਈ ਪੀੜੀ ਇਸ ਲਈ ਹੈ, ਇਹਦੇ ਉੱਤੇ ਲੰਬਾ ਵਿਸ਼ਵਾਸ ਰੱਖਣਾ ਪੈ ਸਕਦਾ ਹੈ। ਹੋ ਸਕਦਾ ਅਰਦਾਸ ਅੱਜ ਕੀਤੀ ਹੈ ਤੇ ਗੁਰੂ ਪਾਸ 4 ਸਾਲਾਂ ਨੂੰ ਕਰੇ, ਉੱਥੇ ਵਿਸ਼ਵਾਸ ਰੱਖਣਾ ਪੈਣਾ, ਭਰੋਸਾ ਰੱਖਣਾ ਪੈਣਾ, ਤੇਰੇ ਅੰਦਰ ਦ੍ਰਿੜਤਾ ਵਿਸ਼ਵਾਸ ਚਾਹੀਦਾ। ਸਿੱਖਾ ਗੁਰੂ ਕੋਲੋਂ ਦਾਨ ਵਿੱਚ ਭਰੋਸਾ ਮੰਗ, ਤੈਨੂੰ ਵਿਸ਼ਵਾਸ ਆ ਜਾਏ। ਇੱਕ ਵਾਰ ਅਰਦਾਸ ਕਰ ਦਿੱਤੀ ਹੈ, ਹੁਣ ਗੁਰੂ ਤੇ ਛੱਡ ਦੇ, ਉਹਨੂੰ ਪਾਉਂਦਾ ਉਹਨੇ ਕਦੋਂ ਪੂਰੀ ਕਰਨੀ। ਤੇ ਜੇ ਆਪਾਂ ਜਿੱਦ ਕਰਕੇ ਲਈਏ ਜੀ, ਕਈ ਵਾਰ ਮਿਲ ਜਾਂਦਾ, ਇੱਥੇ ਅਰਦਾਸ ਕਰੋ, ਅੰਦਰ ਜਾ ਕੇ ਰੋਵੋ, ਅਰਦਾਸ ਕਰੋ, ਹੋਰ ਕਿਤੇ ਅਰਦਾਸ ਕਰੋ, ਕਈ ਵਾਰ ਗੁਰੂ ਨੂੰ ਫਿਰ ਤਰਸ ਆ ਜਾਂਦਾ ਵੀ ਇਹ ਭਾਣੇ ਤੋਂ ਬਾਹਰ ਮੰਗ ਰਿਹਾ। ਹੁਣ ਇਹਨੂੰ ਬੇਨਤੀ ਸਮਝੋ, ਜਿਵੇਂ ਇੱਕ ਬੱਚਾ ਮਾਂ ਪਿਓ ਨਾਲ ਜਿੱਦ ਕਰਕੇ ਕਵੇ ਠੰਡ ਵਿੱਚ ਆਈਸਕ੍ਰੀਮ ਲੈਣੀ ਹੈ, ਕਈ ਵਾਰ ਮਾਂ ਪਿਓ ਦੀ ਜਿੱਦ ਦੇ ਅੱਗੇ ਚੁੱਪ ਕਰ ਦਿੰਦੇ ਨੇ। ਇਹ ਬਾਰ ਬਾਰ ਬੱਚਾ ਰੋ ਰਿਹਾ, ਬਾਰ ਬਾਰ ਡਿਸਟਰਬ ਕਰ ਰਿਹਾ, ਬਾਰ ਬਾਰ ਮੰਗ ਰਿਹਾ, ਫਿਰ ਉਹ ਕਈ ਵਾਰ ਬੱਚੇ ਤੋਂ ਥੋੜਾ ਜਿਹਾ ਦੁਖੀ ਹੋ ਕੇ ਚੀਜ਼ ਦੇ ਦਿੰਦੇ ਨੇ। ਹੁਣ ਉਹ ਪਦਾਰਥ ਤੇ ਮਿਲ ਗਿਆ, ਪਰ ਉਸ ਪਦਾਰਥ ਵਿੱਚੋਂ ਜਿਹੜੀ ਪੀੜਾ ਪੈਦਾ ਹੋਣੀ, ਦਰਦ ਪੈਦਾ ਹੋਣਾ, ਉਹਨੂੰ ਹੀ ਹੋਣਾ। ਕਿਹਨੂੰ? ਜਿਹਨੇ ਮੰਗਿਆ ਜਿੱਦ ਕਰਕੇ। ਗੁਰੂ ਨੇ ਕਿਹਾ ਜਿੱਦ ਕਰਕੇ ਬਾਰ ਬਾਰ ਮੰਗੇਗਾ, ਪਦਾਰਥ ਮਿਲ ਜਾਣਗੇ, ਪਰ ਪਦਾਰਥਾਂ ਚੋਂ ਜਿਹੜੀ ਪੀੜਾ ਪੈਦਾ ਹੋਣੀ ਉਹ ਤੈਨੂੰ ਸਹਿਣੀ ਪਏਗੀ। ਜੇ ਤੂੰ ਚਾਹੁੰਦੇ ਪਦਾਰਥਾਂ ਵਿੱਚੋਂ ਪੀੜਾ ਨਾ ਪੈਦਾ ਹੋਵੇ, ਪਦਾਰਥਾਂ ਵਿੱਚੋਂ ਮਿੱਠਾ ਖਾ ਕੇ ਰੋਗ ਨਾ ਪੈਦਾ ਹੋਵੇ, ਵਿਜੋਗ ਨਾ ਪੈਦਾ ਹੋਵੇ, ਫਿਰ ਅਰਦਾਸ ਕਰਕੇ ਗੁਰੂ ਤੇ ਛੱਡ ਦੇਈ। ਅਰਦਾਸ ਕਰ ਦਿੱਤੀ ਆ, ਹੁਣ ਪਾਸ ਭਾਵੇਂ 4 ਸਾਲਾਂ ਨੂੰ ਕਰੇ, ਇਹ ਵਿਸਾਰ ਰੱਖਣਾ ਪੈਣਾ, ਇਹ ਭਰੋਸਾ ਰੱਖ। ਤਾਂ ਮਹਾਰਾਜ ਜੀ ਨੇ ਬਚਨ ਕਹੇ, ਇਹ ਜਗਤ ਭਰਮ ਭੁਲਾਇਆ, ਸ੍ਰੀ ਰਾਗ ਮਹਲਾ ਪਹਿਲਾ, ਇਹ ਜਗਤ ਭਰਮ ਭੁਲਾਇਆ, ਪੁੱਤ ਦਿਖਵਾਇਆ, ਪ੍ਰਤਾਪ ਲੱਗਾ ਦੁਹਾਗਣੀ, ਭਾਗ ਜਿਨ੍ਹਾਂ ਦੇ ਨਾਹੇ ਜੀਉ। ਪ੍ਰਤਾਪ ਦਾ ਅਰਥ ਹੈ ਦੁੱਖ। ਕਹਿੰਦੇ ਵਿਸ਼ਵਾਸ ਨਹੀਂ ਧਰਦੀ, ਬਾਰ ਬਾਰ ਇੱਕ ਗੁਰੂ ਨੂੰ ਛੱਡ ਕੇ ਭਟਕ ਰਹੀ ਹੈ, ਸੰਸਾਰ ਦੁਹਾਗਣੀ ਹੈ, ਤੇ ਉੱਤੋਂ ਜਿਹੜਾ ਦੁੱਖ ਲੱਗਦਾ ਉਹ ਉਹਨੂੰ ਹੀ ਲੱਗਦਾ। ਫਿਰ ਪ੍ਰਤਾਪ ਲੱਗਾ ਦੁਹਾਗਣੀ, ਭਾਗ ਜਿਨ੍ਹਾਂ ਦੇ ਨਾਹੇ ਜੀਉ, ਦੁਹਾਗਣੀ ਕਿਆ ਨਿਸ਼ਾਨੀਆਂ, ਖਸਮੋ ਕੁਥੀਆਂ ਫਿਰੈ ਨਿਮਾਣੀਆਂ। ਕੀ ਨਿਸ਼ਾਨੀ ਆ ਦੁਹਾਗਣੀ ਦੀ? ਕਹਿੰਦੇ ਖਸਮ ਤੋਂ ਖੁੰਝ ਕੇ ਕਿਤੇ ਹੋਰ ਮੰਗ ਰਹੇ ਨੇ, ਖਸਮ ਤੋਂ ਛੱਡ ਕੇ ਕਿਤੇ ਹੋਰ ਝੋਲੀ ਅੱਡ ਰਹੇ ਨੇ, ਖਸਮ ਤੋਂ ਛੱਡ ਕੇ ਵਿਸ਼ਵਾਸ ਕਿਤੇ ਹੋਰ ਹੈ, ਆਪਣੇ ਪਿਰ ਦੀ ਸੰਭਾਲ ਨਹੀਂ। पर पुरखे नाल प्यार है, किसे होर पास्यों मंग रहे। तां महाराज ने कहा दो

0: ਬਾਹਰੋਂ ਵੇਸ ਤਾਂ ਸੋਹਣਾ ਲੱਗਦਾ ਪਰ ਗੁਰੂ ਦੀ ਨਜ਼ਰ ਵਿੱਚ ਮੈਲਾ ਹੋ ਗਿਆ। ਕਿਉਂ? ਕਿਤੇ ਹੋਰ ਜੂ ਝੁੱਕ ਰਹੇ ਨੇ, ਇੱਕ ਪਤੀ ਤੇ ਵਿਸ਼ਵਾਸ ਹੀ ਨਹੀਂ ਹੈ। ਫਿਰ ਗੁਰੂ ਦੀ ਨਜ਼ਰ ਵਿੱਚ ਉਹ ਸੋਹਣਾ ਵੇਸ ਵੀ ਮੈਲਾ ਹੈ। ਮੈਲੇ ਵੇਸ ਤਿਨਾ ਕਾਮਣੀ, ਦੁਖੀ ਰਹਿਣ ਵਿਹਾਏ ਜੀਓ। ਅਗਲੀ ਪੰਕਤੀ ਸੁਣਿਓ, ਕਹਿੰਦੇ ਜਿਹੜੀਆਂ ਸੁਹਾਗਣਾ ਪਾਸ ਹੋ ਗਈਆਂ ਹੁਣੀ ਕੀ ਕੰਮ ਕੀਤਾ ਵੇ? ਕੋਈ ਸੁਹਾਗਣਾ ਨੇ ਦਾਨ ਪੁੰਨ ਪੂਜਾ ਪਾਠ ਜ਼ਿਆਦਾ ਕੀਤਾ ਹੋਇਆ? ਅਗਲੀ ਪੰਕਤੀ ਫਿਰ ਮਹਾਰਾਜ ਨੇ ਕਹੀ, ਜਿਹੜੇ ਪਾਸ ਹੋਏ ਗੁਰਸਿੱਖ ਨੇ ਉਹਨਾਂ ਵੱਲ ਇਸ਼ਾਰਾ ਕਰਕੇ ਕਹਿੰਦੇ, ਸੁਹਾਗਣੀ ਕਿਆ ਕਰਮ ਕਮਾਇਆ। ਪੁੱਛਿਆ ਕਿਸੇ ਸੁਹਾਗਣੀ ਨੂੰ, ਕਿਸੇ ਪਾਸ ਹੋਏ ਗੁਰਮੁਖ ਨੂੰ ਪੁੱਛਿਆ, ਤੈਨੂੰ ਗੁਰੂ ਬੜਾ ਪਿਆਰ ਕਰਦਾ, ਸਿੱਖਾ ਤੂੰ ਕੀ ਪੁੰਨ ਦਾਨ ਪੂਜਾ ਪਾਠ ਕੀਤਾ, ਤੇਰਾ ਕੀ ਕਰਮ ਹੈ? ਤੇ ਅੱਗੇ ਸੁਣਿਓ, ਜਿਹੜੀਆਂ ਸੁਹਾਗਣਾ ਪਾਸ ਹੋ ਜਾਂਦੀਆਂ ਉਹ ਦਾਵਾ ਕਰਕੇ ਨਹੀਂ ਕਹਿੰਦੀਆਂ, ਮੈਂ ਵਿਸ਼ਵਾਸ ਬਹੁਤ ਰੱਖਿਆ। ਦੇਖੋ ਪਹਿਲੇ ਮੈਂ ਬੇਨਤੀ ਕੀਤੀ, ਵਿਸ਼ਵਾਸ ਵਿਸਾਹ ਭਰੋਸਾ ਪੈਦਾ ਹੋਣਾ, ਇੱਥੇ ਦਾਵਾ ਨਹੀਂ ਤੁਸੀਂ ਕਰ ਸਕਦੇ ਕਿ ਮੈਨੂੰ ਬਹੁਤ ਵਿਸ਼ਵਾਸ ਹੈ ਗੁਰੂ ਤੇ। ਨਹੀਂ, ਗੁਰੂ ਨੇ ਦਾਨ ਦਿੱਤਾ, ਕਿਰਪਾ ਕੀਤੀ ਤਾਂ ਵਿਸ਼ਵਾਸ ਹੈ। ਆਪਾਂ ਤੇ ਪਲ ਵਿੱਚ ਡੋਲ ਸਕਦੇ? ਕਿਹੜਾ ਬੰਦਾ ਜਿਹੜਾ ਦਾਵਾ ਕਰਕੇ ਕਹੇ ਮੈਨੂੰ ਬੜਾ ਭਰੋਸਾ ਜੀ, ਇੱਥੇ ਇੱਕ ਖਿੰਨ ਵਿੱਚ ਗੁਰੂ ਅੰਦਰੋਂ ਬਿਰਤੀ ਹਿਲਾ ਦੇ ਤੇ ਬੰਦਾ ਲਾਲਚ ਵੱਸ ਹੋ ਕੇ ਡੋਲ ਸਕਦਾ? ਤਾਂ ਗੁਰੂ ਨੇ ਇੱਕ ਗੱਲ ਕਹੀ ਹੈ, ਪੁੱਛ ਗੁਰਮੁਖਾਂ ਤੋਂ ਸੁਹਾਗਣੀਆਂ ਨੇ ਕੀ ਕੰਮ ਕੀਤਾ। ਕਹਿੰਦੇ ਸੁਹਾਗਣੀ ਕਿਆ ਕਰਮ ਕਮਾਇਆ, ਉਹਦਾ ਜਵਾਬ ਸੁਣਿਓ ਫਿਰ ਸੁਹਾਗਣੀ ਨੇ। ਉਹ ਕਹਿੰਦੀ ਪੂਰਬ ਲਿਖਿਆ ਪਾਇਆ, ਨਦਰ ਕਰੇ ਜੇ ਆਪਣੀ ਤਾਂ ਆਪੇ ਲਏ ਮਿਲਾਏ ਜੀਓ। ਭੈਣੇ ਮੇਰੀ ਕੋਈ ਚਲਾਕੀ ਨਹੀਂ, ਉਹਨੇ ਨਦਰ ਕੀਤੀ ਹੈ ਮੈਨੂੰ ਮਿਲਾ ਲਿਆ, ਉਹਨੇ ਨਦਰ ਕੀਤੀ ਮੇਰੇ ਅੰਦਰ ਵਿਸਾ ਵਿਸ਼ਵਾਸ ਆ ਗਿਆ, ਮੇਰੀ ਕੋਈ ਸਿਆਣਪ ਨਹੀਂ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ, ਯੂਨਿਟ ਨੰਬਰ 11, 2316 27 ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 4612, 6th ਸਟਰੀਟ, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਡਿੰਗ ਲਿਮਿਟਿਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ

0: ਅੱਜ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ, ਸੂਹਾ ਬੇਸ ਹੈ ਪਰ ਦੁਹਾਗਣੀ ਹੈ, ਕਿਉਂ? ਪਰ ਪੁਰਖੇ ਨਾਲ ਪਿਆਰ ਹੈ, ਪਰ ਫਿਰ ਕਿਸੇ ਦੂਜੇ ਤੇ ਵਿਸ਼ਵਾਸ ਹੈ, ਪਰ ਫਿਰ ਰਾਵਣ ਜਾਏ ਉਹ ਕਿਸੇ ਦੂਜੇ ਨਾਲ ਸਨੇਹ ਕਰਕੇ ਉੱਥੋਂ ਮੰਗਦੀ ਹੈ, ਇੱਕ ਖਸਮ ਤੇ ਭਰੋਸਾ ਨਹੀਂ, ਇਸ ਲਈ ਬੇਸ ਹੁੰਦਿਆਂ ਹੋਇਆਂ ਵੀ ਦੁਹਾਗਣੀ ਹੈ।
1: ਫਿਰ ਛੁੱਡਿਆ ਘਰ ਆਪਣਾ ਮੋਹੀ ਦੂਜੈ ਪਾਈ।
0: ਆਖੋ ਸਤਨਾਮ ਸ੍ਰੀ ਵਾਹਿਗੁਰੂ। ਦੁਹਾਗਣੀ ਦਾ ਕਾਰਨ ਇਹ ਹੈ, ਉਹ ਦੂਜਿਆਂ ਦੇ ਪਦਾਰਥ ਵੱਲ ਝਾਕ ਰੱਖਦੀ ਹੈ, ਦੂਜਿਆਂ ਦੇ ਦੁਬਦਾ ਦੂਜੇ ਪਦਾਰਥ ਨਾਲ ਮੋਹੀ ਗਈ ਹੈ। ਉਹ ਚੀਜ਼ ਮੇਰੇ ਕੋਲ ਹੋਵੇ, ਆਹ ਵੀ ਮੇਰੇ ਕੋਲ ਹੋਵੇ, ਆਹ ਵੀ ਮੈਨੂੰ ਮਿਲ ਜਾਏ, ਸਾਰੇ ਸਰੋਪੇ ਹੀ ਮੈਨੂੰ ਮਿਲ ਜਾਣ, ਉਹ ਗੁਰੂ ਤੇ ਵਿਸ਼ਵਾਸ ਭਰੋਸਾ ਨਹੀਂ। ਤਾਂ ਸਤਿਗੁਰ ਨੇ ਕਿਹਾ ਖਸਮ ਵਾਲੀ ਨਹੀਂ, ਦੁਹਾਗਣੀ ਹੈ, ਤੇ ਜਿਹੜੀਆਂ ਸੁਹਾਗਣੀਆਂ ਉਹਨਾਂ ਨੂੰ ਹੋਰ ਕਿਸੇ ਤੇ ਝਾਕ ਨਹੀਂ। ਪਤੀ ਦੇ ਘਰ ਰੁੱਖਾ ਮਿਲਦਾ ਤਾਂ ਵੀ ਖੁਸ਼ ਨੇ, ਪਤੀ ਦੇ ਘਰ ਘੱਟ ਮਿਲਦਾ ਤਾਂ ਵੀ ਪ੍ਰਸੰਨ ਨੇ, ਦੂਜਿਆਂ ਦੇ ਪਦਾਰਥਾਂ ਵੱਲ ਝਾਕ ਨਹੀਂ। ਜਿਹੜੀਆਂ ਸੁਹਾਗਣੀਆਂ ਗੁਰਸਿੱਖ ਪ੍ਰਵਾਨ ਨੇ, ਜੇ ਗੁਰੂ ਭੁੱਖ ਦੇਵੇ ਤਾਂ ਵੀ ਖੁਸ਼ ਹੈ, ਜੇ ਕੁਛ ਦੇਵੇ ਤਾਂ ਵੀ ਪ੍ਰਸੰਨ ਨੇ, ਨਾ ਦੇਵੇ ਤਾਂ ਵੀ ਖੁਸ਼। ਤਾਂਹੀਓ ਆ ਪੰਕਤੀ ਤੁਸੀਂ ਪੜ੍ਹਦੇ ਹੋ ਨਾ, ਜਿਹੜੀਆਂ ਪਾਸ ਹੋਈਆਂ ਗੁਰਮੁਖ ਸੁਹਾਗਣੀਆਂ ਉਹ ਕਹਿੰਦੀਆਂ ਦੁੱਖ ਨਾਹੀ ਸਭ ਸੁਖ ਹੀ ਹੈ ਰੇ। ਕਦੇ ਕਹਿੰਦੀਆਂ ਨੀ ਗੁਰੂ ਦੇ ਘਰ ਦੁੱਖ ਹੈ, ਦੁੱਖ ਨਾ

ਨਹੀਂ ਸਭ ਜਿੱਤ। ਤੇ ਉਹਨਾਂ ਦੀ ਨਿਸ਼ਾਨੀ ਸੁਣਿਓ, ਸਬਰ ਚ ਰੱਜ ਗਏ। ਸਬਰ ਚ ਬਾਬਾ ਫਰੀਦ ਸਾਹਿਬ ਜੀ ਨੇ ਬਚਨ ਕਿਹਾ, 114ਵਾਂ ਸਲੋਕ ਹੈ, ਉਹ ਕਹਿੰਦੇ ਟੁੱਟਿੰਦੀ ਏ ਸੁਹਾਗ ਕੋ, ਜੇ ਸੁਹਾਗ ਲੱਭਣਾ, ਜੇ ਪਤੀ ਦੇ ਘਰ ਵਸਣਾ, ਫਿਰ ਸੁਣ ਕੀ ਚਾਹੀਦਾ। ਟੁੱਟਿੰਦੀ ਏ ਸੁਹਾਗ ਕੋ ਤੋ ਤਨਕਾਈ ਕੋਰ, ਕੋਰ ਦਾ ਅਰਥ ਹੈ ਤੇਰੇ ਚ ਕੋਈ ਕਮੀ ਹੈ, ਜੇ ਤੈਨੂੰ ਖਸਮ ਨਹੀਂ ਮਿਲਦਾ, ਤੇਰੇ ਸਰੀਰ ਚ ਕੋਈ ਕਮੀ ਹੈ, ਕੋਈ ਤੇਰੇ ਸ਼ਿੰਗਾਰ ਵਿੱਚ ਨੁਕਸ ਹੈ, ਕਿਤੇ ਨਾ ਕਿਤੇ ਕੋਈ ਖੋੜ ਹੈ, ਤਾਂ ਨੀ ਗੱਲ ਬਣ ਰਹੀ। ਕੀ ਖੋੜ ਹੈ ਜੀ?

ਹੋਰ ਉਹਨਾਂ ਨੂੰ ਹੋਰ ਕਿਸੇ ਤੇ ਝਾਕ ਹੀ ਨਹੀਂ, ਉਹਨਾਂ ਦੇ ਅੰਦਰ ਕੀ ਹੈ? ਕਹਿੰਦੇ ਸਬਰ ਇਹੋ ਸੋ ਆਓ ਜੇ ਤੂੰ ਬੰਦਾ ਦਿੜ ਕਰੇ। ਉਹਨਾਂ ਦੇ ਅੰਦਰ ਸਬਰ ਹੈ, ਸਬਰ ਅੰਦਰ ਸਾਬਰੀ ਤਾਨੇ ਵਹਿ ਜਾ ਲੈਣ। ਹੋਣ ਨਜ਼ੀਕ ਖੁਦਾਏ ਦੇ ਭੇਤ ਨਾ ਕਿਸੇ ਦੇਣ। ਸਬਰ ਮੰਜ ਕਮਾਣ, ਮਹਾਰਾਜ ਨੇ ਕਿਹਾ ਸਬਰ ਦੀ ਕਮਾਣ ਲੈਣੀ, ਕਮਾਣ ਕਮਾਣ ਸਮਝਦੇ ਹੋ, ਜਿੱਤ ਤੀਰ ਚਲਾਈ। ਸਬਰ ਮੰਜ ਕਮਾਣ ਇਹ ਸਬਰ ਕਾ ਨੀਹਣੋ, ਨੀਹਣੋ ਦਾ ਅਰਥ ਹੈ ਜਿਹੜਾ ਉਸ ਕਮਾਨ ਉੱਤੇ ਚਿਲਾ ਚੜਾਉਂਦੇ ਆ, ਜਿੱਤ ਤੀਰ ਰੱਖੀ। ਕਹਿੰਦੇ ਸਬਰ ਦਾ ਚਿਲਾ ਹੋਵੇ, ਸਬਰ ਦੀ ਕਮਾਣ ਹੋਵੇ ਤੇ ਸਬਰ ਦਾ ਹੀ ਤੀਰ ਛੱਡੀ ਜਾ, ਤੈਨੂੰ ਗੁਰੂ ਨੇ ਪਤਾ ਕੀ ਬਣਾ ਦੇਣਾ। ਸੁਣਿਓ ਹੁਣ ਅਗਲੀ ਪੰਗ। ਸਬਰ ਮੰਜ ਕਮਾਣ ਇਹ ਸਬਰ ਕਾ ਨੀਹਣੋ, ਸਬਰ ਸੰਧਾ ਬਾਣ ਖਾਲਕ ਖਤਾ ਨਾ ਕਰੀ। ਰੱਬ ਤੇਰੇ ਨਾਲ ਧੋਖਾ ਨਹੀਂ ਹੁੰਦਾ ਹੈਗਾ, ਰੱਬ ਤੇਰੇ ਨਾਲ ਬੇਇਨਸਾਫੀ ਨਹੀਂ ਹੁੰਦਾ ਹੈਗਾ। ਤੂੰ ਸਬਰ ਰੱਖ ਕੇ ਬਹਿ ਜਾਈ, ਤੇਰੇ ਕੋਲ ਕਮਾਨ ਸਬਰ ਦੀ, ਚਿਲਾ ਸਬਰ ਦਾ, ਤੀਰ ਸਬਰ ਦਾ ਚਾਹੀਦਾ। ਇੱਕ ਦਿਨ ਤੈਨੂੰ ਗੁਰੂ ਦਰਿਆ ਬਣਾ ਦੇਗਾ। ਦਰਿਆ ਹੁੰਦਾ ਵਿਸ਼ਾਲ ਤੇ ਛੋਟਾ ਜਿਹਾ ਨਾਲਾ, ਜਿਹੜਾ ਦਰਿਆ ਤੋਂ ਟੁੱਟਦਾ ਨਾ ਉਹ ਸੁੱਕ ਜਾਂਦਾ, ਗੰਦਾ ਵੀ ਹੋ ਜਾਂਦਾ। ਦਰਿਆ ਗੰਦਾ ਨਹੀਂ ਹੁੰਦਾ, ਨਾਲੇ ਮੈਲੇ ਹੋ ਜਾਂਦੇ ਨੇ, ਗੰਦੇ ਹੋ ਜਾਂਦੇ ਨੇ, ਛੋਟੇ ਛੋਟੇ ਨਾਲੇ ਨਾਲੀਆਂ ਮੈਲੇ ਗੰਦੇ ਨੇ, ਉਹ ਭਲਿਆ ਦਰਿਆ ਗੰਦਾ ਨਹੀਂ। ਨਾਲੇ ਨਾਲੇ ਸੁੱਕ ਜਾਂਦੇ ਨੇ, ਦਰਿਆ ਸੁੱਕਦਾ ਨਹੀਂ। ਜੇ ਤੂੰ ਸਬਰ ਰੱਖ ਕੇ ਬੈਠਾ ਰਿਹਾ, ਤੈਨੂੰ ਗੁਰੂ ਨੇ ਦਿਲ ਵਿਸ਼ਾਲ ਕਰ ਦੇਣਾ, ਤੂੰ ਦਰਿਆ ਬਣ ਜਾਣਾ, ਕੁੱਲ ਦੁਨੀਆ ਤੇਰੇ ਹਿਰਦੇ ਚ ਵਸ ਜਾਏਗੀ, ਤੇਰਾ ਸਾਰਿਆਂ ਨਾਲ ਪਿਆਰ। ਔਰ ਚੇਤੇ ਰੱਖੀ, ਛੋਟੀਆਂ ਛੋਟੀਆਂ ਨਦੀਆਂ ਦਰਿਆ ਤੋਂ ਉਧਾਰਾ ਪਾਣੀ ਲੈਂਦੀਆਂ ਨੇ। ਜਿੱਦਣ ਤੂੰ ਗੁਰੂ ਦੀ ਸੁਹਾਗਣੀ ਗੁਰਸਿੱਖ ਗੁਰਮੁਖ ਪ੍ਰਵਾਨ ਹੋ ਗਿਆ, ਆ ਦੁਨੀਆਂ ਦੇ ਲੋਕ ਤੇਰੇ ਕੋਲੋਂ ਮੰਗਣਗੇ, ਕਿਉਂ? ਗੁਰੂ ਨੇ ਤੈਨੂੰ ਦਰਿਆ ਬਣਾ ਦਿੱਤਾ। ਇਹ ਸਬਰ ਕਾ ਨੀਹਣੋ, ਸਬਰ ਸੰਧਾ ਬਾਣ ਖਾਲ

ਵਾਹੜਾ, ਤੈਨੂੰ ਗੁਰੂ ਟੁੱਟਣ ਨਹੀਂ ਦਏਗਾ, ਤੈਨੂੰ ਵੱਧ ਥੀ ਬੈਂ ਦਰਿਆਓ ਦਰਿਆ ਦੀ ਤਰ੍ਹਾਂ ਵਿਸ਼ਾਲ ਕਰ ਦੇਗਾ, ਜਿਵੇਂ ਦਰਿਆ ਤੋਂ ਨਦੀਆਂ ਧਾਰਾ ਪਾਣੀ ਮੰਗਦੀਆਂ ਨੇ। ਸਬਰ ਰੱਖ ਕੇ ਵੇਖ, ਦੁਨੀਆਂ ਤੇਰੇ ਤੋਂ ਮੰਗਿਆ ਕਰੇਗੀ ਮੈਨੂੰ ਦਾਤ ਦੇ ਦੇ। ਤਿੰਨ ਕੋ ਪਰਜਾ ਪੁੱਜਣ ਆਈ। ਅੱਜ ਮੇਰੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਦੂਜੇ ਭਾਏ ਚ ਜੋ ਮੋਹੇ ਗਏ ਉਹਨੇ ਆਪਣੇ ਪਿਰ ਦਾ

ਕਹਿੰਦੇ ਜਿਹੜਾ ਖਾਲਸ ਸ਼ੁੱਧ ਨਿਰਮਲ ਮਹਿਲ ਤੋਂ ਰਹਿਤ ਖਸਮ ਮਾਲਕ ਪਤਾਰ ਪਤੀ ਸੀ ਉਹਨੂੰ ਤਾਂ ਛੱਡ ਦਿੱਤਾ, ਤਾਂ ਹੁਣ ਤਾਂ ਬਜੋਗ ਹੀ ਬਜੋਗ ਪੱਲੇ, ਜੋ ਮਰਜ਼ੀ ਲੈ ਲਓ ਪਦਾਰਥ ਮਿਲ ਜਾਣਗੇ ਬਜੋਗ ਰਹਿ ਜਾਏਗਾ। ਇੱਕ ਛੋਟੀ ਜਿਹੀ ਸੰਸਾਰੀ ਉਦਾਹਰਣ ਸੁਣਿਓ, ਪਤੀ ਨਾਲ ਬਣੀ ਹੋਈ ਹੈ, ਘਰ ਚ ਵਸਦੀ ਹੈ ਤਾਂ ਸਾਰੇ ਰਿਸ਼ਤੇ ਆ, ਦਰਾਣੀ ਦਾ ਵੀ ਰਿਸ਼ਤਾ ਹੈ, ਨਨਾਨਾ ਦਾ ਵੀ ਰਿਸ਼ਤਾ ਹੈ, ਜਠਾਣੀਆਂ ਦਾ ਵੀ ਰਿਸ਼ਤਾ ਹੈ, ਦੇਵਰ ਜੇਠ ਮਾਮੇ ਸਭ ਰਿਸ਼ਤੇ ਨੇ, ਤੇ ਚੇਤੇ ਕਰਿਓ ਪਤੀ ਨਾਲੋਂ ਟੁੱਟ ਜਾਏ, ਕਈ ਵਾਰ ਲੱਖਾਂ ਰੁਪਈਆ ਤਾਂ ਮਿਲ ਜਾਂਦਾ ਅਦਾਲਤਾਂ ਰਾਹੀਂ, ਮੈਨੂੰ ਮਾਫ ਕਰਿਓ ਰਿਸ਼ਤੇ ਟੁੱਟ ਜਾਂਦੇ ਨੇ, ਬਜੋਗ ਰਹਿੰਦਾ ਪਦਾਰਥ ਮਿਲਦੇ ਨੇ। ਬਹੁਤੇ ਲੋਕ ਪਤੀ ਨਾਲੋਂ ਟੁੱਟ ਕੇ, ਕਿਸੇ ਨੂੰ ਅੱਧੀ ਜਾਇਦਾਦ ਮਿਲ ਸਕਦੀ ਹੈ, ਲੱਖਾਂ ਰੁਪਈਆ ਮਿਲ ਸਕਦਾ ਹੈ, ਪਰ ਬਜੋਗ ਰਹੇਗਾ, ਉਹਦੀ ਜ਼ਿੰਦਗੀ ਚ ਦੁੱਖ ਰਹੇਗਾ। ਜੇ ਕੋਈ ਘੱਟ ਖਾਣ ਨੂੰ ਮਿਲੇ, ਪਤੀ ਨਾਲ ਵਸਦੀ ਹੈ, ਉਹ ਸੁਖੀ ਹੈ, ਉਹਦੇ ਜੀਵਨ ਵਿੱਚ ਬਜੋਗ ਨਹੀਂ। ਪਤੀ ਆ ਤਾਂ ਸਾਰੇ ਰਿਸ਼ਤੇ ਨੇ, ਪਤੀ ਨਹੀਂ ਤੇ ਕੱਲਾ ਪਦਾਰਥ ਰਹਿ ਜਾਏਗਾ, ਰਿਸ਼ਤੇ ਮੁੱਕ ਜਾਣਗੇ, ਬਜੋਗ ਰਹਿੰਦਾ। ਅੱਜ ਮਹਾਰਾਜ ਨੇ ਬਚਨ ਕਹੇ, ਪਦਾਰਥ ਤਾਂ ਮਿੱਠੇ ਮਿਲ ਜਾਂਦੇ ਨੇ, ਪਰ ਬਜੋਗ ਉਹਨਾਂ

0: ਕਹਿੰਦੇ ਜੋ ਗੁਰਮੁਖ ਗੁਰੂ ਦੇ ਰਾਹੀਂ ਜਿਨ੍ਹਾਂ ਨੂੰ ਸੋਝੀ ਮਿਲੀ ਉਹ ਪਲਟ ਗਏ। ਪਲਟ ਗਏ ਦਾ ਭਾਵ ਉਹਨੇ ਆਪਣੇ ਮਨ ਦਾ ਪਾਸਾ ਮੋੜ ਲਿਆ, ਸੰਸਾਰ ਉਹਨੇ ਆਪਣੇ ਆਪ ਨੂੰ ਬਦਲ ਲਿਆ। ਬਾਬਾ ਕਬੀਰ ਸਾਹਿਬ ਜੀ ਦਾ ਇੱਕ ਬਚਨ ਹੈ, ਉਹਨੇ ਕਿਹਾ ਜਿਹਨਾਂ ਗੁਰਮੁਖਾਂ ਨੂੰ ਸਮਝ ਆਈ ਉਹਨੇ ਆਪਣਾ ਪਾਸਾ ਢਾਲ ਲਿਆ, ਉਹਨੇ ਪਾਸਾ ਸੰਸਾਰ ਵੱਲੋਂ ਬਦਲ ਲਿਆ, ਉਹ ਪਾਸੇ ਦੀ ਖੇਡ ਜਿੱਤ ਗਏ। ਅੱਜ ਮਹਾਰਾਜ ਨੇ ਬਚਨ ਕਹੇ ਗੁਰਮੁਖ ਪਾਸਾ ਪਲਟ ਲੈਂਦੇ ਨੇ, ਭਾਵ ਉਹ ਸੰਸਾਰ ਵੱਲੋਂ ਮੂੰਹ ਮੋੜ ਲੈਂਦੇ। ਉਦਾਂ ਨੀ ਵੀ ਸਵਾਰਥ ਹੋ ਕੇ ਪਾਸਾ ਪਲ। ਰਾਤੀ ਸਾਜ ਸ਼ਿੰਗਾਰ ਦਾ ਅਰਥ ਹੈ ਉਹ ਪਰਮਾਤਮਾ ਨਾਲ ਰੱਤੇ ਗਏ, ਇਹੀ ਉਹਨਾਂ ਦਾ ਸੱਚਾ ਸ਼ਿੰਗਾਰ ਹੁੰਦਾ ਹੈ।
1: ਸਹਿਜ ਸੱਚ ਫਿਰ ਰਾਵਿਆ ਹਰ ਨਾਮਾ ਉਰ ਧਾਰ।
0: ਕਹਿੰਦੇ ਉਹ ਸਹਿਜ ਵਿੱਚ ਸੱਚ ਵਿੱਚ ਟਿਕੇ ਰਹੇ, ਹਰ ਨਾਮਾ ਉਰ ਧਾਰ, ਹਿਰਦੇ ਵਿੱਚ ਗੁਰੂ ਗੁਰੂ ਜਪਦੇ ਰਹੇ। ਜੇ ਗੁਰੂ ਨੇ ਕੁਝ ਦਿੱਤਾ ਤਾਂ ਵੀ ਪ੍ਰਸੰਨ ਨੇ, ਅਹੰਕਾਰ ਨਹੀਂ ਮਿਲਿਆ ਤੇ ਤਾਂ ਵੀ ਆਨੰਦ ਵਿੱਚ ਨੇ। ਸੋਨੇ ਦੇ ਭਾਂਡਿਆਂ ਵਿੱਚ ਭੋਜਨ ਮਿਲੇ ਤਾਂ ਵੀ ਉਸੇ ਹਾਲਤ ਵਿੱਚ, ਤੇ ਖਾਲੀ ਹੱਥ ਤੇ ਖਾਣਾ ਪੈ ਜਾਏ ਤਾਂ ਵੀ ਉਸੇ ਹਾਲਾਤ। ਰੇਸ਼ਮ ਦੇ ਪੱਟ ਪਹਿਨਣ ਤਾਂ ਵੀ ਹੰਕਾਰ ਨਹੀਂ, ਗੋਦੜੀ ਪਹਿਨਣੀ ਪੈ ਜਾਏ ਤਾਂ ਵੀ ਅੰਦਰ ਵਿਯੋਗ ਨਹੀਂ, ਕਿਉਂਕਿ ਉਹ ਪਤੀ ਨਾਲ ਵਸਦੇ ਨੇ, ਗੁਰੂ ਨਾਲ ਵਸਦੇ ਨੇ, ਇਸ ਲਈ ਉਹਨਾਂ ਦੇ ਜੀਵਨ ਵਿੱਚ ਵਿਯੋਗ ਤੇ ਦੁੱਖ ਨਹੀਂ। ਸਹਿਜ ਤੇ

महाराज ने कहे सब कोई तां है जो आज्ञाकारी है, वह पति की आज्ञा विच है, ओदे कहन विच है, उन्हां दी बनदी है। ते चिते रखियो जिहड़ी पत्नी पति का कहना मन्ने पति नूं भी मनना पैंदा है, क्योंकि पत्नी करके फिर घर वसदे ना। इहो गल रब नाल सांझ बना के रब दे प्यारे ने कहा, प्रभ ते जन जानी जै जन ते सुहामनी, तेरे करके वाहिगुरु असी हां तेरे जन, तां सानू जन कहिंदे, ते साडे करके तू आ, जे भगत ना होण ते रब नूं किहने पुछणा। ਇਹ ਦੋਹਾਂ ਦੀ ਸਾਂਝ ਹੈ। ਪਹਿਲਾਂ ਭਗਤ ਜਨ ਪਰਮਾਤਮਾ ਦੇ ਆਗਿਆ ਹੁਕਮ ਵਿੱਚ ਰਹਿੰਦਾ। ਇੱਕ ਦਿਨ ਉਹ ਵੀ ਆਉਂਦਾ ਜਿੱਦਣ ਭਗਤਾਂ ਦੀ ਵੀ ਪਰਮਾਤਮਾ ਮੰਨਣ ਲੱਗ ਪੈਂਦੀ। ਪਹਿਲਾਂ ਪਤਨੀ ਪਤੀ ਦੀ ਆਗਿਆ ਵਿੱਚ ਹੈ, ਫਿਰ ਪਤੀ ਵੀ ਕਹਿਣਾ ਮੰਨ ਲੈਂਦਾ। ਅੱਜ ਮਹਾਰਾਜ ਨੇ ਬਚਨ ਕਹਿ, ਆਗਿਆਕਾਰੀ ਸਦਾ ਸੁਹਾਗਣ ਆਪ ਮਿਲੀ ਕਰਤਾਰ। ਆਪੇ ਵਾਹਿਗੁਰੂ ਨੇ ਫਿਰ

0: ਕਹਿੰਦੇ ਭਾਈ ਉਹਨਾਂ ਨੂੰ ਫਿਰ ਸੱਚਾ ਪਤੀ ਪਰਮਾਤਮਾ ਵਾਹਿਗੁਰੂ ਮਿਲ ਗਿਆ ਤੇ ਉਹ ਸਦਾ ਸੁਹਾਗਣਾ ਹੋ ਗਈਆਂ, ਉਹ ਕੁਲੱਖਣੀਆਂ ਤੇ ਦੁਹਾਗਣੀਆਂ ਨਹੀਂ ਗਣੀਆਂ ਗਈਆਂ।
1: ਮਹੱਲਾ ਤੀਜਾ।
0: ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ।
1: ਰੂਹਵੀਏ ਨਿਮਾਣੀਏ ਸੋ ਸਾਹੋ ਸਦਾ ਸੰਭਾਲ।
0: ਤੇ ਹੁਣ ਮਹਾਰਾਜ ਸਾਨੂੰ ਸਲਾਹ ਦਿੰਦੇ ਪਿਆਰ ਨਾਲ, ਨਿਮਾਣੀਏ ਦਾ ਅਰਥ ਹੁੰਦਾ ਵਿਚਾਰੀਏ ਕਹਿ ਕੇ, ਕਿਸੇ ਤੇ ਤਰਸ ਕਰਕੇ ਕਹਿਣਾ ਵਿਚਾਰਿਆ ਗੱਲ ਸੁਣ। ਤਾਂ ਮਹਾਰਾਜ ਨੇ ਕਿਹਾ ਹੇ ਸੋਭੀਏ, ਬਾਣਾ ਪਹਿਨਣ ਵਾਲੀਏ, ਗੁਰੂ ਦੇ ਕਕਾਰਾਂ ਦਾ ਸ਼ਿੰਗਾਰ ਕਰਨ ਵਾਲੀਏ, ਗੁਰੂ ਦੇ ਦਿੱਤਾ ਬੇਸ ਪਹਿਨਣ ਵਾਲੀਏ, ਜੇ ਤੇਰੀ ਗੁਰੂ ਨਾਲ ਨਹੀਂ ਬਣੀ ਨਾ ਤੇ ਨਿਮਾਣੀਏ ਵਿਚਾਰੀਏ ਸੁਣ, ਇੱਕ ਕੰਮ ਕਰ, ਆਪਣੇ ਪਤੀ ਨੂੰ ਗੁਰੂ ਨੂੰ ਸੰਭਾਲਿਆ ਕਰ, ਉਹਨੂੰ ਚੇਤੇ ਕਰ, ਉਹਨੂੰ ਰੋਜ਼ ਜਪ, ਇੱਕ ਦਿਨ ਉਹਨੂੰ ਤੇਰੇ ਤੇ ਤਰਸ

0: ਕਹਿੰਦੇ ਫਿਰ ਤੇਰਾ ਜਨਮ ਸਵਰ ਜਾਏਗਾ, ਤੇਰੀਆਂ ਪੁੱਲਾਂ ਤਰ ਜਾਣਗੀਆਂ, ਤੇਰੇ ਪਿਛਲੇ ਗੁਨਾਹ ਔਗਣਾ ਤੇ ਗੁਰੂ ਪਰਦਾ ਪਾ ਲੇਗਾ, ਤੇਰੀਆਂ ਪੁੱਲਾਂ ਤੱਕ ਤੇਰਾ ਉਧਾਰ ਹੋ ਜਾਏਗਾ, ਪਰ ਉਹਨੂੰ ਸੰਭਾਲ, ਉਹਨੂੰ ਚੇਤੇ ਕਰ। ਭਾਈ ਸੰਤੋਖ ਸਿੰਘ ਹੋਰਾਂ ਜੀਵਨ ਗਾਥਾ ਵਿੱਚੋਂ ਗੱਲ ਬੜੀ ਪਿਆਰੀ ਲਿਖੀ। ਇੱਕ ਵਾਰ ਗੁਰੂ ਦਾ ਇਤਿਹਾਸ ਇਕਾਂਤ ਵਿੱਚ ਬਹਿ ਕੇ ਕਿਸੇ ਬਹਿੰਦੇ ਹੋਏ ਦੂਰ ਪਹਾੜੀ ਦੇ ਲਾਗੇ ਝਰਨੇ ਦੇ ਕੰਢੇ ਉਹ ਲਿਖ ਰਹੇ ਸਨ। ਲਿਖਦਿਆਂ ਲਿਖਦਿਆਂ ਪ੍ਰੇਮ ਵਿੱਚ ਭਿੱਜਿਆ, ਪਤਾ ਹੀ ਨਹੀਂ ਲੱਗਾ ਕਦੋਂ ਸੂਰਜ ਛਿਪ ਗਿਆ। ਹਨੇਰਾ ਪਿਆ ਤੇ ਅੱਖਰ ਦਿਸਣੇ ਬੰਦ ਹੋਏ, ਫਿਰ ਮਨ ਚ ਫੁਰਨ ਆਇਆ, ਉਹ ਬੜੀ ਦੇਰ ਹੋ ਗਈ, ਜਾਣਾ ਸੀ ਘਰ। ਕਹਿਣ ਲੱਗੇ ਜਿਸ ਇਲਾਕੇ ਵਿੱਚ ਮੈਂ ਨਵਾਂ ਨਵਾਂ ਉੱਥੇ ਲਿਖਣ ਵਾਸਤੇ ਇਕਾਂਤ ਵਿੱਚ ਰਹਿ ਰਿਹਾ ਸੀ, ਉਸ ਇਲਾਕੇ ਵਿੱਚ ਮੈਂ ਨਵਾਂ ਸੀ ਤੇ ਜਦੋਂ ਮੈਂ ਸਾਈਕਲ ਚੱਕ ਕੇ ਤੁਰਿਆ ਨਾ ਵਾਪਸ, ਮੈਨੂੰ ਰਾਹ ਵਿਸਰ ਗਿਆ। ਨਵਾਂ ਹੋਵੇ ਬੰਦਾ ਇਲਾਕੇ ਵਿੱਚ ਤੇ ਨਾਲੇ ਰੱਬ ਨਾਲ ਇਸ ਤਰ੍ਹਾਂ ਪ੍ਰੇਮ ਵਿੱਚ ਗੁਰੂ ਦਾ ਇਤਿਹਾਸ ਲਿਖਣ ਵਾਲੇ, ਕਈ ਵਾਰ ਸੰਸਾਰ ਦੀ ਸੁਧ ਵੁਧ ਭੁੱਲ ਜਾਂਦੀ। ਕਹਿੰਦੇ ਰਸਤਾ ਵਿਸਰ ਗਿਆ ਤੇ ਦੂਰ ਇੱਕ ਦੀਵਾ ਜਗਦਾ ਦੇਖਿਆ, ਉਹਦੀ ਸਿੱਧੇ ਸਿੱਧਾ ਚਲਾ ਗਿਆ। ਮਨ ਚਾਹਿਆ ਕੱਲ ਸਵੇਰੇ ਫੇਰ ਇਸ ਇਲਾਕੇ ਵਿੱਚ ਆਉਣਾ, ਇਕਾਂਤ ਵਿੱਚ ਬਹਿ ਕੇ ਗੁਰੂ ਨਾਲ ਪ੍ਰੇਮ ਵਿੱਚ ਬਾਤਾਂ ਲਿਖਣੀਆਂ ਨੇ। ਤਾਂ ਜਦੋਂ ਉਹ ਨਾਲੇ ਉਸ ਘਰ ਦਾ ਦਰਵਾਜ਼ਾ ਖੜਕਾਵਾਂ, ਰਾਹ ਪੁੱਛ ਲਾਂ, ਜਦੋਂ ਦੀਵੇ ਦੀ ਸਿੱਧੇ ਜਾ ਕੇ ਆਵਾਜ਼ ਦਿੱਤੀ, ਉਸ ਘਰ ਵਿੱਚੋਂ ਇੱਕ ਬਜ਼ੁਰਗ ਮਾਈ ਨਿਕਲੀ, ਸਰੀਰ ਬਿਰਦ ਹੈ, ਸਹਿਜੇ ਸਹਿਜੇ ਲਾਲਟਨ ਹੱਥ ਵਿੱਚ ਲੈ ਕੇ ਬਾਹਰ ਆਈ, ਐ ਲੈਟ ਕਰਕੇ ਵੇਖਿਆ, ਕੌਣ ਹੈ ਪੁੱਤਰ? ਭਾਈ ਸਾਹਿਬ, ਕਹਿੰਦੇ ਮੈਂ ਹੱਥ ਜੋੜ ਕੇ ਕਿਹਾ, ਮੈਂ ਇੱਕ ਗੁਰੂ ਦਾ ਨਿਮਾਣਾ ਜਿਹਾ ਦਾਸ ਸੇਵਕ ਹਾਂ, ਇਸ ਇਲਾਕੇ ਵਿੱਚ ਨਵਾਂ ਆਇਆ। ਮਾਤਾ ਜੀ, ਮੈਨੂੰ ਰਸਤਾ ਭੁੱਲ ਗਿਆ ਹੈ, ਜਾਂ ਤੇ ਮੈਨੂੰ ਰਸਤਾ ਦੱਸ ਦਿਓ, ਜਾਂ ਫਿਰ ਕੱਲ ਮੈਂ ਫਿਰ ਇਸੇ ਇਲਾਕੇ ਵਿੱਚ ਆ ਕੇ ਇਕਾਂਤ ਵਿੱਚ ਬਹਿਣਾ, ਰੱਬ ਦੀਆਂ ਬਾਤਾਂ ਗੁਰੂ ਦੀਆਂ ਲਿਖਣੀਆਂ ਨੇ, ਜਾਂ ਮੈਨੂੰ ਰਹਿਣ ਲਈ ਜਗ੍ਹਾ ਦੇ ਦਿਓ। ਉਸ ਮਾਈ ਨੇ ਅਦਬ ਨਾਲ ਕਿਹਾ, ਪੁੱਤਰ ਜੀ ਆ ਜਾਓ, ਲੰਘ ਆਓ, ਜਗ੍ਹਾ ਕਾਹਦੀ ਦੇਣੀ ਹੈ, ਜਗ੍ਹਾ ਸਭ ਕੁਝ ਉਸ ਰੱਬ ਦੀ ਹੈ, ਆਓ ਬੇਟਾ। ਅੰਦਰ ਸੱਦ ਲਿਆ, ਕਹਿਣ ਲੱਗੇ ਬੜੇ ਪਿਆਰ ਨਾਲ ਉਸ ਮੇਰੀ ਬਿਰਧ ਮਾਈ ਨੇ, ਮਾਤਾ ਨੇ ਦੋ ਪ੍ਰਸ਼ਾਦੇ ਤਿਆਰ ਕਰਕੇ ਦਿੱਤੇ। ਕਹਿਣ ਲੱਗੇ ਮੈਂ ਪ੍ਰਸ਼ਾਦਾ ਛਕਿਆ। ਨਾਲ ਦੇ ਕਮਰੇ ਵਿੱਚ ਮਾਈ ਨੇ ਆਸਣ ਲਾ ਦਿੱਤਾ, ਲਓ ਬੇਟਾ ਜੀ ਇੱਥੇ ਆਰਾਮ ਕਰ ਲਓ ਦੋ ਘੜੀ। ਕਿੱਥੋਂ ਆਏ ਹੋ? ਦੱਸਿਆ, ਇਲਾਕਾ ਤੇ ਬੜਾ ਦੂਰ ਹੈ, ਇਸ ਇਲਾਕੇ ਵਿੱਚ ਮੈਂ ਗੁਰੂ ਦੇ ਪਿਆਰ ਦੀਆਂ ਕਥਾ ਕਹਾਣੀਆਂ ਲਿਖਣ ਲਈ ਜੁੜਿਆ ਹੋਇਆ, ਤਾਂ ਨਵਾਂ ਸੀ, ਰਸਤਾ ਭੁੱਲ ਗਿਆ। ਉਹ ਮਾਈ ਨੇ ਕਿਹਾ, ਕੋਈ ਨੀ ਪੁੱਤਰ, ਤੇਰਾ ਆਪਣਾ ਘਰ ਹੈ। ਕਹਿੰਦੇ ਮੈਂ ਪ੍ਰਸ਼ਾਦਾ ਛਕਿਆ, ਆਰਾਮ ਕਰਨ ਲਈ ਉਸ ਕਮਰੇ ਵਿੱਚ ਮੰਜੇ ਤੇ ਲੇਟਿਆ। ਮਨ ਚ ਸੋਚਦਾ, ਮਾਈ ਇਕੱਲੀ ਰਹਿੰਦੀ ਹੈ ਵਿਚਾਰੀ, ਜੇ ਕੋਈ ਹੋਰ ਹੁੰਦਾ ਤੇ ਨਜ਼ਰ ਆਉਣਾ ਸੀ, ਘਰ ਕਿਹੜਾ ਬਹੁਤਾ ਵੱਡਾ ਹੈ, ਦੋ ਤੇ ਕਮਰੇ ਨੇ, ਛੋਟਾ ਜਿਹਾ ਵਿਹੜਾ ਹੈ, ਇਹਦਾ ਮਤਲਬ ਘਰ ਵਿੱਚ ਹੋਰ ਕੋਈ ਨਹੀਂ। ਮਨ ਚ ਸੀ, ਸਵਾਲ ਪੁੱਛਾਂਗਾ, ਅਜੇ ਮੈਂ ਆਪਣੇ ਚਾਰ ਪਾਈ ਮੰਜੇ ਤੇ ਪਿਆ, ਗੁਰੂ ਦੀ ਬਾਣੀ ਸੋਹਿਲਾ ਸਾਹਿਬ ਦਾ ਪਾਠ ਕੀਤਾ। ਕਹਿੰਦੇ ਇੰਨੇ ਨੂੰ ਬੜੀ ਹੈਰਾਨੀ ਵਾਲੀ ਗੱਲ ਹੋਈ, ਨਾਲ ਦੇ ਕਮਰੇ ਚੋਂ ਆਵਾਜ਼ਾਂ ਆਉਣ ਲੱਗ ਪਈਆਂ, ਮਾਈ ਕਿਸੇ ਨਾਲ ਗੱਲਾਂ ਕਰਦੀ ਹੈ। ਉਹ ਮਾਈ ਗੱਲਾਂ ਕਰਦਿਆਂ ਕਰਦਿਆਂ ਹੱਸਦੀ ਵੀ ਹੈ। ਕਹਿਣ ਲੱਗੇ ਮਨ ਚ ਆਇਆ, ਬੰਦਾ ਤੇ ਕੋਈ ਦੇਖਿਆ ਨਹੀਂ, ਨਾ ਕੋਈ ਬੱਚਾ ਨਾ ਕੋਈ ਬੰਦਾ, ਬਜ਼ੁਰਗ ਮਾਈ ਕਿਹਦੇ ਨਾਲ ਗੱਲਾਂ ਕਰਦੀ ਹੈ? ਗੱਲਾਂ ਕਰਦਿਆਂ ਹੱਸਦੀ ਹੈ, ਪਰ ਦੂਜੀ ਕੋਈ ਆਵਾਜ਼ ਨਹੀਂ ਆਉਂਦੀ, ਨਾ ਕੋਈ ਹੁੰਗਾਰਾ ਭਰਦਾ, ਨਾ ਕੋਈ ਸਾਹਮਣੇ ਹੱਸਦਾ, ਕੱਲੀ ਗੱਲਾਂ ਕਿਹਦੇ ਨਾਲ ਕਰਦੀ ਹੈ, ਕੱਲੀ ਹੱਸਦੀ ਕਿਹਦੇ ਨਾਲ ਹੈ? ਭਾਈ ਸਾਹਿਬ ਲਿਖਦੇ ਮੈਂ ਸੋਚ ਰਿਹਾ ਸੀ, ਇੰਨੇ ਨੂੰ ਉਹ ਮਾਈ ਰੋਣ ਲੱਗ ਪਈ। ਮਨ ਕੀਤਾ ਉੱਠ ਕੇ ਪੁੱਛਾਂ, ਫਿਰ ਉਹ ਮਾਈ ਚੁੱਪ ਕਰ ਗਈ। ਬੜੇ ਸਵਾਲ ਮਨ ਵਿੱਚ ਸੀ, ਘਰ ਵਿੱਚ ਕੋਈ ਨੀ, ਗੱਲਾਂ ਕਿਹਦੇ ਨਾਲ, ਹੱਸਦੀ ਕਿਹਦੇ ਨਾਲ, ਫਿਰ ਰੋ ਕਿਉਂ ਰਹੀ ਹੈ? ਸੋਚਦਿਆਂ ਸੋਚਦਿਆਂ ਅੱਖਾਂ ਬੰਦ ਹੋਈਆਂ ਸੌਂ ਗਿਆ। ਸਵੇਰੇ ਮਾਈ ਨੇ ਉਠਾਇਆ, ਜਲ ਪਾਣੀ ਭੋਜਨ ਛਕਿਆ, ਚੱਲਣ ਲੱਗਿਆ ਦਿਲ ਚ ਸਵਾਲ ਸੀ, ਪੁੱਛ ਹੀ ਲਿਆ, ਮਾਈ ਮਾਤਾ ਇੱਕ ਸਵਾਲ ਹੈ, ਤੇਰੇ ਘਰ ਵਿੱਚ ਕੋਈ ਨਹੀਂ? ਮੈਂ ਰਾਤ ਵੀ ਵੇਖਿਆ, ਹੁਣ ਵੀ ਕੋਈ ਨਹੀਂ। ਫਿਰ ਰਾਤੀ ਗੱਲਾਂ ਦੀ ਆਵਾਜ਼ ਆਉਂਦੀ ਸੀ, ਕੋਈ ਹੁੰਗਾਰਾ ਤੇ ਭਰਦਾ ਨਹੀਂ ਸੀ, ਹੱਸਣ ਦੀ ਆਵਾਜ਼ ਆਉਂਦੀ ਹੈ, ਸਾਹਮਣੇ ਕੋਈ ਹੱਸਦਾ ਨਹੀਂ ਸੀ, ਫਿਰ ਤੂੰ ਰੋਣ ਲੱਗ ਪਈ। ਮੈਂ ਪੁੱਛਣਾ ਚਾਹੁੰਦਾ ਸੀ, ਪਰ ਦਿਲ ਵਿੱਚ ਹੀ ਰਹਿ ਗਈ ਗੱਲ, ਫਿਰ ਤੂੰ ਚੁੱਪ ਕਰ ਗਈ। ਮਾਈ ਮੈਨੂੰ ਵੀ ਗੁਰੂ ਦੀ ਬਾਣੀ ਪੜ੍ਹਦਿਆਂ ਪੜ੍ਹਦਿਆਂ ਨੀਂਦ ਆ ਗਈ, ਪਰ ਹੁਣ ਦੱਸ ਗੱਲਾਂ ਕਿਹਦੇ ਨਾਲ ਕਰਦੀ ਸੀ, ਹੱਸਣ ਤੇ ਰੋਣ ਦਾ ਕਾਰਨ? ਉਸ ਮਾਈ ਨੇ ਫਿਰ ਗੱਲ ਕਹੀ, ਬੇਟਾ ਆ ਮੈਂ ਦਿਖਾਉਂਦੀ ਹਾਂ, ਉਸ ਕਮਰੇ ਵਿੱਚ ਇੱਕ ਉਹਨੇ ਫੋਟੋ ਰੱਖੀ ਹੈ, ਉਹ ਫੋਟੋ ਦੇ ਪਤੀ ਦੀ ਹੈ। ਉਸ ਮਾਈ ਨੇ ਕਿਹਾ, 40 ਸਾਲ ਪਹਿਲਾਂ ਮੇਰਾ ਪਤੀ ਮੁੱਕ ਗਿਆ ਹੈ, ਮੈਂ ਰੋਜ਼ ਉਹਦੀਆਂ ਫੋਟੋਆਂ ਨਾਲ ਗੱਲਾਂ ਕਰਦੀ ਹੈ, ਉਹਦੀ ਫੋਟੋ ਨਾਲ ਬਾਤਾਂ ਕਰਦੀ ਹੈ, ਜਵਾਬ ਨਹੀਂ ਦਿੰਦਾ, ਮੈਂ ਹੱਸਦੀ ਹੈ, ਇਹ ਮੋਹਰਿਓਂ ਹੱਸਦਾ ਨਹੀਂ, ਨਾ ਜਵਾਬ ਦਿੰਦਾ, ਨਾ ਹੱਸਦਾ, ਨਾ ਹੁੰਗਾਰਾ ਭਰਦਾ, ਫਿਰ ਵੇਖ ਕੇ ਦਿਲ ਭਰਦਾ, ਮੈਂ ਰੋਣ ਲੱਗ ਪੈਂਦੀ। ਤਾਂ ਭਾਈ ਸਾਹਿਬ, ਭਾਈ ਸੰਤੋਖ ਸਿੰਘ ਲਿਖਦੇ, ਮਾਈ ਦੀ ਗੱਲ ਸੁਣ ਕੇ ਮੇਰੇ ਅੰਦਰ ਵਿਰਾਗ ਫੁੱਟਿਆ, ਮਸਤਕ ਤੇ ਹੱਥ ਮਾਰ ਕੇ ਕਿਹਾ, ਓਏ ਸੰਤੋਖ ਸਿਆ, ਇਸ ਮਾਈ ਨੂੰ ਪਤਾ ਇਹਦਾ ਪਤੀ ਮਰ ਗਿਆ, ਮਰੇ ਹੋਏ ਪਤੀ ਨੇ ਵਾਪਸ ਨਹੀਂ ਆਉਣਾ, ਇਹ ਫਿਰ ਵੀ ਗੱਲਾਂ ਕਰਦੀ ਹੈ, ਫਿਰ ਵੀ ਹੱਸਦੀ ਤੇ ਹੁੰਗਾਰੇ ਮੰਗਦੀ ਹੈ। ਸੰਤੋਖ ਸਿਆ, ਲਾਣਤ ਹੈ ਤੇਰੇ ਤੇ, ਤੇਰਾ ਗੁਰੂ ਤਾਂ ਸਦਾ ਹੀ ਜਿਉਂਦਾ, ਤੂੰ ਕਦੇ ਵੀ ਨਹੀਂ ਗੱਲਾਂ ਕੀਤੀਆਂ, ਤੂੰ ਗੁਰੂ ਦੀ ਗੋਦ ਵਿੱਚ ਬਹਿ ਕੇ ਕਦੇ ਨਹੀਂ ਪੜਿਆ ਕਿ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਜਿਹਦੇ ਪਤੀ ਨੇ ਆਉਣਾ ਨਹੀਂ ਉਹ ਗੱਲਾਂ ਕਰਦੀ ਹੈ, ਤੇਰਾ ਪਤੀ ਤਾਂ ਸੱਦ ਹਜ਼ੂਰ ਹਾਜ਼ਰ ਹੈ ਨਾਜ਼ਰ, ਤੂੰ ਕਿਉਂ ਨਹੀਂ ਗੁਰੂ ਨਾਲ ਗੱਲਾਂ। ਅੱਜ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰਦੇ, ਜਿਨ੍ਹਾਂ ਨਾਲ ਇਹ ਪ੍ਰੀਤ ਬਣੀ ਉਹ ਕੁੱਲਾਂ ਸਵਾਰ ਲੈਂਦੇ ਹਨ।
1: ਪੌੜੀ ਆਪੇ ਤਖਤ ਰਚਾਏਓਨ ਆਕਾਸ ਪਤਾਲਾ।
0: ਅਕਾਲ ਪੁਰਖ ਵਾਹਿਗੁਰੂ ਨੇ ਸੰਸਾਰ ਦਾ ਤਖਤ ਆਪੇ ਰਚੇ, ਆਪੇ ਹੀ ਆਕਾਸ਼ ਤੇ ਪਾਤਾਲ ਬਣਾਏ ਹਨ।
1: ਹੁਕਮੇ ਧਰਤੀ ਸਾਜੀਅਨ ਸੱਚੀ ਧਰਮਸਾਲਾ।
0: ਆਪਣੇ ਹੁਕਮ ਵਿੱਚ ਉਹਨੇ ਧਰਤੀ ਸਾਜੀ ਹੈ ਧਰਮ ਕਮਾਉਣ ਲਈ, ਇਹ ਧਰਤੀ ਸੱਚੀ ਧਰਮਸ਼ਾਲ ਹੈ, ਇਸ ਧਰਤੀ ਉੱਤੇ ਧਰਮ ਕਮਾਉਣ ਲਈ ਧਰਮਸ਼ਾਲ ਬਣੀ ਹੈ।
1: ਆਪ ਉਪਾਏ ਖਪਾਏਂਦਾ ਸੱਚੇ ਦੀਨ ਦਇਆਲਾ।
0: ਆਪੇ ਸਭ ਨੂੰ ਪੈਦਾ ਕਰਦਾ, ਆਪੇ ਖਪਾ ਦਿੰਦਾ, ਨਾਸ਼ ਕਰ ਦਿੰਦਾ, ਉਹ ਦੀਨ ਦਿਆਲ ਪਰਮਾਤਮਾ ਵਾਹਿਗੁਰੂ।
1: ਸਭਨਾ ਰਿਜਕ ਸੰਭਾਹੇਂਦਾ ਤੇਰਾ ਹੁਕਮ ਨਿਰਾਲਾ।
0: ਵਾਹਿਗੁਰੂ ਤੇਰਾ ਹੁਕਮ ਅਚਰਜ ਹੈ, ਤੂੰ ਸਾਰਿਆਂ ਤੱਕ ਰਿਜਕ ਪਹੁੰਚਾਉਣਾ। ਸੰਭਾਹੇ ਦਾ ਅਰਥ ਪਹੁੰਚਾਉਣਾ, ਜਲ ਤੇ ਥਲ ਉੱਤੇ ਪਾਣੀ ਉੱਤੇ ਹਰ ਥਾਂ ਤੇ ਤੂੰ ਪਹੁੰਚਾਉਂਦਾ, ਜਲ ਮੈਂ ਥਲ ਮੈਂ ਪਲ ਮੈਂ ਹਰ ਥਾਂ ਉੱਤੇ। ਕਾਲ ਪੁਰਖ ਵਾਹਿਗੁਰੂ ਗਿਨਨ ਕੀ ਪ੍ਰਤਪਾਲ ਕਰੇ ਨਿਤ ਸੰਤੋ ਬਾਰ, ਗਨੀਮਨ ਘਰ ਹੈ ਪਸ਼ ਪਸ਼ੂ ਨਗ ਨਾਗ ਨਰਹਦਵ ਸਰਵ ਸਮੇ ਸਭ ਕੋ ਪ੍ਰਤਪਾਰ ਹੈ। ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰ ਹੈ। ਦੀਨ ਦਿਆਲ ਦਇਆ ਨਿਤ ਦੋਖਨ ਦੇਖਤ ਹੈ ਪਰ ਦੇਤ ਨ ਹਾਰੇ, ਤੇਰਾ ਹੁਕਮ ਨਿਰਾਲੇ ਸਭਨਾ ਤੱਕ ਤੁਸੀਂ ਰਿਜਕ ਪਹੁੰਚਾਉਂਦੇ ਹੋ।
1: ਆਪੇ ਆਪ ਵਰਤਦਾ ਆਪੇ ਪ੍ਰਤਪਾਲਾ।
0: ਹੇ ਵਾਹਿਗੁਰੂ ਤੁਸੀਂ ਆਪੇ ਹੀ ਵਰਤਦੇ ਹੋ ਸਾਰਿਆਂ ਵਿੱਚ, ਆਪੇ ਪ੍ਰਤਪਾਲਨਾ ਕਰਦੇ ਹੋ, ਤੇਰਾ ਹੁਕਮ ਨਿਰਾਲਾ ਹੈ। ਇੱਕ ਪੰਕਤੀ ਆਪਣੇ ਮਨ ਨੂੰ ਪੜਾਇਓ, ਨਿਸ਼ਾਨੀ ਕਹਿੰਦੇ ਨੇ ਪਾਤਸ਼ਾਹ ਤੇ ਮਨ ਵਿੱਚ ਇੱਕੋ ਹੀ ਨਿਸ਼ਾਨੀ ਸੁਹਾਗਣ ਦੀ ਗੁਰੂ ਨੂੰ ਮਿਲਣ ਵਾਲੀ, ਉਹ ਇਹ ਹੈ ਆਪਣਾ ਮਨ ਤਨ ਅਰਪਣ ਕਰ ਦੇ, ਲਾਜ ਛੱਡ ਦੇ ਦੁਨੀਆਂ ਕੀ ਕਹਿੰਦੀ ਹੈ, ਚਿੱਤ ਜੋੜ ਕੇ ਉਹਨੂੰ ਤੁਰਦਿਆਂ ਫਿਰਦਿਆਂ ਜਪਿਆ ਕਰ। ਸਤਨਾਮ ਸ੍ਰੀ

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ, 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 ਐਵੀਨਿਊ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ

अजामल पापी जग जाने निमख माहे निसतारा।

ਇਹ ਆਇਆ ਅੱਜ ਦਾ ਮੁੱਖ ਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 632 ਅੰਕ ਤੇ ਸਬਾਈ ਮਨ ਹੈ, ਸੋਠ ਰਾਗ ਹੈ। ਨੌਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੋਇਆ। ਹਜ਼ੂਰ ਕਹਿੰਦੇ ਨੇ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਜਦੋਂ ਅਸੀਂ ਸ਼ਬਦ ਪੜਾਂਗੇ ਨਾ, ਆਪਣੇ ਆਪ ਨੂੰ ਆਪ ਸੰਬੋਧਕ ਹੋਵਾਂਗੇ। ਹੈ ਮਨ, ਪਰਮੇਸ਼ਵਰ ਦੀ ਸ਼ਰਨ ਜਾਣ ਦੀ ਵਿਚਾਰ ਕਰੋ। ਪ੍ਰਭੂ ਦੀ ਸ਼ਰਨ ਗਿਆ ਜ਼ਿੰਦਗੀ ਕਿੱਥੇ ਪਲਟ ਜਾਂਦੀ ਹੈ, ਜ਼ਿੰਦਗੀ ਦੇ ਦੁੱਖ ਕਿਵੇਂ ਕੱਟੇ ਜਾਂਦੇ ਨੇ। ਸ਼ਰਨ ਜਾਣਾ ਅਗਲਾ ਕਦਮ ਹੈ। ਪਹਿਲਾਂ ਸ਼ਰਨ ਜਾਣ ਦੀ ਵਿਚਾਰ ਕਰਨਾ ਕਿ ਪਰਮਾਤਮਾ ਦੀ ਜੋ ਸ਼ਰਨ ਜਾਈਦਾ ਉਸ ਨਾਲ ਜ਼ਿੰਦਗੀ ਕਿਸ ਤਰ੍ਹਾਂ ਦੀ ਹੋ

0: ਕਿਉਂਕਿ ਸਿਮਰਨ ਦੇ ਅਰਥ ਮੈਂ ਬੇਨਤੀ ਕਰਾਂ, ਜਦੋਂ ਜ਼ਿੰਦਗੀ ਵਿੱਚ ਘਟ ਜਾਂਦੇ ਨੇ, ਸਿਮਰਨ ਬਣ ਜਾਂਦਾ, ਫਿਰ ਕਹਿ ਲਈਏ ਪਰਮਾਤਮਾ ਦੀ ਸ਼ਰਨ ਜਾਣ ਦੀ ਪੂਰਨ ਤੌਰ ਤੇ ਅੰਦਰ ਵਿਚਾਰ ਆ ਜਾਂਦੀ ਹੈ। ਗੱਲ ਥੋੜੀ ਧਿਆਨ ਚ ਰੱਖਿਓ, ਸ਼ਰਨ ਦੇ ਪ੍ਰਥਮ ਅਰਥ ਨੇ ਪਰਮਾਤਮਾ ਦੇ ਸਮਰਪਿਤ ਹੋ ਜਾਣਾ। ਮੈਂ ਨਹੀਂ ਕੁਛ ਹੋ ਨਹੀਂ ਕਿਸ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲਿਹੋ ਸਦਨਾ ਜਾਨ ਤੋਰਾ। ਮੈਂ ਆਪ ਜੀ ਦੇ ਮਾਲਕ ਸਮਰਪਿਤ ਹਾਂ, ਮੇਰੇ ਕੋਲ ਆਪਣਾ ਬਲ ਨਹੀਂ, ਮੇਰੇ ਕੋਲ ਆਪਣੀ ਹਿੰਮਤ ਨਹੀਂ, ਮੇਰੇ ਕੋਲ ਆਪਣੀ ਤਾਕਤ ਨਹੀਂ ਕਿ ਮੈਂ ਕੁਛ ਕਰ ਸਕਾਂ। ਮੈਂ ਆਪ ਜੀ ਨੂੰ ਆਪਣੀ ਬਾਂਹ ਫੜਾਈ, ਆਪ ਜੀ ਦੇ ਸਮਰਪਿਤ ਹੋਇਆ, ਕਿਰਪਾ ਕਰ ਦਿਓ। ਇਹ ਹੈ ਪ੍ਰਥਮ ਕਦਮ। ਅਗਲਾ ਕਦਮ ਹੈ ਉਸ ਮਾਲਕ ਦਾ ਸਿਮਰਨ ਕਰਨਾ। ਸਿਮਰਨ ਦਾ ਪ੍ਰਾਰੰਭਕ ਕਦਮ ਹੈ ਰਸਨਾ ਨਾਲ ਬੜੇ ਧਿਆਨ ਨਾਲ ਬੋਲਣਾ ਤੇ ਆਪਣੇ ਬੋਲਾਂ ਨੂੰ ਕੰਨਾਂ ਨਾਲ ਸੁਣਨਾ। ਜਿਹਬਾ ਗੁਣ ਗੋਬਿੰਦ ਭਜੋ, ਕਰਨ ਸੁਣੋ ਹਰ ਨਾਮ। ਸ਼ਰਵਣੀ ਸੁਣੀਐ ਰਸਨਾ ਗਾਈਐ, ਹਿਰਦੈ ਧਿਆਈਐ ਸੋਈ। ਜਦੋਂ ਅੰਦਰਲਾ ਆਪਾ ਟਿਕ ਕੇ ਐਸੇ ਧਿਆਨ ਵਿੱਚ ਜੁੜ ਜਾਂਦਾ, ਬੜੇ ਪਿਆਰ ਚ ਭਰ ਕੇ ਫਿਰ ਉਹ ਸਿਮਰਨ ਦੇ ਕਦਮ ਉਠਾਉਂਦਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਹ ਸਿਮਰਤ ਗਣਕਾ ਸੀ ਉਧਰੀ। ਧਿਆਨ ਚ ਰੱਖਿਓ ਮੇਰੇ ਸਾਹਿਬ ਕੀ ਕਹਿੰਦੇ ਨੇ, ਪਰਮਾਤਮਾ ਦੀ ਸ਼ਰਨ ਜਾਣਾ ਤੇ ਸ਼ਰਨ ਜਾਣ ਦੇ ਨਾਲ ਜ਼ਿੰਦਗੀ ਦੇ ਉਹ ਕਦਮ ਬਣ ਆਉਂਦੇ ਨੇ। ਆਓ ਸਾਹਿਬ ਦੀ ਰਹਿਮਤ ਪ੍ਰਾਪਤ ਕਰੀਏ ਜੀ। ਕਿਉਂਕਿ ਜਿਸ ਦੇ ਸਿਮਰਨ ਕੀਤਿਆਂ ਗਣਕਾ ਵਰਗੀ ਦਾ ਉਧਾਰ ਹੋ ਗਿਆ। ਗਣਕਾ ਸੀ ਉਧਰੀ, ਇੱਥੇ ਸੀ ਦੇ ਅਰਥ ਨੇ ਗਣਕਾ ਜੈਸੇ, ਗਣਕਾ ਵਰਗੇ ਉਧਰ ਗਏ ਤਾਂ ਕੋ ਜਸ ਉਰਧਾਰੋ, ਉਸ ਦਾ ਸਿਮਰਨ ਉਰ ਕਹੀਏ ਹਿਰਦੇ ਵਿੱਚ ਧਾਰੋ ਕਹੀਏ ਟਿਕਾਓ। ਕਿਉਂਕਿ ਗਣਕਾ ਸੀ ਪਾਪਨ, ਮਹਾਂਪੁਰਖ ਉਸਦੇ ਵਾੜੇ ਜਾ ਖਲੋਤੇ, ਉਸਦਾ ਜੀਵਨ ਵੇਖਿਆ ਤੇ ਪਾਪਾਂ ਨਾਲ ਭਰੀ ਪਈ ਹੈ। ਮੈਂ ਬੇਨਤੀ ਕਰਾਂ, ਕੋਲ ਤੋਤਾ ਸੀ, ਉਹ ਤੋਤਾ ਮੈਂ ਬੇਨਤੀ ਕਰਾਂ ਮਹਾਂਪੁਰਖਾਂ ਕੋਲ ਰਹਿਣ ਕਰਕੇ ਰਾਮ ਰਾਮ ਜਪਣ ਵਾਲਾ, ਤੇ ਗਣਕਾ ਨੂੰ ਆਖਿਆ ਆ ਲੈ ਤੋਤਾ, ਤੂੰ ਇਸ ਨੂੰ ਰਾਮ ਰਾਮ ਬੁਲਾਉਣਾ। ਗੁਰੂ ਅਰਜਨ ਦੇਵ ਜੀ ਦਾ ਕਥਨ ਹੈ, ਗਣਕਾ ਉਧਰੀ ਹਰ ਕਹਿ ਤੋਤ। ਮੈਂ ਬੇਨਤੀ ਕਰਾਂ ਉਹ ਤੋਤਾ ਬੋਲਦਾ, ਉਧਾਰ ਗਣਕਾ ਦਾ ਹੋ ਗਿਆ। ਗਣਕਾ ਉਧਰੀ ਹਰ ਕਹਿ ਤੋਤ, ਉਹ ਰੋਜ਼ ਅੰਮ੍ਰਿਤ ਵੇਲੇ ਉੱਠਦੀ ਏ, ਉਸ ਤੋਤੇ ਕੋਲ ਬੈਠ ਰਾਮ ਰਾਮ, ਤੋਤਾ ਵੀ ਬੋਲਦਾ ਰਾਮ ਰਾਮ। ਮੈਂ ਬੇਨਤੀ ਕਰਾਂ, ਇੱਕ ਦਿਨ ਅੰਮ੍ਰਿਤ ਵੇਲਾ ਹੋਇਆ, ਹਨੇਰਾ ਸੀ, ਹੁਣ ਤੋਤੇ ਕੋਲ ਗਈ, ਹੁਣ ਤੋਤੇ ਨੂੰ ਕਹਿੰਦੀ ਹੈ ਬੋਲ ਰਾਮ ਰਾਮ, ਬੋਲਦਾ ਨਹੀਂ ਹੈ। ਸੋਚਦੀ ਹੈ ਹਨੇਰੇ ਚ ਵੀ ਗੱਲ ਕੀ ਹੈ, ਬੋਲਦਾ ਕਿਉਂ ਨਹੀਂ ਹੈ। ਜ਼ਰਾ ਕੁ ਦਰਵਾਜ਼ਾ ਖੋਲਿਆ, ਹੋਇਆ ਇਹ ਸੱਪ ਵੜਿਆ ਅੰਦਰ, ਤੋਤੇ ਨੂੰ ਖਾ ਗਿਆ। ਉਹ ਬੈਠਾ ਅੰਦਰ ਸੱਪ, ਜਦੋਂ ਗਣਕਾ ਨੇ ਅੰਦਰ ਹੱਥ ਪਾਇਆ, ਇਧਰੋਂ ਕਹਿ ਰਹੀ ਸੀ ਰਾਮ ਰਾਮ, ਉਧਰੋਂ ਸੱਪ ਨੇ ਮਾਰਿਆ ਡੰਗ। ਬਸ ਅੰਤਕਾਲ ਜੋ ਨਰਾਇਣ ਸਿਮਰਦਾ, ਵਾਹਿਗੁਰੂ ਸਿਮਰਦਾ, ਪਾਰ ਹੋ ਜਾਂਦਾ। ਇਹ ਹਕੀਕਤ ਹੈ, ਜ਼ਿੰਦਗੀ ਭਰ ਦੇ ਪਾਪਾਂ ਨਾਲ ਗਰਸੀ ਹੋਈ, ਉਹ ਗਣਕਾ ਦਾ ਉਧਾਰ ਹੋ ਗਿਆ। ਉਹ ਵਾਹਿਗੁਰੂ ਦਾ ਸਿਮਰਨ ਪਾਪਾਂ ਨੂੰ ਕੱਟ ਦਿੰਦਾ ਹੈ ਜੀ। ਹਜ਼ੂਰ ਇੱਥੇ ਵਿਸ਼ਰਾਮ ਦੇ ਕੇ ਫਰਮਾਨ ਕਰਦੇ ਹਨ ਜੀ,
1: ਅਟਲ ਭਇਓ ਧਰੂਵ ਜਾ ਕੈ ਸਿਮਰਨ, ਅਰ ਨਿਰਭੈ ਪਾਦ ਪਾਇਆ।
0: ਅਟਲ ਭਇਓ, ਟਲ ਤੋਂ ਰਹਿਤ ਟਿਕ ਗਿਆ, ਕੈਮ ਹੋ ਗਿਆ, ਰਹਿੰਦੀ ਦੁਨੀਆਂ ਤੱਕ ਉਸ ਧਰੂਵ ਦਾ ਨਾਮ ਕੈਮ ਹੋ ਗਿਆ। ਅਟਲ ਭਇਓ ਧਰੂਵ ਜਾ ਕੈ ਸਿਮਰਨ, ਰਾਜੇ ਉਤਾਨ ਪਾਦ ਦਾ ਪੁੱਤਰ ਹੈ ਧਰੂਵ, ਸਗੀ ਮਾਂ ਹੈ। ਮੈਂ ਬੇਨਤੀ ਕਰਾਂ, ਨਾਲ ਇੱਕ ਮਿੱਤਰੇਈ ਮਾਂ ਹੈ, ਸੁਨੀਤੀ ਹੈ ਸਕੀ ਮਾਂ। ਬਾਅਦ ਵਿੱਚ ਰਾਜਾ ਇਸ ਦੀ ਛੋਟੀ ਭੈਣ ਨਾਲ ਵਿਆਹ ਕਰਦਾ, ਉਹ ਹੈ, ਮੈਂ ਬੇਨਤੀ ਕਰਾਂ, ਸੁਰੁਚੀ। ਹੁਣ ਜਦੋਂ ਇੱਕ ਦਿਨ ਬਾਪ ਦੀ ਗੋਦ ਵਿੱਚ ਬੈਠਾ। ਮਤਰੇਈ ਮਾਂ ਸੁਰਚੀ ਨੇ ਇਸ ਨੂੰ ਬਾਂਹ ਤੋਂ ਖਿੱਚਿਆ, ਘਸੀਟਿਆ, ਚਪੇੜ ਮਾਰੀ ਤੇ ਮੁੱਖੋਂ ਆਖਿਆ, ਜੇ ਬਾਪ ਦੀ ਗੋਦ ਵਿੱਚ ਬੈਠਣਾ ਸੀ ਤੇ ਮੇਰੇ ਪੇਟ ਤੋਂ ਜਨਮ ਲੈਣ ਦੋ। ਮੈਂ ਬੇਨਤੀ ਕਰਾਂ, ਇਹ ਡਿੱਡੋ ਡਿੱਕਾ ਹੋਇਆ ਰੋਂਦਾ ਰੋਂਦਾ ਆਪਣੀ ਸਕੀ ਮਾਂ ਕੋਲ ਜਾ ਕੇ ਕਹਿੰਦਾ, ਮਾਂ ਮੈਨੂੰ ਤੂੰ ਦੱਸਣਾ, ਤੂੰ ਇਸ ਬਾਪ ਦੀ ਗੋਲੀ ਹੈ, ਨੌਕਰਾਨੀ ਹੈ ਕਿ ਰਾਣੀ ਹੈ? ਤੇ ਮਾਂ ਨੇ ਆਖਿਆ ਸੀ, ਪੁੱਤਰ ਮੈਂ ਕਰਮਾਂ ਦੀ ਮਾਰੀ ਗੋਲੀ ਹਾਂ, ਜਨਮ ਲੈ ਕੇ ਮੈਂ ਭਾਵੇਂ ਰਾਣੀ ਬਣੀ ਹੈ। ਮੈਂ ਬੇਨਤੀ ਕਰਾਂ ਕਿ ਮੈਂ ਬਾਪ ਦੀ ਗੋਦ ਵਿੱਚ ਨਹੀਂ ਬੈਠ ਸਕਦਾ, ਮਾਂ ਮੈਨੂੰ ਦੱਸਣਾ। ਤੇ ਮਾਂ ਆਖਿਆ ਸੀ, ਪੁੱਤਰ ਜੇ ਭਗਤੀ ਕਰੇਗਾ ਨਾ, ਰਾਮ ਰਾਮ ਜਪੇਗਾ ਤੇ ਤੂੰ ਬਾਪ ਦੀ ਗੋਦ ਵਿੱਚ ਬੈਠਣ ਦੇ ਲਾਇਕ ਹੋ ਜਾਏਗਾ, ਜਾ ਸਿਮਰਨ ਵਿੱਚ ਚਲਾ ਜਾ। ਕਹਿੰਦੇ ਨੇ ਧਰੂ ਸਿਮਰਨ ਵੱਲ ਤੁਰ ਜਾਂਦਾ, ਘਰ ਛੱਡਦਾ, ਥੋੜਾ ਜਿਹਾ ਇੱਕ ਨੇੜੇ ਹੀ ਇਲਾਕਾ ਬੜਾ ਇਕਾਂਤ ਦਾ, ਉੱਥੇ ਜਾ ਬੈਠਦਾ। ਜਦੋਂ ਜਾਂਦਾ ਨਾ, ਉਸ ਸਮੇਂ ਨਾਰਦ ਮਿਲਦਾ, ਉਹ ਸਿਮਰਨ ਵੱਲ ਹੋਰ ਪ੍ਰੇਰਨਾ ਕਰਦਾ, ਇਧਰੋਂ ਪੁੱਛਦਾ ਵੀ ਕਿੱਧਰ ਚੱਲਿਆ। ਜਦੋਂ ਸਾਰੀ ਹਕੀਕਤ ਦਾ ਪਤਾ ਚੱਲਦਾ, ਆ ਕੇ ਉਤਾਨਪਾਦ ਬਾਪ ਨੂੰ ਕਹਿੰਦਾ, ਇੱਕੋ ਇੱਕ ਤੇ ਪੁੱਤਰ ਜੰਗਲ ਵਿੱਚ ਭੇਜ ਦਿੱਤਾ ਈ, ਝਿੜਕ ਕੇ ਉਸ ਨੂੰ ਰਾਜ ਕਿਸ ਨੂੰ ਦੇਵੇਗਾ? ਥੋੜੀ ਜਿਹੀ ਹੋਸ਼ ਆਈ, ਜਾਂਦਾ ਮਗਰ ਬੇਟਾ ਚੱਲ, ਮੈਂ ਤੈਨੂੰ ਗੋਦ ਚ ਵੀ ਬਿਠਾਵਾਂਗਾ, ਮੈਂ ਤੈਨੂੰ ਅੱਜ ਅੱਧਾ ਰਾਤ ਵੀ ਦੇਵਾਂਗਾ। ਤੇ ਉਸ ਸਮੇਂ ਧਰੂ ਨੇ ਆਖਿਆ ਸੀ, ਬਾਪ ਵਾਪਸ ਚਲਾ ਜਾ, ਅਜੇ ਤੇ ਸਿਮਰਨ ਵੱਲ ਇੱਕ ਕਦਮ ਉੱਠਿਆ, ਅੱਧਾ ਰਾਜ ਮਿਲਦਾ, ਜੇ ਸਿਮਰਨ ਵਿੱਚ ਭਰਪੂਰ ਹੋ ਜਾਵਾਂਗਾ ਤੇ ਪਤਾ ਨੀ ਕੀ ਮਿਲੇਗਾ। ਮੈਂ ਬੇਨਤੀ ਕਰਾਂ, ਉਹ ਸੀ ਅਟਲ ਭਇਓ ਧਰੂ ਜਾ ਕੇ ਸਿਮਰਨ, ਔਰ ਨਿਰਭੈ ਪਦ ਪਾਇਆ, ਨਿਰਭੈ ਅਵਸਥਾ, ਖੌਫ ਤੋਂ ਮੁਕਤ, ਜ਼ਿੰਦਗੀ ਆਨੰਦਤ ਬਣਾ ਲਈ ਸਿਮਰਨ ਨਾਲ।
1: ਦੁੱਖ ਹਰਤਾ ਇਹ ਬਿਧ ਕੋ ਸਵਾਮੀ, ਤੈਂ ਕਾਹੇ ਬਿਸਰਾਇਆ।
0: ਇਹ ਸਵਾਮੀ ਦੁੱਖ ਹਰਤਾ, ਇਹ ਦੁੱਖਾਂ ਨੂੰ ਨਾਸ਼ਟ ਕਰਦਾ, ਤੇ ਭਲਿਆ ਜੋ ਦੁੱਖਾਂ ਨੂੰ ਨਾਸ਼ ਕਰਨ ਵਾਲਾ ਮੇਰਾ ਸਵਾਮੀ, ਮੇਰਾ ਮਾਲਕ, ਤੂੰ ਕਿਉਂ ਭੁਲਾਈ ਬੈਠ? ਤੈਂ ਕਾਹੇ ਬਿਸਰਾਇਆ, ਅੱਜ ਦੁੱਖਾਂ ਵਿੱਚ ਵੀ ਗ੍ਰਸੇ ਨੇ, ਰੱਬ ਵੀ ਭੁੱਲੀ ਬੈਠੇ ਨੇ। ਅੱਜ ਸੰਸਾਰ ਦੀ ਪਾਪਾਂ ਨਾਲ ਜ਼ਿੰਦਗੀ ਗ੍ਰਸੀ ਵੀ ਪਈ ਹੈ, ਪਰ ਮੈਂ ਬੇਨਤੀ ਕਰਾਂ, ਸਿਮਰਨ ਵੱਲ ਫਿਰ ਵੀ ਨਹੀਂ ਕਦਮ ਉੱਠਦਾ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਨੇ, ਤੂੰ ਕਿਉਂ ਭੁਲਾਈ ਬੈਠਾ? ਸਿਮਰਨ ਕਰ, ਤੇਰੇ ਦੁੱਖ ਕੱਟੇ ਜਾਣਗੇ। ਨਾਨਕ ਦੁਖੀਆ ਸਭ ਸੰਸਾਰ, ਅੱਜ ਹਰ ਸੰਸਾਰ ਵੱਡੇ ਵੱਡੇ ਜੋ ਦੀਸੈ ਲੋਗ, ਤਿੰਨ ਕੋ ਵਿਆਪੈ ਚਿੰਤਾ ਰੋਗ, ਅੱਜ ਚਿੰਤਾ ਵਿੱਚ ਗ੍ਰਸਿਆ ਹੋਇਆ ਸੰਸਾਰ ਹੈ। ਹਜ਼ੂਰ ਕਹਿੰਦੇ ਨੇ, ਚਿੰਤਾ ਵਿੱਚ ਗ੍ਰਸਿਆ ਰਹੇ, ਤੈਨੂੰ ਚਿੰਤਾ ਵਾਰ ਵਾਰ ਅੰਦਰ ਆਏ, ਇਹ ਕੀ ਹੋ ਗਿਆ? ਦੁੱਖ ਕਿਉਂ ਨਹੀਂ ਕੱਟੇ ਜਾਣਗੇ? ਦੀ ਬਜਾਏ ਤੂੰ ਚਿੰਤਨ ਕਰ, ਚਿੰਤਾ ਨਾ ਕਰ। ਮੈਂ ਬੇਨਤੀ ਕਰਾਂ, ਤੂੰ ਕਿਉਂ ਨਹੀਂ ਰੱਬ ਦਾ ਸਿਮਰਨ ਕਰਦਾ, ਜੋ ਪ੍ਰਮਾਤਮਾ ਸਾਰੇ ਦੁੱਖਾਂ ਨੂੰ ਨਸ਼ਟ ਕਰਨ ਵਾਲਾ

ਜਦੋਂ ਸ਼ਰਨ ਗਹੀ ਪਕੜ ਲਈ, ਸ਼ਰਨ ਵਿੱਚ ਚਲੇ ਗਏ। ਮੈਂ ਬੇਨਤੀ ਕਰਾਂ, ਉਹ ਗਜ ਇੱਕ ਦੇਵ ਲੋਕ ਦਾ ਗੰਧਰਵ ਸੀ, ਦੇਵਲ ਰਿਸ਼ੀ ਦੇ ਸਰਾਪ ਦੇ ਨਾਲ ਉਹ ਹਾਥੀ ਬਣ ਗਿਆ। ਨਦੀ ਤੇ ਪਾਣੀ ਪੀਣ ਜਾਂਦਾ ਹੈ, ਉੱਥੇ ਤੰਦੂਆ ਉਸ ਨੂੰ ਗ੍ਰਸ ਲੈਂਦਾ ਹੈ, ਆਪਣੀ ਤਾਰ ਤੰਦੂਆ ਲਪੇਟ ਕੇ ਹਾਥੀ ਨੂੰ ਖਿੱਚੀ ਜਾ ਰਿਹਾ। ਇਹ ਪਾਣੀ ਵਿੱਚ ਡੁੱਬਣ ਲੱਗਦਾ, ਸਾਰਾ ਜ਼ੋਰ ਲਾ ਲੈਂਦਾ। ਮੈਂ ਜੋ ਤੰਦੂਆ, ਮੈਂ ਬੇਨਤੀ ਕਰਾਂ, ਉਸ ਨੂੰ ਪਕੜ ਕੇ ਪਾਣੀ ਵਿੱਚ ਜਦੋਂ ਮੌਤ ਦੇ ਮੂੰਹ ਵਿੱਚ ਪਾਉਣ ਲੱਗਦਾ, ਕਹਿੰਦੇ ਨੇ ਉਸ ਸਮੇਂ ਦੁਖਦ ਗਜਿੰਦ ਅਰਬਿੰਦ ਗੈ ਭੇਟ ਰੱਖੈ, ਤਾਂ ਕਿ ਕਾਜਿਆ ਚੱਕਰ ਪਾਣ ਆਣ ਗ੍ਰਸੈ ਗ੍ਰਾਹ ਜੀਓ, ਕਹਾਂ ਕੋ ਕਰੈ ਕਛੂ ਹੋਤ ਨਾ ਕਾਹੂ ਕੇ ਕੀਏ, ਜਾਂ ਕਿ ਪ੍ਰਭੂ ਮਾਨ ਲੇਹੇ ਸਰਬ ਸੁਖ ਤਾਹੇ ਜੀਓ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਦੁਖਦ ਗਜਿੰਦ, ਗਜਿੰਦ ਮੈਨੇ ਹਾਥੀਆਂ ਦਾ ਵੱਡਾ ਹਾਥੀ, ਅਰਬਿੰਦ ਅਰਬਿੰਦ ਮੈਨੇ ਕਮਲ, ਕਮਲ ਦਾ ਫੁੱਲ ਨਦੀ ਵਿੱਚ ਤੈਰ ਰਿਹਾ ਆਉਂਦਾ, ਚੂਕੇ ਹੈ ਤੇ ਪੂਰਵ ਜਨਮ ਦਾ ਗੰਧਰਵ ਸੀ, ਅੰਦਰ ਚੇਤਨਾ ਜੀਵ ਆਤਮਾ ਦੀ ਤੇ ਹੈ ਹੀ ਸੀ, ਵੀ ਜਦੋਂ ਦੁੱਖਾਂ ਵਿੱਚ ਫਸ ਜਾਈਏ ਤੇ ਪ੍ਰਭੂ ਦਾ ਆਰਾਧਨ ਕਰਨਾ ਚਾਹੀਦਾ। ਉਸ ਸਮੇਂ ਉਹ ਤੈਰਿਆ ਆਉਂਦਾ ਫੁੱਲ ਸੁੰਡ ਨਾਲ ਫੜ ਕੇ ਭਗਵਾਨ ਦੇ ਸਮਰਪਿਤ ਕਰਕੇ ਕਹਿੰਦਾ, ਹੇ ਪ੍ਰਭੂ ਬਚਾ ਲਓ, ਅੰਦਰ ਦੀ ਚੇਤਨਾ ਬੋਲਦੀ, ਹੇ ਪ੍ਰਭੂ ਬਚਾ ਲਓ ਦੁਖਦ ਗਜਿੰਦ ਅਰਬਿੰਦ ਗਹਿ ਭੇਟ ਰੱਖੈ, ਤਾਂ ਕਿ ਕਾਜਿਆ ਚੱਕਰ ਪਾਣ ਆਣ ਗ੍ਰਸੈ ਗ੍ਰਾਹ ਜੀਓ। ਇਹ ਹਕੀਕਤ ਹੈ। ਉਸ ਸਮੇਂ ਕਹਿੰਦੇ ਨੇ ਭਗਵਾਨ ਨੇ ਉਸ ਹਾਥੀ ਨੂੰ ਤੰਦੂਏ ਦੀ ਤੰਦ ਕੱਟ ਕੇ ਬਚਾ ਲਿਆ। ਇਹ ਭਲਿਆ ਜੇ ਉਹ ਹਾਥੀ ਵਰਗਾ ਜਿਸ ਕੋਲ ਆਪਣਾ ਬਲ ਖਤਮ ਹੋ ਗਿਆ ਸੀ, ਵਾਹਿਗੁਰੂ ਦਾ ਸਿਮਰਨ ਕੀਤਾ ਤੇ ਉਹ ਬਚ ਸਕਦਾ, ਭਲਿਆ ਤੂੰ ਕਿਉਂ ਨੀ ਵਾਹਿਗੁਰੂ ਜੀ ਦਾ ਸਿਮਰਨ ਕਰਕੇ ਬਚ ਸਕਦਾ। ਜਬ ਹੀ ਸ਼ਰਨ ਗਹੀ ਕਿਰਪਾ ਨਿਤ, ਗਜ ਗਰਾਹ ਤੇ ਛੂਟਾ, ਤੂੰ ਵਾਹਿਗੁਰੂ ਦੇ ਚਰਨਾਂ ਵਿੱਚ ਆ, ਅਰਦਾਸ ਕਰ, ਬੇਨਤੀ ਕਰ, ਅੰਦਰ ਦੀ ਭਾਵਨਾ ਨਾਲ ਬੋਲ, ਠਾਕ

ਆਇਆ ਅੰਦਰ ਦੇ ਆਪੇ ਵਿੱਚ ਉਸ ਮਾਲਕ ਅੱਗੇ ਸਮਰਪਿਤ ਹੋ ਕੇ ਕਹਿਣਾ, ਮਾਲਕ ਤੇਰੀ ਸ਼ਰਨ ਵਿੱਚ ਆਏ। ਜੋ ਸ਼ਰਨ ਵਿੱਚ ਆ ਜਾਏ, ਮਾਲਕ ਸਾਹਿਬ ਉਸ ਦੀ ਬਾਂਹ ਫੜ ਦੇ। ਜਦੋਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਮੈਂ ਬੇਨਤੀ ਕਰਾਂ, ਜਹਾਂਗੀਰ ਗ੍ਰਿਫਤਾਰੀ ਦਾ ਹੁਕਮ ਦਿੰਦਾ ਅਤੇ ਪਾਸ ਬੁਲਾ ਕੇ ਕਹਿੰਦਾ, ਮੇਰੇ ਬਾਗੀ ਪੁੱਤਰ ਦੀ ਤੁਸਾਂ ਮਦਦ ਕੀਤੀ ਹੈ। ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਪਤਾ ਕੀ ਆਖਿਆ ਸੀ, ਐ ਜਹਾਂਗੀਰ, ਇੱਥੇ ਇਹ ਡਰ ਹੈ ਕਿ ਕਦੀ ਤੇਰਾ ਬਾਪ ਆਇਆ ਅਕਬਰ ਇਸ ਦਰਬਾਰ ਵਿੱਚ, ਉਸ ਨੂੰ ਵੀ ਬੈਠਣ ਦੀ ਜਗ੍ਹਾ ਦਿੱਤੀ, ਲੰਗਰ ਛਕਾਇਆ ਤੇ ਸਨਮਾਨਿਆ ਗਿਆ। ਕਦੀ ਆਇਆ ਇੱਥੇ ਤੇਰਾ ਪੁੱਤਰ? ਇੱਥੇ ਗੱਲ ਇਹ ਨਹੀਂ ਹੈ ਵੀ ਕੌਣ ਆਇਆ, ਇੱਥੇ ਜੋ ਸ਼ਰਨ ਵਿੱਚ ਆਇਆ ਉਹਨੂੰ ਸਨਮਾਨਿਆ ਗਿਆ, ਉਹਨੂੰ ਗਲੇ ਲੈ ਜਾ ਕੇ। ਜੋ ਸ਼ਰਨ ਆਵੇ ਤੇ ਸਿਕੰਠ ਲਾਵੇ, ਇਹੋ ਬਿਰਧ ਸਵਾਮੀ ਸੰਧਾ, ਅਗਰ ਤੂੰ ਵੀ ਸ਼ਰਨ ਵਿੱਚ ਆ ਜਾਂਦਾ ਤੇ ਤੈਨੂੰ ਵੀ ਇੰਨਾ ਹੀ ਸਨਮਾਨ ਮਿਲ ਜਾਣਾ ਸੀ। ਮੈਂ ਬੇਨਤੀ ਕਰਦੀ ਹਾਂ ਕਿ ਉਹ ਸਨ ਜੋ ਸੱਚ ਦਾ ਪਹਿਰਾ ਦਿੰਦੇ ਆ, ਭਾਵੇਂ ਸ਼ਹੀਦ ਹੋ ਗਏ ਪਰ ਹਕੀਕਤ ਇਹ ਹੈ, ਇਸ ਦਰ ਦੀ ਮਰਿਆਦਾ ਨੂੰ ਉਹਨਾਂ ਰੱਤੀ ਭਰ ਵੀ ਆਂਚ ਨਹੀਂ ਆਉਣ ਦਿੱਤੀ। ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ, ਜਦੋਂ ਸ਼ਰਨ ਚਲੇ ਜਾਈਏ ਤੇ ਵੱਡੇ ਵੱਡੇ ਇਹੋ ਜਿਹੇ ਤੰਦੂਏ ਵਰਗੇ ਬਲਸ਼ਾਲੀਆਂ ਤੋਂ ਵੀ ਉਸ ਹਾਥੀ ਨੂੰ ਮੇਰੇ ਸਾਹਿਬ ਜੀ ਬਚਾ ਲੈਂਦੇ।

0: ਨਾਮ ਦੀ ਮਹਿਮਾ ਮੈਂ ਕਿੱਥੋਂ ਤੱਕ ਆਖਾਂ। ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਮਹਿਮਾ ਨਾਮ ਕਹਾਂ ਲਓ ਬਰਨੋ, ਰਾਮ ਕਹਿਤ ਬੰਧਨ ਤੈ ਟੂਟਾ। ਭਲਿਆ ਰਾਮ ਕਹਿੰਦੇ ਆ, ਵਾਹਿਗੁਰੂ ਦਾ ਸਿਮਰਨ ਕਰਦੇ ਆ, ਉਸ ਤੇ ਬੰਧਨ ਕੱਟੇ ਜਾਂਦੇ ਨੇ। ਤੂੰ ਵੀ ਵਾਹਿਗੁਰੂ ਜੀ ਦਾ ਸਿਮਰਨ ਕਰ, ਤੂੰ ਐਸਾ ਰਾਮ ਕਹਿਣਾ ਸਿੱਖ ਲੈ। ਕਬੀਰ ਰਾਮੈ ਰਾਮ ਕਹੋ, ਕਹਿਬੇ ਮਾਹੇ ਵਿਵੇਕ, ਏਕ ਅਨੇਕਾਂ ਮਿਲ ਗਿਆ, ਏਕ ਸਮਾਨਾ ਏਕ। ਤੂੰ ਉਸ ਨੂੰ ਜਪਦਿਆਂ ਜਪਦਿਆਂ ਆਪਾਂ ਵਲੀਨ ਕਰ ਲੈ। ਕਬੀਰ ਰਾਮੈ ਰਾਮ ਕਹੋ, ਰਮ ਜਾ, ਲੀਨ ਹੋ ਜਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਹਿੰਦਿਆਂ ਕਹਿੰਦਿਆਂ ਭਲਾ ਕੁਛ ਪਲ, ਏਕ ਚਿੱਤ ਜਾਂ ਇੱਕ ਛਿੰਨ ਆਇਓ। ਤੂੰ ਕਿਤੇ ਐਸਾ ਇੱਕ ਚਿੱਤ ਹੋ ਕੇ ਇੱਕ ਛਿੰਨ ਮਾਤਰ ਵੀ ਉਸ ਵਾਹਿਗੁਰੂ ਵਿੱਚ ਲੀਨ ਹੋ ਜਾਏ, ਇਸ ਦੀ ਮਹਿਮਾ ਆਖੀ ਨਹੀਂ ਜਾ ਸਕਦੀ। ਕਿਨਕਾ ਏਕ ਜਿਸ ਜੀਵ ਵਸਾਵੈ, ਤਾਂ ਕਿ ਮਹਿਮਾ ਕਹੀ ਨਾ ਜਾਵੇ। ਇਹ ਹਕੀਕਤ ਹੈ, ਮਹਿਮਾ ਨਾਮ ਕਹਾਂ ਲਓ ਬਰਨੋ, ਰਾਮ ਕਹਿਤ ਬੰਧਨ ਤਹਿ ਟੂਟਾ।
1: ਅਜਾਮਲ ਪਾਪੀ ਜਗ ਜਾਣੇ, ਨਿਮਖ ਮਾਹੇ ਨਿਸਤਾਰਾ।
0: ਅਜਾਮਲ ਪਾਪੀ ਸੀ, ਸਾਰਾ ਸੰਸਾਰ ਜਾਣਦਾ ਸੀ, ਇਹ ਵਿਸ਼ਵਾ ਦੁਆਰੇ ਜਾਣ ਵਾਲਾ ਹੈ। ਅਚਰਨਹੀਨ ਹੋ ਜਾਏ ਦੁਨੀਆਂ, ਲਾਹਨਤਾਂ ਵੀ ਪਾਉਂਦੀ ਏ, ਸਮਾਜ ਵਿੱਚ ਉਸ ਦੀ ਇੱਜ਼ਤ ਵੀ ਨਹੀਂ ਰਹਿੰਦੀ ਤੇ ਲੋਕ ਉਸ ਤੇ ਇਤਬਾਰ ਵੀ ਨਹੀਂ ਕਰਦੇ। ਇਹ ਅਜਾਮਲ ਦਾ ਹਾਲ ਸੀ। ਜਾਤ ਦਾ ਬ੍ਰਾਹਮਣ ਸੀ ਪਰ ਕਰਮ ਸ਼ੂਦਰਾਂ ਤੋਂ ਵੀ ਪੈਰੇ ਸਨ। ਤੇ ਐਸੇ ਪਾਪੀ ਵੇਸ਼ਵਾ ਦੁਆਰੇ ਜਾਣ ਵਾਲੇ ਨੂੰ ਜੇ ਕੋਈ ਮਹਾਂਪੁਰਖ ਆ ਕੇ ਤੇ ਕਹਿੰਦੇ ਨੇ, ਜਿਹੜਾ ਇਸ ਵਕਤ ਤੇਰੇ ਘਰ ਪੁੱਤਰ ਜੰਮੇਗਾ ਉਸ ਦਾ ਨਾਮ ਨਾਰਾਇਣ ਰੱਖੀ। ਮੈਂ ਬੇਨਤੀ ਕਰਾਂ, ਹੁਣ ਨਰਾਇਣ ਨਾਮ ਰੱਖੀ, ਨਾਲ ਇੱਕ ਗੱਲ ਕਹੀ ਸੀ, ਇਹ ਨਰਾਇਣ ਨਾਮ ਹੈ ਨਿਰੰਕਾਰ ਜੀ ਦਾ, ਪਰਮੇਸ਼ਰ ਜੀ ਦਾ, ਤੇ ਪੁੱਤਰ ਦਾ ਨਾਮ ਲੈਂਦਿਆਂ ਕਦੀ ਨਰਾਇਣ ਦਾ ਵੀ ਚੇਤੇ ਕਰ ਲਿਆ ਕਰੇ। ਮੈਂ ਬੇਨਤੀ ਕਰਾਂ, ਹੁਣ ਛੋਟਾ ਪੁੱਤਰ ਸੀ, ਛੋਟਾ ਪੁੱਤਰ ਹੋਣ ਦੇ ਨਾਤੇ ਉਸ ਨਾਲ ਪਿਆਰ ਵੀ ਜ਼ਿਆਦਾ ਸੀ, ਹੁਣ ਉਸ ਨੂੰ ਨਰਾਇਣ ਨਰਾਇਣ ਨਰਾਇਣ ਕਰਕੇ ਬੁਲਾਉਂਦਿਆਂ ਬੁਲਾਉਂਦਿਆਂ ਅੰਤਮ ਸਮਾਂ ਆਇਆ। ਮੈਂ ਬੇਨਤੀ ਕਰਾਂ, ਮੁੱਖੋਂ ਨਰਾਇਣ ਨਿਕਲਿਆ, ਇਹ ਸੱਚ ਸੀ ਵੀ ਸਾਰੀ ਜ਼ਿੰਦਗੀ ਦੇ ਪਾਪਾਂ ਤੋਂ ਮੁਕਤ ਹੋ ਗਿਆ। ਅਜਾ ਮਲ ਪਾਪੀ ਜਗ ਜਾਣੇ, ਨਿਮਖ ਮਾਹੇ ਨਿਸਤਾਰਾ। ਇਹ ਹਕੀਕਤ ਹੈ, ਕਈ ਵਾਰ ਘੰਟਿਆਂ ਵੱਧੀ ਜਪ ਕਰਦਿਆਂ ਉਹ ਅਵਸਥਾ ਮਿਲਦੀ ਹੋਵੇਗੀ, ਕਈ ਵਾਰ ਇੱਕ ਛਿੰਨ ਮਾਤਰ ਵੀ ਨਿਮਖ, ਇੱਕ ਪਲ, ਇੱਕ ਸੈਕਿੰਡ, ਇੱਕ ਅੱਖ ਦੇ ਝਮਕਨੇ ਜਿਤਨੇ ਸਮੇਂ ਚ ਵੀ ਉਸ ਵਾਹਿਗੁਰੂ ਨਾਲ ਸੁਰਤ ਜੁੜ ਜਾਏ ਤੇ ਉਸ ਦਾ ਪਾਰ ਨਿਸਤਾਰਾ ਹੋ ਜਾਂਦਾ ਹੈ ਜੀ।
1: ਨਾਨਕ ਕਹਿਤ ਚੇਤ ਚਿੰਤਾ ਮਨ, ਤੈ ਭੀ ਉਤਰੈ ਪਾਰ।
0: ਗੁਰੂ ਨਾਨਕ ਦਾ ਨੌਵਾਂ ਜੰਮ, ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ, ਜੋਤ ਗੁਰੂ ਨਾਨਕ ਦੀ ਹੈ, ਜਾਮਾ ਗੁਰੂ ਤੇਗ ਬਹਾਦਰ ਜੀ ਦਾ ਹੈ। ਨਾਨਕ ਕਹਿਤ ਚੇਤ, ਰੇ ਚੇਤ, ਚੇਤ ਚੇਤ ਅਚੇਤ, ਕਾਹੇ ਨਾ ਬਾਲਮੀਕਿਆਂ ਦੇਖ, ਕਿਸ ਜਾਤ ਤੇ ਕਹਿ ਪਦੈ ਅਮਰਿਓ, ਰਾਮ ਭਗਤ ਵਿਸੇਖ। ਭਲਿਆ ਤੂੰ ਚੇਤ, ਅੰਦਰ ਦੀ ਚੇਤਨਾ ਨਾਲ ਚੇਤ, ਚੇਤਨਾ ਕੰਮ ਚਿੱਤ ਦਾ, ਜਦੋਂ ਚਿੱਤ ਵਿੱਚ ਵਾਹਿਗੁਰੂ ਵਸ ਜਾਂਦਾ ਫਿਰ ਚੁੱਪ ਕੀਤਾ ਵੀ ਅੰਦਰੋਂ ਚੇਤਦਾ, ਫਿਰ ਖਾਮੋਸ਼ ਹੋਇਆ ਵੀ ਅੰਦਰੋਂ ਪਿਆ ਜਪਦਾ। ਨਾਨਕ ਕਹਿਤ ਚੇਤ ਚਿੰਤਾ ਮਨ, ਇੱਕ ਪੁਰਾਤਨ ਗੱਲ ਰਹੀ ਹੈ ਵੀ ਇੱਕ ਮਣੀ ਹੁੰਦੀ ਹੈ ਚਿੰਤਾ ਮਣੀ, ਉਹ ਹੱਥ ਵਿੱਚ ਆ ਜਾਏ ਤਾਂ ਜੋ ਚਿੰਤਾ ਕਰੀਏ ਉਹੀ ਪੂਰੀ ਹੋ ਜਾਂਦੀ, ਜੋ ਚਿਤਵਨ ਕਰੀਏ ਉਹ ਪੂਰੀ ਹੋ ਜਾਂਦੀ। ਸਤਿਗੁਰੂ ਕਹਿੰਦੇ ਨੇ, ਭਲਿਆ ਤੂੰ ਬਾਹਰ ਦੀ ਚਿੰਤਾ ਮਨੀ ਨਾ ਲੱਭ, ਸਾਡੇ ਸਾਰਿਆਂ ਕੋਲ ਚਿੰਤਾ ਮਨੀ ਹੈ, ਉਹ ਹੈ ਵਾਹਿਗੁਰੂ। ਸਾਰੇ ਆਖੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਹੈ ਚਿੰਤਾ ਮਨੀ, ਇਸ ਨਾਲ ਜੋ ਵੀ ਜੋ ਮੰਗ ਹੈ ਠਾਕਰ ਆਪਣੇ ਤੇ ਸੋਈ ਸੋਈ देवै नानक कहत चेत चिंता मन तैं भी उतरै पारा तू भी इस संसार तो पार हो जाएगा। वाहगुरु का सिमरन कर जिवें जिवें सिमरन करते गए मैं बेनती करांगा दुनिया के भी सारे सुख मिलणगे जो मंगे ठाकर अपने ते इच्छा पूरक सर्व सुख दाता हर जा कह वस है काम ते ना सो ऐसा हर त्याई मेरे जीरे ता सर्व सुख पावे मेरे मन दुख कटे जानगे पापा तो मुक्त हो जावांगे सारे सुख झोली विच पहनगे रब दे कर प्रवान हो जावांगे। वेखो दुनिया भी सवर गई दुख कटे गए चिंता तो मुक्त हो गए पाप कटे गए ये जीवन का मकसद वाहगुरु का मिलाप वो भी हो गया। साहब कह लगे उस वाहगुरु का सिमरन कर ताकि तेरी जिंदगी दे सारे दुख भी कटे जान चिंता मुक्त हो के आनंदित जिंदगी बन आवे जी। इथों तक आए अज के पावन मुख वाक के विचार नाल सांझ होई आओ लड़ीवार धन गुरु ग्रंथ साहिब जी के पावन उपदेश नाल जुड़ना।

0: एक ओंकार सतगुर प्रसाद।
1: 1094 अंग ते ਇਹ ਮਾਰੂ ਦੀ ਦੂਜੀ ਵਾਰ ਆਰੰਭ ਹੋ ਰਹੀ ਹੈ, ਜੋ ਕਿ ਪੰਚਮ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਬੋਲ ਨੇ। ਮਾਰੂ ਵਾਰ ਮਹੱਲਾ ਪੰਜਵਾਂ, ਦੱਖਣੇ ਮਹੱਲਾ ਪੰਜਵਾਂ। ਇਹ ਵਿਦਵਾਨਾਂ ਦੀ ਖੋਜ, ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾਭਾ ਵਾਲਿਆਂ ਖੋਜਿਆ ਵੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਿਸ ਅਸਥਾਨ ਤੇ ਆਗਮਨ ਹੋਇਆ ਉਸ ਅਸਥਾਨ ਨੂੰ ਕੇਂਦਰ ਮੰਨ ਕੇ, ਉਸ ਤੋਂ ਜਿਹੜਾ ਦੱਖਣ ਦਾ ਇਲਾਕਾ ਪੈਂਦਾ ਉਹ ਮੁਲਤਾਨ ਸਾਹੂ ਸਿੰਧ ਇਲਾਕਾ ਪੈਂਦਾ। ਉਸ ਇਲਾਕੇ ਦੀ ਭਾਸ਼ਾ ਵਿੱਚ ਇਹ ਪਾਵਨ ਦੱਖਣੇ, ਯਾਨੀ ਦੱਖਣੀ ਭਾਸ਼ਾ ਦੀ ਇਹ ਪਾਵਨ ਬੋਲੀ ਜੋ ਸਤਿਗੁਰਾਂ ਨੇ ਇੱਥੇ ਜ਼ਿਆਦਾਤਰ ਦੱਦੇ ਦੀ ਥਾਂ ਤੇ ਡੱਡਾ ਵਰਤਿਆ ਗਿਆ, ਧਿਆਨ ਚ ਰੱਖਿਓ। ਤੇ ਸਾਹਿਬ ਜੀ ਨੇ ਇਹ ਦੱਖਣੇ ਮਹੱਲਾ ਪੰਜਵਾਂ ਵਿੱਚ ਜੋ ਪਾਵਨ ਵਾਰ ਉਚਾਰਨ ਕੀਤੀ ਏ, ਆਰੰਭ ਵਿੱਚ ਹਜ਼ੂਰ ਸਾਰਿਆਂ ਨੂੰ ਇੱਕ ਓਅੰਕਾਰ ਨਾਲ ਜੋੜਦੇ ਨੇ। ਇੱਕ ਓਅੰਕਾਰ ਉਹ ਤਮਾਮ ਬ੍ਰਹਿਮੰਡ ਦਾ ਮੂਲ ਹੈ। ਬੜੀ ਵੱਡੀ ਇੱਕ ਗੱਲ ਇਹ ਹੈ, ਅਨੇਕਾਂ ਸੰਸਾਰ ਦੇ ਜੀਵ ਜੰਤੂ ਪੈਦਾ ਕਰਕੇ ਆਪ ਇੱਕ ਹੈ, ਅਨੇਕਾਂ ਦੇ ਅੰਦਰ ਨਿਵਾਸ ਕਰਕੇ ਆਪ ਇੱਕ ਹੈ, ਸੂਰਜ ਇੱਕ ਹੈ, ਕਰੋੜਾਂ ਘਰੇ ਪਾਣੀ ਦੇ ਭਰ ਕੇ ਰੱਖ ਦਈਏ ਸਭ ਅੰਦਰ ਪ੍ਰਤੀਬਿੰਬ ਪੈਂਦਾ ਪਰ ਸੂਰਜ ਇੱਕ ਰਹਿੰਦਾ ਹੈ, ਚੰਦਰਮਾ ਇੱਕ ਹੈ, ਹੱਬ ਸਮਾਨੀ ਜੋਤ ਜੋ ਜਲ ਘਟਾਊ ਚੰਦਰਮਾ ਘਟਾਊ ਘੜਿਆਂ ਦੇ ਅੰਦਰ ਜਿਵੇਂ ਚੰਦਰਮਾ। ਦੇਖੋ ਅਸੀਂ ਕਹਿੰਦੇ ਨਾ ਮੇਰੇ ਅੰਦਰ ਵੀ ਜੋਤ ਤੇਰੇ ਅੰਦਰ ਵੀ ਜੋਤ, ਹੁਣ ਜੋਤ ਤੇ ਸਭ ਮੈਂ ਜੋਤ ਜੋਤ ਹੈ ਸੋਏ, ਹੁਣ ਕਰੋੜਾਂ ਜੀਵ ਮਨੁੱਖ ਹੀ ਨਹੀਂ ਪਸ਼ੂ ਪੰਛੀ ਕੀੜੇ ਮਕੌੜੇ ਸਭ ਅੰਦਰ ਜੋਤ ਹੈ, ਪਰ ਕਮਾਲ ਦੀ ਗੱਲ ਇਹ ਹੈ ਕਰੋੜਾਂ ਅੰਦਰ ਜੋਤ ਹੈ ਪਰ ਆਪ ਕਰੋੜਾਂ ਨਹੀਂ, ਇੱਕ ਹੈ, ਏਕ ਹੈ, ਅਨੇਕ ਹੈ, ਫਿਰ ਏਕ ਹੈ। ਉਹ ਇੱਕ ਓਅੰਕਾਰ ਹੈ ਜੋ ਸਤਿਗੁਰ ਪ੍ਰਸਾਦ ਸਤਿਗੁਰੂ ਜੀ ਦੀ ਕਿਰਪਾ ਨਾਲ ਜਾਣਿਆ ਜਾਂਦਾ ਹੈ ਜੀ।
0: ਤੂੰ ਚਾਉ ਸੱਜਣ ਮੰਡਿਆ ਡੇਈ ਸਿਸ ਉਤਾਰ,
1: ਤੂੰ ਚਾਉ ਸਭ ਚਵੋ ਮੁਖੋਂ, ਇੱਥੇ ਚਾਉ ਦੇ ਅਰਥ ਨੇ ਕਹੋ ਬੋਲ, ਇਹ ਮੇਰੇ ਸੱਜਣ ਤੂੰ ਬੋਲ ਨਾ, ਕਾਰਨ ਕਵਨ ਅਬੋਲ, ਕੀ ਕਾਰਨ ਹੋ ਗਿਆ ਤੂੰ ਬੋਲਦਾ ਨਹੀਂ ਹੈ, ਬੋਲਨਾ। ਤੂੰ ਚਾਉ ਸੱਜਣ ਮੈਡਿਆ, ਤੂੰ ਮੈਡਾ ਸੱਜਣ ਹੈ, ਮੇਰਾ ਮਿੱਤਰ ਹੈ। ਦੇਖੋ ਅਸਾਂ ਭਰਾਵਾਂ ਨਾਲ ਗੱਲ ਕੀਤੀ, ਪਤੀ ਨਾਲ, ਪਤਨੀ ਨਾਲ, ਬਾਪ ਨਾਲ, ਸੰਸਾਰ ਨਾਲ, ਦੋਸਤਾਂ ਮਿੱਤਰਾਂ ਨਾਲ, ਕਦੀ ਰੱਬ ਨਾਲ ਗੱਲ ਕਰਦਿਆਂ ਆਖੀਏ ਵੀ ਇਹ ਮੇਰੇ ਮਾਲਕ ਤੂੰ ਮੈਨੂੰ ਕੁਛ ਕਹੋ ਨਾ, ਬੋਲ ਨਾ ਮੇਰੇ ਨਾਲ। ਹਕੀਕਤ ਪਤਾ ਕੀ ਹੈ, ਏਕਾ ਸੰਗਤ ਇਕਤ ਗ੍ਰਹਿ ਬਸਤੇ ਮਿਲ ਬਾਤ ਨਾ ਕਰਤੇ ਭਾਈ, ਜਿਵੇਂ ਦੋ ਭਰਾ ਇੱਕੋ ਘਰ ਰਹਿਣ ਪਰ ਗੱਲਬਾਤ ਨਾ ਕਰਨ ਆਪਸ, ਪਤੀ ਪਤਨੀ ਰਹਿਣ ਇਕੱਠੇ ਪਰ ਗੱਲਬਾਤ ਨਾ ਕਰਨ, ਧਨ ਫਿਰਕਾ ਇੱਕ ਹੀ ਸੰਗ ਵਾਸਾ, ਅੰਦਰ ਮੈਂ ਵੀ ਹਾਂ ਅੰਦਰ ਤੂੰ ਵੀ ਹੈ, ਜੀਵ ਵੀ ਹੈ ਆਤਮਾ ਵੀ ਹੈ, ਪਰ ਅਸੀਂ ਰਹਿੰਦੇ ਇਕੱਠੇ ਹਾਂ ਪਰ ਗੱਲ ਬਾਹਰ ਤੇ ਸਾਰਿਆਂ ਨਾਲ ਕਰਦੇ ਹਾਂ, ਪਰ ਕਦੀ ਰੱਬ ਨਾਲ ਵੀ ਗੱਲ ਕਰ ਲਈਏ, ਮੈਂ ਬੇਨਤੀ ਕਰਾਂ ਜ਼ਿੰਦਗੀ ਦਾ ਨਕਸ਼ਾ ਬਦਲ ਜਾਏਗਾ। ਕਦੀ ਅਕੇਲੇ ਬੈਠ ਕੇ ਕਦੀ ਕਹਿ ਲੈਣਾ ਮਾਲਕ ਤੂੰ ਬੋਲ ਨਾ, ਤੂੰ ਕੁਛ ਕਹੋ ਨਾ, ਤੂੰ ਆਖ, ਤੇ ਅੰਦਰਲੇ ਆਪੇ ਚੋਂ ਅਜਪਾ ਜਾਪ ਚੱਲ ਪਏ ਤੇ ਅੰਦਰ ਦੀ ਸੁਰਤ ਵਿੱਚ ਹੁਣ ਵਾਹਿਗੁਰੂ ਵਾਹਿਗੁਰੂ ਬੋਲੇ। ਉਹ ਨਾ ਸਮਝਣਾ ਵੀ ਮੈਂ ਬੋਲਦਾ, ਹੁਣ ਵਾਹਿਗੁਰੂ ਆਪ ਅੰਦਰ ਪਿਆ ਬੋਲਦਾ ਹੈ। ਤੂੰ ਚਾਉ ਸੱਜਣ ਮੈਡਿਆ ਦੇਈ ਸਿਸ ਉਤਾਰ, ਦੇਈ ਇੱਥੇ ਹੈ ਜਿਵੇਂ ਅਰਥ ਕਰਾਂਗੇ ਤੇ ਦੇਈ ਉੱਥੇ ਦੇਈ ਨੂੰ ਡੱਡਾ ਦੱਖਣੀ ਭਾਸ਼ਾ ਨਾ, ਤੇ ਦੇਈ ਸਿਸ ਉਤਾਰ, ਮੈਂ ਆਪਣਾ ਸੀਸ ਉਤਾਰ ਕੇ ਭੇਟਾ ਕਰਦਿਆਂ ਤੂੰ ਆਖ ਤੇ ਸਹੀ ਨਾ ਮੈਨੂੰ, ਮੈਂ ਬੇਨਤੀ ਕਰਾਂ किस ढंग नाल रब की नेड़ता करदे आ। मेरे साहब जी ने गल कराई है जी,
0: नैण महिंजे तरस दे कद पसी दीदार।
1: महिंजे मेरे नैण तरस दे ने, नैन तरसन दर्स परसन, नह नींद रहन विहानिया। मेरिया अखा तरस दिया, मालिक दी आना मेरिया अखा सामने आ, मैं तेरे दर्शन कर सका। कद पसी दीदार, मैनू तेरा दीदार कदों होवेगा। दीद ने दीदार साहब कछ नहीं इसका मोल, पाक परवतगार तू इतना पाक है, तू इतना परवतगार है, तू खुद खसम अपना मालक आप है। वड्डा अतोल तेरा किसे संसारक पदार्थ धन संपदा नाल बराबरी कर दिया, तेनू तोलिया नहीं जा सकता गा। ऐ मेरे साहब बख्शिश करना, इन्हां अखां दे नाल मैं कदी तेरा दीदार कर सकां। ते मैं एक बेनती करांगा, अखां नाल दुनिया ते बहुत वेखी है, तरह तरह दा संसार वेख्या, अखां रजियां नहीं होर भुखियां हुंदियां गईयां, अखीं वेखना।

0: ਪਿਆਰ ਹੋਵੇ ਰੱਬ ਜੀ, ਜੇ ਮੇਰਾ ਤੇਰੇ ਨਾਲ ਨੇ ਹੋਵੇ ਨਾ, ਤੇ ਮੈਨੂੰ ਫਿਰ ਦੂਜਾ ਪਾਸਾ ਦੇਖਦਾ ਵੀ ਵਿਆਹ ਇਹ ਦੂਸਰਾ ਨੇਹੋ ਕੂੜਾਵੇ ਦੇਖ, ਇਹ ਜਿੰਨਾ ਦੁਨੀਆਂ ਦਾ ਪਿਆਰ ਸਾਰਾ ਹੀ ਝੂਠ ਹੈ। ਪ੍ਰੀਤਮ ਜਾਣ ਲਿਹੋ ਮਨ ਮਾਹੀ, ਆਪਣੇ ਸੁਖ ਸਿਓ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ, ਸੁਖ ਮੈਂ ਆਣ ਬਹੁਤ ਮਿਲ ਬੈਠਤ, ਰਹਿਤ ਚਹੂੰ ਦਿਸ ਘੇਰੇ, ਬਿਪਤ ਪਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਨੇਰੇ। ਇਹ ਦੁਨੀਆਂ ਦਾ ਸਾਰਾ ਨੇਹੋ ਝੂਠ ਹੈ। ਨਾਨਕ ਕੱਚੜਿਆਂ ਸਿਓ ਤੋੜ, ਇਹ ਕੱਚੇ ਨੇ, ਇਹ ਜਿਉਂਦੇ ਹੀ ਵਿਛੜ ਜਾਂਦੇ ਨੇ। ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ, ਮੈਂ ਤੱਕਿਆ ਵੀ ਮਾਲਕ ਤੇਰੇ ਨਾਲ ਪਿਆਰ ਪੈ ਜਾਏ, ਤੂੰ ਇੱਕ ਵਾਰੀ ਬਾਂਹ ਫੜ ਲੈ, ਤੂੰ ਕਦੀ ਬਾਂਹ ਛੱਡਦਾ ਨਹੀਂ, ਤੂੰ ਲੋਕ ਵਿੱਚ ਵੀ ਸਹਾਰਾ ਬਣਦਾ, ਤੂੰ ਪਰਲੋਕ ਵਿੱਚ ਵੀ ਮੇਰੇ ਨਾਲ ਜਾਂਦਾ। ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ, ਮੈਂ ਤੇਰੇ ਨਾਲ ਪਿਆਰ ਪਾਇਆ ਤੇ ਬਾਕੀ ਸਾਰਾ ਦੁਨੀਆਂ ਦਾ ਮੋਹ ਨੇਹੋ ਮੈਨੂੰ ਝੂਠਾ ਨਜ਼ਰ ਆਇਆ ਜੀ।
1: ਕੱਪੜ ਭੋਗ ਡਰਾਵਣੇ, ਜਿੱਚਰ ਪਿਰੀ ਨਾ ਦੇਖ।
0: ਸੁੰਦਰ ਕੱਪੜੇ, ਵਧੀਆ ਵਧੀਆ ਸਵਾਦੂ ਪਦਾਰਥ ਖਾਣ ਵਾਲੇ ਕੱਪੜ ਭੋਗ। ਮੈਂ ਬੇਨਤੀ ਕਰਾਂ, ਇਹ ਜਿੰਨੇ ਵੀ ਨੇ ਸਾਰੇ ਡਰਾਉਣੇ ਨੇ। ਕਦੋਂ? ਸਾਨੂੰ ਤੇ ਡਰਾਉਣੇ ਨਹੀਂ ਨਾ ਲੱਗਦੇ, ਸਾਨੂੰ ਤਾਂ ਵਧੀਆ ਕੱਪੜੇ ਮਿਲ ਜਾਣ ਤੇ ਬੜਾ ਚਾਅ ਜਿਹਾ ਲੱਗਦਾ, ਸਵਾਦੂ ਪਦਾਰਥ ਖਾਣ ਨੂੰ ਮਿਲ ਜਾਣ ਤੇ ਬਹੁਤ ਚੰਗੇ ਜਿਹੇ ਲੱਗਦੇ ਨੇ। ਪਰ ਜਿਨ੍ਹਾਂ ਅੰਦਰ ਰੱਬ ਦਾ ਪਿਆਰ ਪੈ ਗਿਆ ਨਾ, ਅੰਦਰ ਰੱਬ ਦਾ ਬਿਰਹਾ ਪੈਦਾ ਹੋ ਗਿਆ, ਉਹ ਕਹਿੰਦਾ ਵੀ ਜਿੱਚਰ ਪਿਰੀ ਨਾ ਦੇਖ। ਮੈਂ ਜਿੰਨਾ ਚਿਰ ਆਪਣੇ ਪਿਰ ਮਾਲਕ ਨੂੰ ਦੇਖ ਕੇ ਵੇਖ ਨਹੀਂ ਲੈਂਦਾ, ਉਨਾ ਚਿਰ ਮੈਨੂੰ ਦੁਨੀਆਂ ਦੇ ਆ ਕੱਪੜੇ, ਆ ਭੋਗ ਪਦਾਰਥ, ਇਹ ਸਾਰੇ ਡਰਾਉਣੇ ਲੱਗਦੇ ਨੇ। ਇਹਨਾਂ ਵਿੱਚ ਕੋਈ ਸੁੱਖ ਨਹੀਂ ਹੈ, ਕੋਈ ਸ਼ਾਂਤੀ ਨਹੀਂ ਹੈ। ਐਵੇਂ ਥੋੜੀ ਦੇਰ ਦੇ ਲਈ ਇਹਨਾਂ ਪਦਾਰਥਾਂ ਦੇ ਨਾਲ ਮਨ ਪਤੀਜਦਾ, ਹਾ ਹਾ ਕਰਤ ਬਿਹਾਨੀ ਅਵਦਾ, ਤਾਂ ਮੈਂ ਸੰਤੋਖ ਨਾ ਪਾਇਆ। ਇਹ ਸਾਰੀ ਮਨੋਰੰਜਨ ਕੀ ਮਾਇਆ। ਮੈਂ ਬੇਨਤੀ ਕਰਾਂ, ਅੱਜ ਲੋਕ ਮਨੋਰੰਜਨ ਲੱਭਦੇ ਨੇ। ਹਜ਼ੂਰ ਕਹਿੰਦੇ ਨੇ ਮਨ ਰੰਜਨ, ਰੰਜਨ ਦੇ ਅਰਥ ਨੇ ਮਨ ਦੀ ਖੁਸ਼ੀ, ਜਿਸ ਨਾਲ ਮਨ ਖੁਸ਼ ਹੋ ਜਾ। ਲੋਕ ਤਰ੍ਹਾਂ ਤਰ੍ਹਾਂ ਦੇ ਢੰਗ ਤਰੀਕੇ ਖੋਜਦੇ ਨੇ, ਆਹੋ ਚੰਦ ਪਲ ਦੀਆਂ ਖੁਸ਼ੀਆਂ ਲੱਭੀਏ। ਮੇਰੇ ਸਾਹਿਬ ਕਹਿੰਦੇ ਨੇ, ਭਲਿਆ ਤੂੰ ਚੰਦ ਪਲ ਦੀਆਂ, ਤੂੰ ਘੰਟੇ ਦੋ ਚਾਰ ਘੰਟਿਆਂ ਦੀਆਂ, ਤੂੰ ਦੋ ਚਾਰ ਦਿਨਾਂ ਦੀਆਂ ਖੁਸ਼ੀਆਂ ਕੀ ਲੱਭਦਾ? ਆ ਮੈਂ ਤੈਨੂੰ ਸਾਰੀ ਜ਼ਿੰਦਗੀ ਦੀਆਂ ਖੁਸ਼ੀਆਂ ਤੇਰੀ ਝੋਲੀ ਵਿੱਚ ਪੈਂਦਾ। ਸਤ ਖੁਸ਼ੀਆਂ ਕੀਰਤਨ ਜਪ ਨਾਮ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਤੇ ਜੇ ਕਰਕੇ ਉਸ ਮਾਲਕ ਦੇ ਦਰਸ਼ਨ ਦੀਦਾਰ ਨਹੀਂ, ਤੇ ਇਹ ਕੱਪੜੇ ਤੇ ਭੋਗ ਪਦਾਰਥ ਇਹ ਸਾਰੇ ਡਰਾਵਣੇ ਹੀ ਹਨ ਜੀ।
1: ਮਹੱਲਾ ਪੰਜਵਾ,
0: ਇੱਥੇ ਹਜ਼ੂਰ ਤੀਸਰਾ ਸਲੋਕ ਉਚਾਰਨ ਕਰਦੇ ਆ, ਧੰਨ ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ ਹਨ ਜੀ।
1: ਉੱਠੀ ਝਾਲੂ ਕੰਤੜੇ, ਹਉ ਪਸੀ ਤਉ ਦੀਦਾਰ।
0: ਝਾਲੂ ਦੇ ਅਰਥ ਨੇ ਅੰਮ੍ਰਿਤ ਵੇਲਾ, ਚਾ ਲਾਗੇ ਉੱਠ ਨਾਮ ਜਪ। ਉੱਠੀ ਝਾਲੂ, ਮੈਂ ਅੰਮ੍ਰਿਤ ਵੇਲੇ ਉੱਠ ਬੈਠੀ, ਇਹ ਜਿੰਦ ਅੰਮ੍ਰਿਤ ਵੇਲੇ ਜਾਗ ਪਈ। ਕਿਸ ਵਾਸਤੇ? ਆਪਣੇ ਕੰਤ ਵਾਸਤੇ। ਉੱਠੀ ਝਾਲੂ ਕੰਤੜੇ, ਹਾਂ ਪੱਸੀ ਤੌ ਦੀਦਾਰ। ਮੈਂ ਅੰਦਰ ਆਪਾਂ ਅੰਮ੍ਰਿਤ ਵੇਲੇ ਜਾਗ ਕੇ ਵਾਹਿਗੁਰੂ ਵਾਹਿਗੁਰੂ ਕਰਨ ਬੈਠ ਗਿਆ, ਤੇਰੇ ਦੀਦ ਹੋ ਜਾਣ, ਤੇਰੇ ਦਰਸ਼ਨ ਹੋ ਜਾਣ। ਭਾਈ ਨੰਦ ਲਾਲ ਜੀ ਨੂੰ ਪੁੱਛਿਆ, ਤੁਸੀਂ ਕਹਿੰਦੇ ਹੋ ਗੁਰੂ ਤੀਰਥ ਹੈ ਤੇ ਲੋਕ ਤੀਰਥਾਂ ਤੇ ਜਾਂਦੇ ਨੇ, ਜਾ ਕੇ ਕੋਈ ਸੌਂ ਖਾਂਦੇ ਨੇ, ਮੈਂ ਆ ਛੱਡਿਆ ਤੀਰਥ ਤੇ ਆਇਆ, ਤੁਸੀਂ ਗੁਰੂ ਤੀਰਥ ਤੇ ਆ ਕੇ ਕੋਈ ਸੌਂ ਖਾਧੀ? ਕਹਿੰਦੇ ਹਾਂ। ਕਹਿੰਦੇ ਕੀ ਸੌਂ ਖਾਧੀ? ਕਹਿੰਦੇ ਮੈਂ ਸੌਂ ਖਾਧੀ, ਅੱਜ ਤੋਂ ਬਾਅਦ ਅੰਮ੍ਰਿਤ ਵੇਲੇ ਦੀ ਨੀਂਦ ਹਰਾਮ ਕਰ ਦਿੱਤੀ। ਬੇਦਾਰੀ ਅਸਤ ਜ਼ਿੰਦਗੀ ਏ, ਆਰਫਾਨੇ ਸ਼ੌਕ ਗੋਇਆ ਹਰਾਮ ਕਰਦਮ, ਅੱਜ ਆਇੰਦਾ ਖਵਾਬੇ ਸੁਬਹ, ਅੱਜ ਤੋਂ ਬਾਅਦ ਆਇੰਦਾ ਮੈਂ ਖਵਾਬ ਸੁਬਹ ਨਹੀਂ ਲੇਵਾਂਗਾ, ਮੈਂ ਸੁਬਹ ਨੀਂਦ ਦੀ ਗੋਦ ਵਿੱਚ ਨਹੀਂ ਜਾਵਾਂਗਾ, ਮੈਂ ਸੁਬਹ ਗੁਰੂ ਦੀ ਗੋਦ ਵਿੱਚ ਜਾਵਾਂਗਾ। ਉੱਠੀ ਝਾਲੂ ਕੰਤੜੇ, ਚੂਕੇ ਅੰਮ੍ਰਿਤ ਵੇਲਾ, ਵੱਤੇ ਕਾ ਬੀਜਿਆ ਭਗਤ ਖਾਏ, ਖਰਚ ਰਹੇ ਨਿਖੁੱਟੇ ਨਾਹੀਂ। ਜ਼ਮੀਨ ਨੂੰ ਪਾਣੀ ਲਾਈਦਾ,

0: मैं बेनती करा अजकल दी गर्मी दे मुताबक करीब एक दिन दो दिन लंघ जान ते जमीन वत्तर विच आ जांदी है ते वत्तर विच बीज बीजिए ते उगदा ना ते निरा चिक्कड़ विच बीजिए ते बीज उगदा। मैं बेनती करा ध्यान देना चिक्कड़ विच बीजिए बीज करंडिया जांदा है ते जे सुक्की विच बीजिए बीज ते अंकुर पैदा करन दी समर्थ नहीं हुंदी उहनूं कहिंदे ने वत्तर। हर अमृत वेला वत्ता का यह अमृत वेला एक वत्तर है। उस समय कैनात शांत है शोर शराबा नहीं कोई दुनिया के कारोबारी खेतर के संबंध नहीं भलिया। उस समय सिर्फ दो ही राह ने मनमुखा गूढ़ी नींद का राह है ते गुरमुखा अमृत वेले जाके रब की गोद ते गुरु की गोद का राह है। बस उठी चालू कंतड़े हो पसी तो दीदार मैं अमृत वेले जाके तेरे नाम सिमरन विच तेरे दीदार विच चली गई जी।
1: काजल हार तमोल रस बिन पसे हब रस शार।
0: बाकी अखां विच कजला पाया गल विच हार पाया मुख विच पान पाया ते सारे रस इकट्ठे कीते पर मालक जे तेरा दर्शन नहीं ते सारे मेरे वास्ते सवाह ने। सखी काजल हार तमोल सबै किस साजिया सोलह की ये शिंगार के अंजन पाजिया जे घर आवे कंत ता सब किस पाईया हर हां कंत बाज शिंगार सब विरथा जाई। ओ हकीकत है ए कजले ए हार ए तमोल मालक जे तेरे दर्शन दीदार नहीं होए ए सारे मेरे वास्ते सुवाह हन जी।
1: पौड़ी तू सच्चा साहेब सच सच सब धारिया।
0: ए मारूवार दे सलोक भी गुरु अर्जन देव जी दे ने ते पौड़ी भी गुरु अर्जन देव जी दे। तू सच्चा साहेब तू सच्चा है साहेब मालक सच है ते सच सब धारिया चूंकि एहो जग सच्चे की है कोठड़ी सच्चे का विच वास। जदों सच जो बनाउंदा है मैं बेनती कराऊं सच ही बनाउंदा है। गल थोड़ी ध्यान च रखियो सोना आधार है अधिष्ठान है बेस है उस चो गहने निकलते ने। वो गहनिया के आकार कितने भी होन वो सोने नहीं तारे ने ना दे जे अधिष्ठान कढ दईए आधार कढ दईए उसका बेस कढ दईए तो कोई गहना मैं बेनती करा वो टिक नहीं सकता। भांडे मिट्टी के कुम्हार बनांदा है वो कुजी बना दे वो कछोरा बना दे वो मटका बना दे वड्डा घड़ा बना दे पर जे मिट्टी विचों कढ दईए तो मैं बेनती करा कुछ भी नहीं है। इस तरह तमाम ब्रह्मांड संसार जो जड़ ते चेतन रचना रूप विच है ए करता पुरख तुसा आप बनाया ते अपना आपा अंदर आप ही टिकाया है। तू सच्चा साहब सच सच सब तारिया।
1: गुरमुख कीतो थाट सिरज संसारिया।
0: जो संसार नू सिरजिया ना ते की कीता गुरमुख कीतो थाट एक गुरमुखां दा नियम बना दिता। मैं बेनती करा ये जेड़े ते निजम संभाल लेंदे ने वो करते दी नजर विच परवान हो जांदे ने। करते ने आख्या मैं तैनू बनाया पर मैं अपना आपा तेरे अंदर टिकाया मैं तेरी सुरत बनाई है तू गुरमुख बनी गुरु कोल जाई ते जेड़ा इत्थे निजम है ना जेड़ा थाट दिता गुरमुख दा गुर सतगुर का जो सिख खाए सो भलके उठ हर नाम ते आवे। तू अमृत भी छकना तू अमृत वेला भी संभालना तू अमृत बाणी नाल भी जुड़ना तू अमृत नाम भी जपना ते अमृत दी दृष्टि भी बनानी है। उस गुरमुख नू एक ऐसा निजम दे के करते ने ए सारा संसार सिरजिया है जी।
1: हर आग्या होए बेद पाप पुन विचारिया।
0: पुरातन समय तो जो संसार दी रचना होई ते वाहिगुरु जी ने नाल मैं बेनती करा धर्म ग्रंथा दा भी वो एक ऐसा विवरण बना दिता ताकि लोग समय समय अनुसार उथों पाप ते पुन दी विचार ले सकन। हरी दी आग्या नाल वेदा दी पहला रचना कीती गई ते इत्थे मैं बेनती कर लगा थोड़ी गलती अंश रखियो ਅੱਜ ਦੇ ਸਮੇਂ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਡੇ ਵਾਸਤੇ ਸਭ ਨਾਦ ਵੇਦ ਗੁਰਬਾਣੀ ਸਾਨੂੰ ਗੁਰਬਾਣੀ ਦਾ ਇਹ ਮਹਾਨ ਧਰਮ ਗ੍ਰੰਥ ਦੇ ਦਿੱਤਾ। ਇੱਥੋਂ ਤੁਸੀਂ ਪਾਪ ਤੇ ਪੁੰਨ ਦੀ ਵਿਚਾਰ ਕਰ ਸਕਦੇ ਹੋ ਵੀ ਜ਼ਿੰਦਗੀ ਵਿੱਚ ਪਾਪ ਕੀ ਹੈ, ਜ਼ਿੰਦਗੀ ਵਿੱਚ ਪੁੰਨ ਕੀ ਹੈ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਗੋਬਿੰਦ ਦੇ ਗੁਣਾਂ ਦਾ ਗਾਹ ਪਾ, ਇਹ ਕਲਯੁਗ ਵਿੱਚ ਪੁੰਨ ਹੈ ਤੇ ਰੱਬ ਨੂੰ ਭੁੱਲ ਜਾਏਗਾ ਇਹ ਸਭ ਤੋਂ ਵੱਡਾ ਪਾਪ ਹੈ। ਮੈਂ ਬੇਨਤੀ ਕਰਾਂ, ਵਾਹਿਗੁਰੂ ਜੀ ਨੇ ਪਾਪ ਪੁੰਨ ਦੀ ਵਿਚਾਰ ਵੀ ਦਿੱਤੀ ਜੀ।
1: ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਗੁਣ ਵਿਸਥਾਰਿਆ,
0: ਇਹ ਤਿੰਨਾਂ ਗੁਣਾਂ ਦਾ ਵਿਸਥਾਰ ਕੀਤਾ, ਰਜੋ ਗੁਣ ਤਮੋ ਗੁਣ ਸਤੋ ਗੁਣ। ਇੱਥੇ ਬ੍ਰਹਮਾ ਨੂੰ ਰਜੋ ਗੁਣ, ਵਿਸ਼ਨੂੰ ਜੀ ਨੂੰ ਸਤੋ ਗੁਣ ਤੇ ਸ਼ਿਵ ਜੀ ਨੂੰ ਤਮੋ ਗੁਣ ਵਿੱਚ ਇਹ ਤਿੰਨਾਂ ਗੁਣਾਂ ਦੀ ਰਚਨਾ ਕਰਕੇ ਸੰਸਾਰ ਦੀ ਮਰਿਆਦਾ ਚਲਾਈ। ਚੁਕੇ ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇਕ ਦੀਵਾਨ, ਇਹ ਤਿੰਨਾਂ ਗੁਣਾਂ ਰਾਹੀਂ ਰਚਨਾ ਕੀਤੀ ਜੀ।
1: ਨਾਵਖੰਡ ਪ੍ਰਿਥਮੀ ਸਾਜ ਹਰ ਰੰਗ ਸਵਾਰਿਆ,
0: ਇਹ ਨੌ ਟੁਕੜਿਆਂ ਵਿੱਚ ਸਾਰੀ ਧਰਤੀ ਨੂੰ ਸਾਜਿਆ ਗਿਆ। ਤੇ ਇੱਥੇ ਮੈਂ ਬੇਨਤੀ ਕਰਾਂ, ਨਾਵਖੰਡ ਪ੍ਰਿਥਮੀ ਸਾਜ ਹਰ ਰੰਗ ਸਵਾਰੇ, ਸਾਰੇ ਸੰਸਾਰ ਨੂੰ ਤਰ੍ਹਾਂ ਤਰ੍ਹਾਂ ਦੀ ਰੂਪ ਰੇਖਾ ਦੇ ਕੇ ਕਰਤੇ ਨੇ ਸਵਾਰਿਆ। ਮੈਂ ਬੇਨਤੀ ਕਰਾਂ, ਜੋ ਬਣਾਇਆ ਉਹ ਪੂਰਾ ਬਣਾਇਆ, ਅਧੂਰਾ ਕੁਝ ਵੀ ਨਹੀਂ ਰਹਿਣ ਦਿੱਤਾ। ਜੇ ਪੱਤੇ ਬਣਾਏ ਤੇ ਪੂਰੇ ਬਣਾਏ, ਜੀਵ ਜੰਤੂ ਬਣਾਏ ਤੇ ਪੂਰੇ ਬਣਾਏ, ਸਾਰੇ ਸੰਸਾਰ ਦੀ ਰਚਨਾ ਨੂੰ ਕਰਤੇ ਨੇ ਆਪ ਹੀ ਸਵਾਰਿਆ ਹੈ ਜੀ।
1: ਵੇਕੀ ਜੰਤ ਉਪਾਏ ਅੰਤਰ ਕਾਲ ਧਾਰਿਆ,
0: ਵੇਕੀ ਦੇ ਅਰਥ ਨੇ ਇੱਥੇ ਰੰਗਾਂ ਰੰਗਾਂ ਦੇ ਜੰਤ, ਜੀਵ ਜੰਤੂ, ਪਸ਼ੂ ਪੰਛੀ, ਮਨੁੱਖ, ਹਰ ਤਰ੍ਹਾਂ ਦੀ ਰਚਨਾ ਰਚਾਈ ਤੇ ਅੰਤਰ ਕਾਲ ਧਾਰਿਆ। ਇੱਥੇ ਥੋੜੀ ਜਿਹੀ ਬੇਨਤੀ ਕਰਾਂਗਾ, ਜਦੋਂ ਆਉਂਦਾ ਨਾ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਉੱਥੇ ਕਲ ਦੇ ਅਰਥ ਨੇ ਇੱਜ਼ਤ, ਇੱਥੇ ਕਲ ਦੇ ਅਰਥ ਨੇ ਸ਼ਕਤੀ। ਕਿਤੇ ਕਲ ਦੇ ਅਰਥ ਆਏ ਨੇ ਕਲਯੁਗ ਤੇ ਕਿਤੇ ਕਲ ਦੇ ਅਰਥ ਆਏ ਨੇ ਕਾਲਖ। ਖੈਰ ਮੈਂ ਬੇਨਤੀ ਕਰਾਂਗਾ, ਹਜ਼ੂਰ ਕਹਿੰਦੇ ਨੇ ਤਰ੍ਹਾਂ ਤਰ੍ਹਾਂ ਦੇ ਜੀਵ ਜੰਤੂ ਪੈਦਾ ਕਰਕੇ ਅੰਦਰ ਆਪਣੀ ਸ਼ਕਤੀ ਸਭ ਦੇ ਹੀ ਟਿਕਾਈ ਹੋਈ ਹੈ ਜੀ।
1: ਤੇਰਾ ਅੰਤ ਨਾ ਜਾਣੇ ਕੋਈ ਸੱਚ ਸਿਰਜਣ ਹਾਰਿਆ,
0: ਕਿਉਂਕਿ ਤੇਰਾ ਅੰਤ ਨਹੀਂ ਕੋਈ ਜਾਣ ਸਕਦਾ ਵੀ ਕਿੱਥੋਂ ਤੱਕ ਕੀ ਕੁਝ ਕਿਵੇਂ ਬਣਾਇਆ, ਕਿੰਨਾ ਕੁ ਬਣਾਇਆ। ਉਹ ਸਮੁੰਦਰ ਏਡਾ ਵੱਡਾ ਬਣਾਇਆ ਸੀ, ਉਸ ਦਾ ਥਾਂ ਨਹੀਂ ਪਾ ਸਕਦੇ। ਸੂਰਜ ਇਤਨਾ, ਜਿਸ ਦੀਆਂ ਕਿਰਨਾਂ ਦਾ ਥਾਂ ਨਹੀਂ ਪਾ ਸਕਦੇ ਵੀ ਕਿੰਨੀਆਂ ਕਿ ਨੇ। ਮੈਂ ਬੇਨਤੀ ਕਰਾਂ, ਕਰਤਾ ਤੂੰ ਸੂਰਜ ਚੰਦ ਤੇ ਸਾਗਰ ਦਰਿਆ ਬਣਾਉਣ ਵਾਲਾ, ਤੇਰਾ ਅੰਤ ਅਸੀਂ ਕਿੱਥੋਂ ਪਾ ਸਕਦੇ ਹਾਂ। ਬਸ ਇੱਕੋ ਗੱਲ ਹੈ, ਮੈਂ ਬੇਨਤੀ ਕਰਾਂਗਾ ਇੱਕ ਪੰਕਤੀ ਦੇ ਤਿੰਨ ਵਿਸ਼ਰਾਮ ਲੈ ਕੇ ਗੱਲ ਸਮਝਿਓ। ਲਿਖ ਨਾਮ ਅੰਦਰ ਸੁਰਤ ਵਿੱਚ, ਨਾਮ ਲਿਖ। ਦੂਜਾ ਕਦਮ ਸਲਾਹ ਲਿਖ, ਉਹਦੀ ਸਿਫਤ ਸਲਾਹ ਕਰ, ਵਾਹ ਵਾਹ। ਤੇ ਤੀਜਾ ਕਦਮ ਹੈ ਲਿਖ ਨਾਮ ਸਲਾਹ ਲਿਖ, ਲਿਖ ਅੰਤ ਨਾ ਪਾਰਾ ਵਾਰ, ਇਹ ਕਰਤਾ ਤੇਰਾ ਅੰਤ ਨਹੀਂ ਹੈ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਤੇਰਾ ਅੰਤ ਤੇਰਾ ਪਾਰਾ ਵਾਰ ਨਹੀਂ ਪਾਇਆ ਜਾ ਸਕਦਾ ਜੀ।
1: ਤੂੰ ਜਾਣ ਹੈ ਸਭ ਵਿਦ ਆਪ ਗੁਰਮੁਖ ਨਿਸਤਾਰਿਆ,
0: ਤੂੰ ਸਾਰੇ ਤਰੀਕੇ ਆਪ ਜਾਣਨ ਵਾਲਾ, ਤੂੰ ਜਾਣੇ ਸਭ ਵਿਦ ਆਪ, ਹਰ ਕੁਝ ਤੈਨੂੰ ਪਤਾ ਹੈ। ਇਸ ਜੀਵ ਜੰਤੂ ਨੂੰ ਕਿਵੇਂ ਚਲਾਉਣਾ, ਇਹਨੂੰ ਕਿਵੇਂ ਧਰਤੀ ਤੋਂ ਆਕਾਸ਼ ਤੇ ਚੜਾਉਣਾ, ਤੂੰ ਕਿਵੇਂ ਆਕਾਸ਼ ਤੋਂ ਚੜੇ ਨੂੰ ਖਾਕ ਵਿੱਚ ਮਿਲਾਉਣਾ, ਮੈਂ ਬੇਨਤੀ ਕਰਾਂ ਕਿਵੇਂ ਸੰਸਾਰ ਚਲਾਉਣਾ, ਤੂੰ ਜਾਣਾ ਸਭ ਵਿਦ ਆਪ। ਗੁਰਮੁਖ ਨਿਸਤਾਰਿਆ, ਜਿਹੜੇ ਗੁਰਮੁਖ ਬਣ ਗਏ, ਗੁਰੂ ਵੱਲ ਮੁਖ ਕਰ ਲਿਆ, ਉਹਨਾਂ ਦਾ ਪਾਰ ਨਿਸਤਾਰਾ ਹੋ ਗਿਆ। ਮੈਂ ਹੱਥ ਜੋੜ ਅਰਜ ਕਰਾਂਗਾ, ਆਪਣੇ ਜੀਵਨ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਵੱਲੋਂ ਪਿੱਠ ਨਾ ਦੇਣਾ, ਇੱਧਰ ਮੁੱਖ ਜੋੜੀ ਰੱਖਣਾ। ਹਕੀਕਤ ਇਹ ਹੈ, ਗੁਰੂ ਕਾ ਸਿੱਖ ਹੁੰਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਵਿੱਚ ਆਉਂਦਾ, ਮੁੱਖ ਕਰਕੇ ਬੈਠਦਾ, ਪਰ ਜਦੋਂ ਜਾਂਦਾ ਤੇ ਮਨ ਨੂੰ ਵੀ ਗੁਰੂ ਦੇ ਸਨਮੁਖ ਰੱਖ ਕੇ ਜਾਂਦਾ, ਇਹ ਹਕੀਕਤ ਹੈ। ਖਿਮਾ ਕਰਿਓ, ਕਈ ਵਾਰ ਸਰੀਰ ਦਾ ਮੁੱਖ ਗੁਰੂ ਵੱਲ ਹੈ ਪਰ ਅੰਦਰੋਂ ਬੇਮੁੱਖ ਹੋਵੇ ਤੇ ਕਹਿ ਸਕਦੇ ਹਾਂ ਜੇ ਸਨਮੁਖ ਹੋ ਕੇ ਵੀ ਬੇਮੁਖ ਹੈ। ਕਈ ਵਾਰ ਗੁਰੂ ਗ੍ਰੰਥ ਸਾਹਿਬ ਜੀ ਤੋਂ ਦੂਰ ਜਾ ਕੇ ਕੰਮ ਕਾਰ ਕਰਦਿਆਂ ਘਰ ਵਿਹਾਰ ਵਿੱਚ ਰਹਿੰਦਿਆਂ ਵੀ ਗੁਰੂ ਦੇ ਸਨਮੁਖ ਰਹਿੰਦਾ। ਇਹ ਸਾਹਿਬ ਰਹਿਮਤ ਕਰਨ, ਗੁਰਮੁਖ ਬਣ ਕੇ, ਗੁਰੂ ਵਾਲੇ ਬਣ ਕੇ, ਗੁਰੂ ਨਾਲ ਜੁੜ ਕੇ ਆਪਣਾ ਜੀਵਨ ਪਾਰ ਉਤਾਰਾ ਕਰੀਏ ਜੀ। ਇਹਨਾਂ ਅੱਖਰਾਂ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿੰਨਾ ਵੀ ਅਦਬ ਕਰੀਏ, ਜਿੰਨਾ ਧੰਨਵਾਦ ਕਰੀਏ, ਓਨਾ ਹੀ ਥੋੜਾ। ਕੋਟਾਨ ਕੋਟ ਧੰਨਵਾਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ, ਹਾਰਦਿਕ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਪ੍ਰਬੰਧ ਦਾ, ਤੇ ਅਤਿ ਸਤਿਕਾਰਯੋਗ ਸੱਚਖੰਡ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਸਾਹਿਬ ਜੀ ਦਾ ਅਤੇ ਆਈਆਂ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ। ਦਸਰੇ ਦੀਆਂ ਭੁੱਲਾਂ ਦੀ ਖਿਮਾ ਕਰਦਿਆਂ ਆਓ ਪਾਵਨ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਨਾਲ ਫਿਰ ਜੁੜੀਏ ਜੀ।
1: ਤੇਰਾ ਅੰਤ ਨਾ ਜਾਣੈ ਕੋਈ, ਸੱਚ ਸਿਰਜਣ ਹਾਰਿਆ, ਤੂੰ ਜਾਣੈ ਸਭ ਬਿਧ ਆਪ, ਗੁਰਮੁਖ ਨਿਸਤਾਰਿਆ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰਸ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਨ੍ਹਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈੱਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰਸ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰਸ ਐਂਡ ਡੈਕੋਰ ਦਾ ਪਤਾ ਹੈ ਯੂਨਿਟ ਨੰਬਰ 2110 76 ਵੈਸਟ ਵਿੰਡਸ ਕ੍ਰਿਸੈਂਟ ਨਾਰਥ ਈਸਟ ਕੈਲਗਰੀ।
3: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲਾਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11 2316 ਐਵਨਿਊ ਨਾਰਥ ਈਸਟ ਕੈਲਗਰੀ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, Southeast Calgary, near

0: ਗੈਲਗਰੀਜ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street, Northeast Calgary।

0: ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।

0: प्रोग्राम दा ए हिस्सा तुहाडे तक कैसिडी हे इंजरी लॉ तो तारा कैसिडी जी दे सहयोग नाल पहुंचाया जा रहा है। इन्हां तो किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसीं तारा कैसिडी जी नूं 403-770-1099 यानी 403-777-1099 ते संपर्क कर सकते हो। कैसिडी हे इंजरी लॉ दा पता है, यूनिट नंबर 1507 14 एवेन्यू साउथ वेस्ट कैलगरी।
1: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैंपेड ग्राउंड।
0: ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ। ਕੋਈ ਨਾ ਜਾਣੈ ਤੇਰਾ ਕੀਤਾ, ਕੇ ਵੱਡ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ। ਤੁਧ ਵਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾ ਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਣ ਹਾਰਾ। ਆਸਾ ਮਹੱਲਾ ਪਹਿਲਾ। ਆਖਾ ਜੀਵਾ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁਖੈ ਖਾਈ ਚਲੀਐ ਦੂਖ। ਸੋ ਕਿਉ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਇ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੈ ਸੋਗ, ਦਿੰਦਾ ਰਹੈ ਨਾ ਚੂਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ ਵੜ ਆਪ ਤੇ ਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰਹ ਤੇ ਕਮ ਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੁਜਰੀ ਮਹੱਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨਉ ਕਰਉ ਗੁਰ ਪਾਸ। ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪਰਗਾਸ। ਮੇਰੇ ਮੀਤ ਗੁਰਦੇਵ, ਮੋਕਉ ਰਾਮ ਨਾਮ ਪਰਗਾਸ। ਗੁਰਮਤ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿਰਾਸ ਰਹਾਉ। ਹਰ ਜਨ ਕੀ ਵਡ ਭਾਗ ਵਡੇਰੇ, ਜਿਨ ਹਰ ਹਰ ਸਰਧਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਸਹ, ਮਿਲ ਸੰਗਤ ਗੁਣ ਪਰਗਾਸ। ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੀ ਭਾਗਹੀਣ ਜਮ ਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਈ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ, ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪਰਗਾਸ। ਰਾਗ ਗੁਜਰੀ ਮਹੱਲਾ ਪੰਜਵਾ। ਕਾਹੀ ਰੀ ਮਨ ਚਿਤ ਵਹਿ ਉਦਮ, ਜਾ ਆਹਰ ਹਰ ਜੀਉ ਪਰਿਆ। ਸੈਲ ਪੱਥਰ ਮਹਿ ਜੰਤ ਉਪਾਈ, ਤਾ ਕਾ ਰਿਜਕ ਆਗੈ ਕਰ ਧਰਿਆ। ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ। ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਿਤਾ, ਕੋਇ ਨ ਕਿਸ ਕੀ ਧਰਿਆ।
सिर सिर रिजक संभाहे ठाकुर काहे मन पौ करिया। उडे उडे आवै सै कोसा तिस पाछै बचरी शरिया। तिन कवन खलावै कवन चुगावै मन मह सिमरन करिया। सब निदा

ਮੁੰਦਾਮਣੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰ ਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸਲੋਕ

ਵਾਲੀਆਂ ਮੁਕਤਿਆਂ ਹੱਠੀਆਂ ਜਾਪੀਆਂ ਤਾਪੀਆਂ ਜਿਨ੍ਹਾਂ ਨਾਮ ਜਾਪਿਆ ਵੰਡ ਛਕਿਆ ਦਿਗ ਚਲਾਏ ਤੇਗ ਵਾਹੀ ਦੇਖ ਕੇ ਅਣ ਡਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ

ਖੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੇਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਭਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿ ਗੁਰੂ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ

ਪਾਵੇ। ਜਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛੇ ਆਰੇ ਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ ਸ੍ਰੀ।

ਦਾਨ ਬਾਬੇਕ ਦਾਨ ਵਿਸਾਹੁ ਦਾਨ ਭਰੂਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਿਆ ਟਲ

ਲੋਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਸੋਦਾਰ ਰਹਿਰਾਸ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ

ਸਨਾਨ ਦਿੜ ਗੁਰਮੁਖ ਭਾਈ ਭਗਤ ਨਿਸਤਾਰਾ ਗੁਰ ਅਰਜਣ ਸੱਚ ਸਿਰਜਣ ਹਾਰਾ ਗੁਰ ਅਰਜਣ ਸੱਚ ਸਿਰਜਣ ਹਾਰਾ ਸੋ ਕਹਉ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਈ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਮ ਦੀ ਨੂਰ ਅਰ ਸਹੁ ਕੁਰ ਸਹੁ ਝੱਟੀਐ ਤੁਧ ਡਿੱਠੇ ਸੱਚੇ ਪਾਤ ਸਾ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤ ਸਾਹੂ ਸਿਰ ਸਾਹਾਂ ਦੈ ਸਾਹੂ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੂ ਸੱਜਣ ਸੱਚਾ ਪਾਤ ਸਾਹੂ ਸਿਰ ਸਾਹਾਂ ਦੈ ਸਾਹੂ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ